0: 493 ਕਰੋੜ ਰੁਪਏ ਟ੍ਰਾਂਸਫਰ ਕੀਤੇ ਆ ਬੈਂਕਾਂ ਦੇ ਖਾਤਿਆਂ ਦੇ ਵਿੱਚ। ਇਹ ਫੰਕਸ਼ਨ ਸੀ ਕੱਲ ਉਹਨਾਂ ਦਾ। ਉੱਥੇ ਉਹਨਾਂ ਨੇ ਕਿਹਾ, ਕਹਿੰਦੇ ਜੀ ਇਹ ਸਮਾਜਵਾਦੀ ਪਾਰਟੀ ਵਾਲੇ ਨਹੀਂ ਕਿਸਾਨਾਂ ਨੂੰ ਆਪਣੇ ਪੱਖ ਚ ਲੈ ਸਕੇ, ਇਹਨਾਂ ਨੂੰ ਕਿਸਾਨਾਂ ਦਾ ਸਰਾਪ ਮਾਰ ਗਿਆ। ਬਲਕਿ ਵਿਰੋਧੀਆਂ ਦਾ ਕਿੰਨਾ ਫਿਕਰ ਕਰ ਰਹੇ ਨੇ ਜੋਗੀ ਜੀ। ਉਹ ਕਹਿੰਦੇ 3200 ਕਰੋੜ ਦਿੱਤੇ ਸੀ ਕੇਂਦਰ ਸਰਕਾਰ ਨੇ ਤੇ 800 ਕਰੋੜ ਰੁਪਇਆ ਹੀ ਵੰਡਿਆ, ਬਾਕੀ ਕਹਿੰਦਾ ਖੜੱਪ ਗਏ ਸਾਰੇ। ਵੀ ਜੇ ਤੁਸੀਂ 800 ਕਰੋੜ ਰੁਪਇਆ ਹੜੱਪ ਗਿਆ, ਤੁਸੀਂ ਸਰਕਾਰ ਵਿੱਚ ਮੁੱਖ ਮੰਤਰੀ ਬਣੇ ਹੋਏ ਹੋ, ਤੁਹਾਨੂੰ 10 ਸਾਲ ਹੋ ਗਏ ਮੁੱਖ ਮੰਤਰੀ ਬਣਾ ਨੂੰ ਜੋਗੀ ਜੀ, ਤੁਸੀਂ ਕਿਉਂ ਨੀ ਆਪਣੀ ਏਜੰਸੀਆਂ ਭੇਜੀਆਂ ਇਹਨਾਂ ਕੋਲ ਘਰੇ, ਜਿਹੜੇ ਬੰਦਿਆਂ ਨੇ 3200 ਕਰੋੜ ਹੀ ਹੜੱਪ ਲਿਆ ਸਮਾਜਵਾਦੀ ਪਾਰਟੀ ਵਾਲਿਆਂ ਨੇ, ਤੇ ਲੋਕ ਸੁਣੀ ਜਾਂਦੇ ਨੇ ਤੇ ਮੀਡੀਆ ਲਿਖ ਰਿਹਾ ਗੱਲ ਨੂੰ, ਇਹਨੂੰ ਕਮਾਲ ਦੀ ਗੱਲ ਆ ਨਾ ਜੀ। ਬਲਕਿ 10 ਸਾਲ ਹੋ ਗਏ ਬੰਦੇ ਨੂੰ ਤੇ ਕਿਸਾਨਾਂ ਦਾ 3200 ਕਰੋੜ ਗਿਆ ਸੀ ਸਮਾਜਵਾਦੀ ਪਾਰਟੀ ਸਰਕਾਰ ਕੋਲੇ, ਤੇ ਸਿਰਫ 800 ਕਰੋੜ ਹੀ ਵੰਡਿਆ ਉਹਨਾਂ ਨੇ, ਤੇ ਜੋਗੀ ਦੀ ਸਰਕਾਰ ਨੇ ਜਿਹੜੇ ਕਿ ਮਿੰਟ ਚ ਜਾ ਕੇ ਜੇ ਕੋਈ ਬੰਦਾ ਮਾਮੂਲੀ ਜੀ ਵੀ ਗਲਤੀ ਕਰ ਦੇਵੇ ਉੱਥੇ ਬੁਲਡੋਜ਼ਰ ਪਹੁੰਚ ਜਾਂਦਾ, ਤੇ ਇੱਥੇ 3200 ਕਰੋੜ ਢਕਾਰ ਗਏ ਬੰਦੇ, ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨੀ ਕੀਤੀ। ਇੰਨਾ ਜ਼ਿਆਦਾ ਦੋਸਤੀ ਹੈ ਸਮਾਜਵਾਦੀ ਪਾਰਟੀ ਵਾਲਿਆਂ ਨਾਲ। ਚਲੋ ਉਹਨਾਂ ਨੇ ਰਾਹੁਲ ਗਾਂਧੀ ਨੂੰ ਵੀ ਆਖੀ ਆ ਗੱਲ, ਕਹਿੰਦੇ ਰਾਹੁਲ ਗਾਂਧੀ ਦਾ ਹੁਣ ਨਕਾਰਾ ਹੋ ਚੁੱਕੇ ਨੇ, ਤੇ ਨਕਾਰਾ ਵਿਅਕਤੀ ਦੀ ਅਗਵਾਹੀ ਜਿਹੜਾ ਹੈਗਾ ਨਾ ਕਬੂਲੇ ਕਾਂਗਰਸ, ਉਹ ਇਸ ਨਕਾਰਾ ਵਿਅਕਤੀ ਨੂੰ ਦੂਰ ਕਰੇ ਤੇ ਅਗਵਾਈ ਨੂੰ ਬਦਲੇ, ਆਪਣੀ ਜਿਹੜੀ ਉਹਨਾਂ ਦੀ ਅਗਵਾਈ ਹੈਗੀ ਆ ਉਹ ਬਦਲੇ, ਕਿਸੇ ਹੋਰ ਬੰਦੇ ਨੂੰ ਲੈ ਕੇ ਆਵੇ ਸਾਹਮਣੇ ਰਾਹੁਲ ਗਾਂਧੀ ਥਾਂ ਤੇ। ਹੁਣ ਰਾਹੁਲ ਗਾਂਧੀ ਨੂੰ ਬੜੀ ਫਿਕਰ ਹੋਈ ਕਾਂਗਰਸ ਦੀ, ਯੋਗੀ ਨੂੰ ਕਾਂਗਰਸ ਦੀ ਬਹੁਤ ਫਿਕਰ ਹੋਈ ਪਈ ਆ ਸਮਾਜਵਾਦੀ ਦੀ, ਕਿਉਂਕਿ ਦੋ ਪਾਰਟੀਆਂ ਵੱਡੀਆਂ ਵਿਰੋਧੀ ਨੇ ਯੋਗੀ ਦੇ ਇਸ ਟਾਈਮ, ਯੂਪੀ ਦੇ ਵਿੱਚ ਦੋ ਪਾਰਟੀਆਂ ਵੱਡੀਆਂ ਵਿਰੋਧੀ ਨੇ, ਜਿਹੜੇ ਕਾਂਗਰਸ ਸਮਾਜਵਾਦੀ ਪਾਰਟੀ ਇਕੱਠੇ ਵੀ ਹੋ ਗਏ ਆ, ਅਖਿਲੇਸ਼ ਤੇ ਰਾਹੁਲ ਗਾਂਧੀ ਇਕੱਠੇ ਵੀ ਹੋ ਗਏ ਆ, ਤੇ ਦੋਵਾਂ ਨੂੰ ਕਹਿ ਰਹੇ ਆ, ਕਹਿੰਦੇ ਜੀ ਤਾਂ ਡੁੱਬ ਗਏ, ਇਹ ਤਾਂ ਕਿਸਾਨਾਂ ਸਰਾਪ ਮਾਰ ਗਿਆ, ਉਹਨੂੰ ਕਹਿੰਦਾ ਉਹ ਬੰਦਾ ਹੀ ਠੀਕ ਨੀ ਹੈਗਾ, ਕਿਉਂਕਿ ਰਾਹੁਲ ਗਾਂਧੀ ਹੀ ਇੱਕ ਵਿਅਕਤੀ ਅਜਿਹਾ ਜਿਸਨੇ ਕਿ ਮੋਦੀ ਦੀ ਇਸ ਵੇਲੇ ਜਵਾਨਮੰਦ ਕੀਤੀ ਪਈ ਆ। ਇਸ ਟਾਈਮ ਰਾਹੁਲ ਗਾਂਧੀ ਨੇ ਬਹੁਤ ਵੱਡਾ ਕੰਮ ਕੀਤਾ ਹੈ ਮੋਦੀ ਜੀ।
1: ਜੀ ਬਿਲਕੁਲ। ਅੱਛਾ ਜਾਂਦੇ ਜਾਂਦੇ ਸਮਾਂ ਵੈਸੇ ਸਾਡਾ ਹੋ ਗਿਆ, ਮਨਵਿੰਦਰ ਸਿੰਘ ਗਿਆਸਪੁਰਾ ਜੋ ਉਹਨਾਂ ਨੇ ਕਾਂਡ ਕੱਢ ਕੇ ਲਿਆਂਦਾ ਸੀਗਾ 1984 ਦਾ, ਜੋ ਉਹਦੀ ਕੋਈ ਮਤਲਬ ਸ਼ਬਦ ਨਹੀਂ ਹੈਗੇ ਧੰਨਵਾਦ ਕਰਨ ਵਾਸਤੇ, ਉਹਨਾਂ ਨੇ ਲੜਾਈ ਵੀ ਲੜੀ, ਕੋਈ ਦੋ ਰਾਵਾਂ ਨਹੀਂ, ਪਰ ਆਹ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇਣ ਆਏ ਤੇ ਉਹਦੇ ਵਿੱਚ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਇਹ ਇੱਕ ਰਾਜਨੀਤਿਕ ਉਹਨਾਂ ਦੀ ਜਿਹੜੀ ਲੜਾਈ ਤਾਂ ਹੋ ਸਕਦੀ ਹੈ, ਬਟ ਜਿਹੜਾ ਸ਼ਬਦ ਉਹਨੇ ਬੋਲਿਆ ਉਹ ਮੇਰੇ ਸੰਘੋਣੀ ਉਤਰਿਆ ਕਿ ਮੈਂ ਜੀ ਉਹ ਹਾਂ, ਮੈਂ ਸ਼ਬਦ ਵੀ ਨਹੀਂ ਵਰਤਣਾ ਚਾਹੁੰਦਾ ਤੇ ਇਸ ਕਰਕੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਪਰ ਇਹਨਾਂ ਦੀ ਰਾਜਨੀਤਿਕ ਲੜਾਈ ਤਾਂ ਹੋ ਸਕਦੀ ਹੈ, ਇਹ ਤਾਂ ਹੈ ਨਹੀਂ ਕਿ 12-13 ਜਿਹੜੇ ਨੇ ਉਹ ਸਾਰੇ ਉੱਚੀਆਂ ਬਰਾਦਰੀਆਂ ਵਾਲੇ ਹੀ ਅੰਦਰ ਗਏ ਹੋਣਗੇ, ਤੇ ਇਹਨਾਂ ਨੇ ਜਿਹੜਾ ਸ਼ਬਦ ਵਰਤਿਆ ਮੈਂ ਉਹ ਥੋੜਾ ਜਿਹਾ ਮੈਨੂੰ ਇੰਜ ਲੱਗਾ ਕਿ ਇਹ ਜਿਹੜੀ ਹੈ ਨਾ ਉਹ ਇਮੋਸ਼ਨਲ ਬਲੈਕਮੇਲਿੰਗ ਸਿੰਪਤੀ ਲੈਣਾ ਚਾਹੁੰਦੇ ਨੇ ਕਿ ਇਸ ਕਰਕੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ, ਪਰ ਇਹਨਾਂ ਦੀ ਰਾਜਨੀਤੀ ਲੜਾਈ ਹੈਗੀ ਹੈ। ਪਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਜੋ ਉਹ ਹਰਿਆਣਾ ਵਾਲਾ ਜਿਹੜਾ ਹੋਂਦ ਚਿਲੜ ਕਾਂਡ ਵਾਲਾ ਜਿਹੜਾ ਮਾਮਲਾ ਲਿਆਂਦਾ ਸੀ ਉਹਦੇ ਲਈ ਤਾਂ ਇਹਨਾਂ ਨੂੰ ਸਿਰ ਝੁਕਦਾ, ਪਰ ਜਿਹੜਾ ਸ਼ਬਦ ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇਣਾ ਹੈ, ਪਰ ਇੱਕ ਮੀਡੀਆ ਦੇ ਵਿੱਚ ਇਹ ਕਹਿ ਰਹੇ ਨੇ ਕਿ ਇਹ ਬਲਾਤਕਾਰੀਆਂ ਦਾ ਅੱਡਾ, ਇਹ ਸ਼ਬਦ ਵੀ ਬੜਾ ਭੈੜਾ ਵਰਤਿਆ ਇਹਨਾਂ ਨੇ, ਕੁੱਖ ਸਾਰੇ ਨਹੀਂ ਉੱਥੇ ਹੈਗੇ ਗਿਆਸਪੁਰਾ ਸਾਹਿਬ, ਕੁਝ ਲੋਕ ਨੇ ਉਹ ਤੁਹਾਡੀ ਪਾਰਟੀ ਦੇ ਵਿੱਚ ਵੀ ਹੋਣਗੇ, ਤੁਹਾਡੀ ਪਾਰਟੀ ਕੋਈ ਦੁੱਧ ਧੋਤੀ ਨਹੀਂ ਹੈਗੀ, ਉਹ ਸ਼੍ਰੋਮਣੀ ਅਕਾਲੀ ਦਲ ਚ ਵੀ ਹੋਣਗੇ, ਉਹ ਧਾਰਮਿਕ ਅਸਥਾਨਾਂ ਦੇ ਵਿੱਚ ਪਹਿਲਾਂ ਵੀ ਹੁੰਦਾ ਆ, ਹੁਣ ਵੀ ਹੁੰਦਾ ਆ, ਉਹਦੀ ਆੜ ਹੇਠ ਸ਼ੁਰੂ ਤੋਂ ਹੀ ਹੁੰਦਾ ਆ ਤੇ ਹੁਣ ਵੀ ਹੁੰਦਾ ਆ ਤੇ ਹੁੰਦਾ ਰਹਿਣਾ ਹੀ ਆ। ਇਹ ਸ਼ਬਦ ਤੁਸੀਂ ਜਿਹੜਾ ਵਰਤਿਆ ਉਹਦੇ ਬਾਰੇ ਕੀਤਾ ਸਾਹਿਬ ਤੁਹਾਡੀ ਕੀ ਨਜ਼ਰੀਆ, ਤੁਸੀਂ ਕੀ ਕਹਿਣਾ ਚਾਹੋਗੇ?
0: ਨਹੀਂ ਵੈਸੇ ਤਾਂ ਇਹ ਗੱਲ ਜਿਹੜੀ ਉਹਨਾਂ ਨੇ ਉੱਥੇ ਗਿਆ ਇਹਨੂੰ ਰੋਕਣ ਨਹੀਂ ਚਾਹੀਦਾ ਸੀਗਾ, ਰੋਕਣ ਦਾ
1: ਰੋਕਣਾ ਗਲਤ ਗੱਲ ਹੈਗਾ, ਨਹੀਂ ਰੋਕਣਾ ਚਾਹੀਦਾ,
0: ਰੋਕਣਾ ਗਲਤ ਗੱਲ ਆ, ਤੇ ਜੇ ਜੇਕਰ ਉਹ ਰੋਕਣ ਦਾ ਜਾਤ ਪਾਤ ਦਾ ਇਹ ਰੂਪ ਨੀ ਹੈ ਚਾਵਲਾ ਸਾਹਿਬ ਕਿ ਜਿਵੇਂ ਨਾ ਐਕਟ ਚ ਬਣਾਈ ਹੋਈ ਗੱਲ ਆ, ਇਹ ਰੂਪ ਜਾਤ ਪਾਤ ਦਾ ਨੀ ਹੈਗਾ ਕਿ ਇੱਕ ਬੰਦੇ ਨੇ ਜਾਤ ਪਾਤ ਕਹਿਤੀ ਵੀ ਤੂੰ ਫਲਾਣਾ, ਤੂੰ ਆਪਣਾ ਤੇਰੀ ਜਾਤ ਉਹ ਤੂੰ ਇੱਧਰ ਪਿੱਛੇ ਚੜੋ ਤੂੰ ਫਲਾਣਾ ਹੈਗਾ, ਇਹ ਜਾਤ ਪਾਤ ਦਾ ਇਹ ਰੂਪ ਨੀ ਹੈਗਾ। ਜਾਤ ਪਾਤ ਦੇ ਕਈ ਸਾਰੇ ਰੂਪ ਨੇ ਘਨਾਉਣੇ, ਉਹ ਇੱਦਾਂ ਦੇ ਰੂਪ ਨੇ ਕਿ ਕਿਸੇ ਬੰਦੇ ਨਾਲ ਵਿਤਕਰਾ ਕਰ ਦੇਣਾ ਤੂੰ ਉੱਥੇ ਖੜਾ ਰਹੋ ਯਾਰ, ਉਹ ਵੀ ਜਾਤ ਪਾਤ ਦਾ ਇੱਕ ਰੂਪ ਹੈਗਾ। ਕਿਸੇ ਬੰਦੇ ਨੂੰ ਆਪਣਾ ਲੰਘੇ ਜਾਂਦੇ ਬੰਦੇ ਨੂੰ ਕਹਿ ਦਿੰਦਾ ਵੀ ਯਾਰ ਉਹ ਇਹਦਾ ਇਹ ਉਹ ਯਾਰ ਕਿਹੋ ਜਿਹੇ ਕੱਪੜੇ ਪਾਈ ਫਿਰਦਾ, ਲਾਲ ਪੀੜੇ ਦੇ ਕੱਪੜੇ ਪਾਈ ਫਿਰਦਾ ਯਾਰ, ਤਾਂ ਉਹੀ ਆ, ਇਹ ਵੀ ਜਾਤ ਪਾਤ ਦਾ ਰੂਪ ਹੈ। ਤੇ ਕਿਸੇ ਥਾਂ ਦੇ ਉੱਤੇ ਸਤਿਕਾਰਕ ਥਾਂ ਹੋਵੇ, ਸਤਿਕਾਰਕ ਥਾਂ ਤੇ ਕਿਸੇ ਵਿਅਕਤੀ ਨੂੰ ਵਿਸ਼ੇਸ਼ ਤੌਰ ਤੇ ਉਸ ਕਾਸਟ ਦਾ ਹੋਵੇ ਜਾਂ ਕਿੱਦਾਂ ਵੀ ਉਸ ਬੰਦੇ ਨੂੰ ਉਸ ਥਾਂ ਦੇ ਉੱਤੇ ਜਾਣ ਤੋਂ ਰੋਕਿਆ ਜਾਵੇ, ਇਹ ਵੀ ਜਾਤ ਪਾਤ ਦਾ ਰੂਪ ਹੈ। ਜਾਤ ਪਾਤ ਕੋਈ ਉਹ ਇਹ ਨਜ਼ਰ ਆਉਣ ਵਾਲਾ ਇੱਕ ਨਜ਼ਰ ਆਉਣ ਵਾਲਾ ਰੂਪ ਆ, ਇੱਕ ਇੱਕ ਹੈਗਾ ਅਸਥਾਈ ਤੌਰ ਤੇ, ਇੱਕ ਸਥਾਈ ਤੌਰ ਤੇ ਆ। ਇਸ ਕਰਕੇ ਇਸ ਬੰਦੇ ਨੇ ਉਸ ਦੇ ਤੌਰ ਤੇ ਇਲਜ਼ਾਮ
1: ਲਾਇਆ। ਬਿਲਕੁਲ ਸਹੀ ਹੈ, ਦਾ ਮੈਂ ਤੁਹਾਡੀ ਗੱਲ ਦੇ ਵਿਚ, ਪਰ ਗਿਆਸਪੁਰਾ ਸਾਹਿਬ ਉਹ ਦਿਨ ਕੋ ਭੁੱਲਦੇ ਨੇ ਕਿ ਉਦੋਂ ਵੀ ਜਦੋਂ ਤੁਹਾਨੂੰ ਸਰੋਪਾ ਉਹ ਦਿੱਤੇ ਗਏ, ਗੁਰਦੁਆਰਾ ਸਾਹਿਬ ਤੁਹਾਨੂੰ ਸਨਮਾਨ ਦਿੱਤੇ ਗਏ, ਤੁਹਾਨੂੰ ਬਰਾਬਰ ਤੇ ਬਿਠਾਇਆ ਗਿਆ, ਤੁਹਾਡੀ ਗੱਲ ਸੁਣੀ ਗਈ, ਤੁਹਾਨੂੰ ਪੂਰਾ ਸਨਮਾਨ ਦਿੱਤਾ ਗਿਆ, ਉਦੋਂ ਤੇ ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਅੱਜ ਤੁਹਾਡੀ ਆਪਣੀ ਰਾਜਨੀਤਿਕ ਲੜਾਈ ਨੂੰ ਤੁਸੀਂ ਦੂਜਾ ਰੂਪ ਦੇ ਰਹੇ ਹੋ, ਮੈਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਹਾਂ, ਟੋਟਲੀ ਸਹੀ।
0: ਰਾਜਨੀਤੀ ਜਿਹੜੀ ਹੈਗੀ ਹੈ ਚਾਵਲਾ ਸਾਹਿਬ, ਉਹ ਰਾਜਨੀਤੀ ਸਿਰਫ ਇਹ ਨਹੀਂ ਹੈਗੀ ਕਿ ਬੰਦਾ ਰਾਜਨੀਤਿਕ ਬਿਆਨ ਦੇ ਕੇ ਤੁਰ ਪੈਂਦਾ, ਰਾਜਨੀਤੀ ਇਹ ਵੀ ਹੈਗੀ ਆ। ਮਨਵਿੰਦਰ ਗਿਆਸਪੁਰਾ ਜਿਹੜਾ ਹੈਗਾ ਉਹ ਪਿਛਲੇ ਦਿਨਾਂ ਤੋਂ ਕਾਫੀ ਲੜਕ ਰਿਹਾ। ਹੁਣ ਤੁਸੀਂ ਕਹਿ ਰਹੇ ਵੀ ਜਗਪਾਲ ਉੱਥੇ ਨਹੀਂ ਹੁੰਦੀ, ਇੱਕ ਤੁਹਾਨੂੰ ਮੈਂ ਦੱਸਦਾ ਕਹਾਣੀ ਸੁਣਾਉਂ ਤੁਹਾਨੂੰ ਮੈਂ ਕਹਾਣੀ ਸਿੰਪਲ ਛੋਟੀ ਜਿਹੀ ਕਹਾਣੀ
1: ਥੋੜਾ
0: ਰੋਮੀ, ਹਾਂ ਕੋਈ ਨਾ ਛੋਟੀ ਜਿਹੀ ਰੋਮੀ ਵਾਲਾ ਡੇਰਾ ਹੈਗਾ
1: ਜੀ।
0: ਉੱਥੇ ਇੱਕ ਕੁੜੀ ਜਾਂਦੀ ਆ, ਦਲਤਾਂ ਦੀ ਕੁੜੀ ਆ, ਮਜ਼ਹਬੀਆਂ ਦੀ, ਤੇ ਕੁੜੀ ਜਾਂਦੀ ਆ ਤੇ ਜਾ ਕੇ ਲੰਗਰ ਛਕਣ ਲੱਗ ਜਾਂਦੀ ਆ ਸਕੂਲ ਚੋਂ, ਤੇ ਉਹ ਉਹਨੂੰ ਪਤਾ ਲੱਗਿਆ ਵੀ ਦਲਤਾਂ ਨੇ ਕੁੜੀਆਂ ਨੂੰ ਬਾਂਹ ਤੋਂ ਫੜਿਆ, ਬੰਦੇ ਨੂੰ ਚੱਕ ਕੇ ਬਾਹਰ ਲੈ ਗਿਆ, ਤੇ ਉਸ ਤੋਂ ਬਾਅਦ ਵਿਵਾਦ ਖੜਾ ਹੁੰਦਾ ਬਹੁਤ ਵੱਡਾ ਉਸ ਡੇਰੇ ਦੇ ਵਿੱਚ, ਤੇ ਵੀ ਦਲਤਾਂ ਦੀ ਕੁੜੀ ਨੂੰ ਬਾਹਰ ਹੋ, ਕਿਉਂਕਿ ਦਲਤਾਂ ਨੂੰ ਜਾਣ ਦੀ ਮਨਾਹੀ ਆ ਉੱਥੇ। ਤੇ ਉਹ ਇੱਕ ਗੱਲ ਤਾਂ ਲੰਮੀ ਚੱਲੀ ਆ, ਗੁਰਦੀਪ ਸਿੰਘ ਬਠਿੰਡੇ ਵਰਗੇ ਬੰਦੇ ਭਾਵੇਂ ਕਿ ਉਹ ਜੱਟ ਹੈ, ਤੇ ਉਹ ਬੰਦਿਆਂ ਨੇ ਵੀ ਉਹਦੇ ਖਿਲਾਫ਼ ਪ੍ਰਦਰਸ਼ਨ ਕੀਤੇ। ਤਾਂ ਇੱਕ ਪ੍ਰਦਰਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਵੀ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਹੋਇਆ, ਤੇ ਉੱਥੇ ਪ੍ਰਦਰਸ਼ਨ ਜਦੋਂ ਹੋਇਆ ਤੇ ਉੱਥੇ ਸੁੱਚਾ ਸਿੰਘ ਲੰਗਾਹ, ਬੀਬੀ ਜਗੀਰ ਕੌਰ ਉੱਥੇ ਪ੍ਰਧਾਨ ਸੀਗੇ, ਸੁੱਚਾ ਸਿੰਘ ਲੰਗਾਹ ਉੱਥੇ ਖੜੇ ਰਹੇ, ਤੇ ਅੰਦਰ ਜਾਂਦੇ ਆ ਜਿਹੜੇ ਆਗੂ ਹੈਗੇ ਆ ਉੱਥੇ ਦੇ, ਜਿਹੜੇ ਕਿ ਵੀ ਤੁਸੀਂ ਸੁਣੋ, ਉਹ ਨਾਅਰੇਬਾਜ਼ੀ ਮਾਰ ਰਿਹਾ ਕਿ ਉੱਥੇ ਰੋਮੀਵਾਲੀ ਡੇਰੇ ਦੇ ਉੱਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਲਾਗੂ ਕਰੋ। ਤਾਂ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਤੁਸੀਂ ਆ ਗਏ ਇਕੱਠੇ ਹੋ ਗਏ ਇੱਥੇ, ਹੈ ਤੁਹਾਨੂੰ ਕਿਹਾ ਗਿਆ ਇੱਥੇ ਆਉਣ ਵਾਸਤੇ, ਵੀ ਤੁਸੀਂ ਜਾ ਕੇ ਉੱਥੇ ਲੜਾਈ ਲੜੋ ਆਪਣੀ। ਇਹ ਲੰਗਾਹ ਸਾਹਿਬ ਦੀ ਵਾਰਡਿੰਗ ਹੈ, ਇਹ ਵਾਰਡਿੰਗ ਤੁਸੀਂ ਮੇਰੇ ਤੁਸੀਂ ਨਾਵਲ ਦੇ ਵਿੱਚ ਪੜ੍ਹ ਲਓ, ਬੇਅਦਬੀ ਦਾ।
1: ਮੈਂ ਰੋਮੀਵਾਲੇ ਡੇਰੇ ਦੀ ਇੱਕ ਵਾਰ ਨਹੀਂ ਕਈ ਵਾਰ ਗੱਲ ਕੀਤੀ ਹੈ। ਮੈਂ ਉਹਨਾਂ ਨੂੰ ਗੁਰੂ ਘਰ ਨਹੀਂ ਮੰਨਦਾ, ਉਹ ਨਿੱਜੀ ਜਾਇਦਾਦਾਂ ਨੇ ਸਾਡੀਆਂ ਸੰਸਥਾਵਾਂ ਨੂੰ,
0: ਉਹਦਾ ਪੱਖ ਕਰਨ ਵਾਲੇ ਕਿਹੜਾ, ਉਹਦੇ ਪੱਖ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਸਦਸਿਆਂ ਨੂੰ ਕਿੰਨੇ ਸਾਣੇ ਸੀਗੇ?
1: ਕੀਦਾ ਸਾਹਿਬ ਮੇਰੀ ਗੱਲ ਤਾਂ ਪੂਰੀ ਹੋ ਲੈਂਦੇ ਹੋ, ਸਾਨੂੰ ਉੱਥੋਂ ਮਹਾਰਾਜ ਦੇ ਸਰੂਪ ਚੱਕ ਲਿਆਉਣੇ ਚਾਹੀਦੇ। ਮੈਂ ਤਾਂ ਉਹਨਾਂ ਨੂੰ ਡੇਰੇ ਹੀ ਨਹੀਂ ਮੰਨਦਾ, ਗੁਰੂ ਦੇ ਸਿੱਖ ਹੀ ਨਹੀਂ ਮੰਨਦਾ। ਦੂਜੀ ਗੱਲ, ਜਿਹੜੇ ਬੰਦੇ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੀ ਧੌਣ ਚੋਂ ਕਿੱਲਾ ਗੁਰੂ ਮਹਾਰਾਜ ਨੇ ਕੱਢ ਦਿੱਤਾ। ਤੀਜੀ ਗੱਲ, ਗਿਆਸਪੁਰਾ ਦੇ ਨਾਲ ਮੈਂ ਪਹਿਲਾਂ ਵੀ ਸਿਮਤੀ ਜਗਾਈ ਹੈ ਕਿ ਬਹੁਤ ਵਧੀਆ ਕੰਮ ਕੀਤਾ, ਸ਼ਾਬਾਸ਼ ਉਹਨੇ, ਉਹ ਜਿਹੜਾ ਕੰਮ ਕੀਤਾ ਉਹ ਸੌਖਾ ਕੰਮ ਨਹੀਂ ਸੀ, ਪਰ ਮੰਨੀਏ ਚਾਹੇ ਨਾ ਮੰਨੀਏ ਵਾਈਂਡ ਅਪ ਕਰਨਾ ਪੈਣਾ ਇਹਨਾਂ ਦੀ ਰਾਜਨੀਤੀ ਲੜਾਈ ਦੇ ਵਿੱਚ। ਜਿਹੜਾ ਸ਼ਬਦ ਇਹਨੇ ਵਰਤਿਆ ਕਿ ਇਹ ਬਲਾਤਕਾਰਾਂ ਦਾ ਅੱਡਾ, ਸਾਰੇ ਨਹੀਂ ਉੱਥੇ ਹੈਗੇ, ਉੱਥੇ ਰੱਬ ਦਾ ਨਾਂ ਲਿਆ ਜਾਂਦਾ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖ਼ਤ ਸਾਜਿਆ, ਤੇ ਉਹ ਤਖ਼ਤ ਕਿਵੇਂ ਸਾਜਿਆ, ਕੀ ਉਹਦੀ ਮਰਿਆਦਾ। ਅਸੀਂ ਉੱਥੇ ਚੰਦ ਗਲਤ ਬੰਦੇ ਹੋਣਗੇ, ਕਿਹੜੀ ਥਾਂ ਤੇ ਨਹੀਂ ਹੈਗੇ, ਚੰਦ ਗਲਤ ਬੰਦੇ ਹੋਣਗੇ, ਇਹਨਾਂ ਨੂੰ ਸ਼ਬਦ ਅੱਜ ਵੀ ਵਾਪਸ ਲੈਣੇ ਪੈਣਗੇ, ਕੱਲ ਵੀ ਵਾਪਸ ਲੈਣੇ ਪੈਣਗੇ। ਪਰ ਆ ਜਿਹੜਾ ਸਿੰਪਤੀ ਵਾਲਾ ਕਾਰਡ ਆ ਨਾ ਜੀ ਗਿਆਸਪੁਰਾ ਸਾਹਿਬ, ਮੇਰੇ ਨਾਲ ਤੁਸੀਂ ਕੀ ਦੱਸਾਂ, ਸਹਿਮਤ ਹੋਵੋ ਚਾਹੇ ਨਾ ਹੋਵੋ, ਮੈਂ
0: ਸਿੰਪਤੀ ਕਾਰਡ ਉੱਥੇ ਉਹ ਬੰਦਾ ਇਸ ਟਾਈਮ MLA ਚਾਵਲਾ ਸਾਹਿਬ ਗਿਆਸਪੁਰਾ, MLA ਲੋਕਾਂ ਦਾ ਨੁਮਾਇੰਦਾ ਹੋ,
1: ਇਹਦੇ ਲਈ ਤਾਂ ਜਵਾਬ ਦੇ, ਇਹਦੇ ਲਈ ਜਵਾਬ ਦੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸਾਹਿਬ।
0: ਸੁਣ ਲਓ ਚਾਵਲਾ ਸਾਹਿਬ ਉਹ MLA ਆ ਤੇ ਲੋਕਾਂ ਦਾ ਨੁਮਾਇੰਦਾ ਹੈਗਾ, ਤੇ ਉਸ ਤੇ ਜਾਤ ਪਾਤ ਆਲਾ ਨਹੀਂ ਟੁਕਦੀ ਗੱਲ, ਇਹ
1: ਉਹਦੇ ਤੇ
0: ਕਹਿਣੀ ਚਾਹੀਦੀ।
1: ਅਜੇ ਜਹੇਦਾਰ ਸਾਹਿਬ ਵੀ ਹੁਣ ਅਜਹੇਦਾਰ ਸਾਹਿਬ ਵੀ ਸਿਕੰਜੇ ਚ ਆ ਗਏ ਆ, ਉਹ ਕਿਵੇਂ ਆ ਗਏ ਸਿਕੰਜੇ ਚ, ਕਿਵੇਂ ਨਾਨਕਸਰ ਵਾਲਾ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਜਾ ਕੇ ਤੇ ਜੇ ਮਿਲਦਾ ਭਗਵੰਤ ਮਾਨ ਨੂੰ ਤਾਂ ਫਿਰ ਉਹਨੂੰ ਤਲਬ ਕਰ ਲਿਆ ਜਾਂਦਾ, ਤੇ ਅੱਜ ਜਿਹੜੇ 15 ਸਿੱਖ ਵਾ ਉਹ ਵੀ ਤਾਂ ਫਿਰ ਉਹਦੇ ਕੋਲੋਂ ਉਹਦੇ ਨਾਲ ਰੋਜ਼ ਬਹਿੰਦੇ ਖਾਂਦੇ ਪੀਂਦੇ ਭਗਵੰਤ ਮਾਨ ਦੇ ਨਾਲ, ਉਹਨਾਂ ਦੇ ਵਿਚ ਗਿਆਸਪੁਰਾ ਵੀ ਤੇ 15 ਵੀ ਆ, ਉਹਨਾਂ ਨੂੰ ਕਿਵੇਂ ਮਿਲ ਲਿਆ ਫਿਰ? ਫਿਰ ਉਹ ਵੀ ਤਾਂ ਛੇਕਿਆ ਹੋਇਆ ਨਾ, ਮੁੱਖ ਮੰਤਰੀ ਕਿਸਮ ਦਾ ਛੇਕਿਆ ਹੋਇਆ ਨਾ, ਸਵਾਲ ਤੇ ਬੜੇ ਨੇ, ਮੇਰੇ ਕੋਲ ਸਮਾਂ ਥੋੜਾ, ਪਰ ਉਹ ਵੀ ਤਾਂ ਅਕਾਲ ਤਖ਼ਤ ਸਾਹਿਬ ਜਹੇਦਾਰ ਸਾਹਿਬ ਨੇ ਕਿਵੇਂ ਮਿਲ ਲਿਆ ਫਿਰ ਉਹਨਾਂ ਨੂੰ? ਸਵਾਲ ਤੇ ਬੜੇ ਉੱਠਣਗੇ। ਰਾਜਨੀਤਿਕ ਪਤਾ, ਇਮੋਸ਼ਨਲ ਪਤਾ ਖੇਡਿਆ ਜੀ, ਮੈਨੂੰ ਮੇਰੀ ਯਾਦ ਕਰਕੇ ਨੀ ਜਾਣ ਦਿੱਤਾ ਗਿਆ। ਨਹੀਂ ਗਿਆਸਪੁਰਾ ਸਾਹਿਬ, ਤੁਹਾਡੀ ਯਾਦ ਕਰਕੇ ਤੁਹਾਨੂੰ ਇੱਜ਼ਤ ਮਾਨ ਪਿਆਰ ਸਤਿਕਾਰ ਪਹਿਲਾਂ ਵੀ ਮਿਲਿਆ, ਤੁਹਾਨੂੰ ਸਰੋਪਾ ਮਿਲਿਆ ਤੇ ਮਿਲਦੇ ਰਹੇ ਨੇ। ਹਾਂ, ਕਿਸੇ ਵੇਲੇ ਮਹਿਸੂਸ ਹੁੰਦਾ ਬੰਦੇ ਨੂੰ, ਪਰ ਤੁਸੀਂ ਇਹ ਸ਼ਬਦ ਵਰਤ ਕੇ ਇੱਕ ਕਿਸਮ ਦਾ ਸਿੱਖੀ ਦੀ ਜਿਹੜੀਆਂ ਮਰਿਆਦਾਵਾਂ ਜਿਹੜੀਆਂ ਨੇ ਉਹਦੀ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੀ ਰਾਜਨੀਤੀ ਜਿੰਦਾਬਾਦ ਰਹੇ। 9058131320 ਜਿਵੇਂ ਕਿ ਅਸੀਂ ਸਾਰਿਆਂ ਮੁੱਦਿਆਂ ਤੇ ਵੱਖੋ ਵੱਖਰੀ ਵਿਚਾਰਧਾਰਾ ਰੱਖਦੇ ਹੁੰਦੇ ਹਾਂ, ਪਰ ਜਦੋਂ ਕਿਤੇ ਕੋਈ ਗੱਲ ਸੱਚੀ ਹੋਵੇ ਨਾ, ਸੱਚ ਕਹਿਣ ਦੀ ਜੁਰਤ ਤੇ ਹਿੰਮਤ ਵੀ ਹੋਣੀ ਚਾਹੀਦੀ ਹੈ। ਡਜ਼ਨ ਮੈਟਰੋ ਚੁਣਿਆ ਹੋਇਆ ਨੁਮਾਇੰਦਾ, ਮੈਂ ਕਹਿੰਦਾ ਤਹਿਸੀਲਦਾਰ ਸਾਹਿਬ ਨੂੰ ਜਾਣ ਦੇਣਾ ਚਾਹੀਦਾ ਸੀ, ਅੰਦਰ ਸੱਦਣਾ ਚਾਹੀਦਾ ਸੀ, ਬਾਕੀਆਂ ਨੂੰ ਸੱਦਿਆ, ਪਰ ਉਹਦੇ ਆਹ ਜਿਹੜੇ ਸ਼ਬਦ ਵਰਤ ਕੇ ਕਿ ਮੈਨੂੰ ਇਸ ਕਰਕੇ ਨਹੀਂ ਜਾਣ ਦਿੱਤਾ, ਨਹੀਂ, ਇਹਨਾਂ ਦੀ ਆਪਣੀ ਰਾਜਨੀਤੀ ਲੜਾਈ ਹੈ। ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: You are listening to CNN Toronto, Chawla News Network Toronto.
1: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 6474481888, 6475470881881 Doctor Nisha Dogra da free health seminar, Sehatmand Lifestyle Kadam।

0: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ 8:25 ਕੁਝ ਸੈਕਿੰਡ ਹੋਏ ਨੇ ਅਗਲੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਸ ਨੂੰ ਲੈ ਕੇ ਹਾਜ਼ਰ ਹੋਣਗੇ ਪੰਜਾਬ ਤੋਂ ਰੀਮਾ ਗੁਗਲਾਨੀ ਜੀ ਔਰ ਉਸ ਤੋਂ ਬਾਅਦ ਮਿੰਟੂ ਗੁਰਸਰੀਆ ਹਾਜ਼ਰ ਹੋਣਗੇ ਸਟੂਡੀਓ ਦੇ ਨੰਬਰ 905-813-1320 ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਆਗਮਨ ਪੁਰਬ ਅਗਲੇ ਮਹੀਨੇ ਨੇ ਤੇ ਉਸ ਸੰਦਰਭ ਵਿਚ ਅਸੀਂ ਬੇਨਤੀ ਕਰ ਰਹੇ ਹਾਂ ਕਿ ਉਸ ਦਿਨ ਪਿਛਲੀ ਪਰੰਪਰਾ ਜਿਹੜੀ ਹੈ ਅਸੀਂ ਜਮਾਰ 1320 ਦੀ 15 ਸਾਲ ਤੋਂ ਚੱਲਦੀ ਆ ਰਹੀ ਹੈ ਰੇਡੀਓ ਥਾਨ ਆਪਾਂ ਕਰਾਂਗੇ ਹਾਲਾਂਕਿ ਸਾਨੂੰ ਪਤਾ ਕਿ ਸਾਡਾ ਸ਼ੋਅ ਸਵੇਰੇ 10 ਤੋਂ 12 ਹੁੰਦਾ ਤੇ ਸ਼ਾਮ ਨੂੰ 6 ਤੋਂ 9 ਹੁੰਦਾ ਪਰ ਸਾਡੀ ਬੇਨਤੀ ਰਹੇਗੀ ਕਿ ਉਸ ਦਿਨ ਸਾਡਾ ਸਾਰਾ ਪਰਿਵਾਰ ਦੋਸਤ ਮਿੱਤਰ ਸਨੇਹੀ ਅਸੀਂ ਸਾਡੇ ਜੇ ਨਵਾਂ ਸਟੇਸ਼ਨ ਸਾਡਾ ਸਟੂਡੀਓ ਤਿਆਰ ਹੋ ਗਿਆ ਡਿਕਸੀ ਡਿਊ ਤੇ ਉੱਥੇ ਹੋਵਾਂਗੇ ਨਹੀਂ ਤਾਂ ਜਿੰਨੇ ਜੋਗੇ ਹਾਂ ਜਿੱਥੋਂ ਅਸੀਂ ਹੋਵਾਂਗੇ ਸਾਡੀ ਆਵਾਜ਼ ਨੂੰ ਛੋਟੀ ਨੂੰ ਵੱਡੀ ਸਮਝ ਕੇ ਤੇ ਤੁਸੀਂ ਸਾਡਾ ਸਾਥ ਪਿਛਲੇ ਜੋ ਸਮੇਂ ਦੇ ਵਿਚ ਦਿੰਦੇ ਆ ਰਹੇ ਹੋ ਸਾਡਾ ਸਾਥ ਦੇਣਗੇ ਵੀਰ ਪਰਮਜੀਤ ਸਿੰਘ ਜੀ ਬਿਰਦੀ ਸਾਡੇ ਨਾਲ ਜੁੜੇ ਹੋਏ ਨੇ ਵੀਰ ਆਲੂ ਵਾਲੇ ਜੀ ਸੈਟਰਡੇ ਸੰਡੇ 12 ਤੋਂ ਇਕ ਸ਼ੋਅ ਕਰਦੇ ਨੇ ਤੇ ਬਾਕੀ ਪ੍ਰੋਡਿਊਸਰਸ ਜਿਹੜੇ ਨੇ ਉਨ੍ਹਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਜਿੰਨੇ ਵੀ ਆਉਣਾ ਦਰਵਾਜ਼ੇ ਖੁੱਲੇ ਨੇ ਪਰ ਰੂਲ ਐਂਡ ਰੈਗੂਲੇਸ਼ਨ ਜਿਹੜੇ ਨੇ ਉਹ 70 ਸਾਲ ਤੋਂ ਚੱਲਦੇ ਆ ਇਸ ਪ੍ਰੋਗਰਾਮ ਦੇ ਜਿਹੜੇ ਨੇ ਉਹ ਚੱਲਣਗੇ ਉਹੀ ਤੇ ਤੁਹਾਡਾ ਸਵਾਗਤ ਹੈ ਥੋੜਾ ਜਿਹਾ ਡਿਲੇ ਚੱਲ ਰਿਹਾ ਸਾਡਾ ਜੋ ਕੁਝ ਕਾਨੂੰਨੀ ਜਿਹੜੀ ਪ੍ਰਕਿਰਿਆ ਹੈ ਸੀਜੀਐਮਆਰ 1320 ਉਹਦੇ ਵਿਚੋਂ ਦੀ ਲੰਘ ਰਿਹਾ ਤੇ ਜਿੱਦਣ ਸਾਰਾ ਕੁਝ ਸਹੀ ਹੋ ਗਿਆ ਅਸੀਂ ਤੁਹਾਨੂੰ ਆਪ ਹੀ ਦੱਸ ਦੇਣਾ ਉਦਣ ਫਿਰ ਆਪਾਂ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਆਪਾਂ ਰੇਡੀਓ ਥਾਨ ਦੇ ਰਾਹੀਂ ਕਰਨਾ ਦੂਸਰਾ ਸਿੱਖ ਇਤਿਹਾਸ ਦੇ ਪੰਨੇ ਜੋ ਆਪਾਂ ਸਨ 2000 ਤੋਂ ਬਾਅਦ ਕਈ ਵਾਰੀ ਕੀਤਾ ਉਸ ਨੂੰ ਲਾਈਵ ਕਰਿਆ ਕਰਾਂਗੇ ਜਿੰਨੇ ਵੀ ਪਾਰਟੀਸਪੇਟ ਕਰਿਆ ਕਰਨਾ ਉਹਦੀ ਰੂਲ ਐਂਡ ਰੈਗੂਲੇਸ਼ਨ ਅਸੀਂ ਆਉਣ ਵਾਲੇ ਦਿਨਾਂ ਦੇ ਵਿਚ ਤੁਹਾਨੂੰ ਪੂਰਾ ਦੱਸਾਂਗੇ ਕੀ ਇਨਾਮਾਤ ਹੋਣਗੇ ਇਨਾਮਾਤਾਂ ਦਾ ਤਾਂ ਕੋਈ ਵੱਡਾ ਗੱਲ ਨਹੀਂ ਹੈ ਉਹ ਤਾਂ ਭਾਵੇਂ ਆਪਾਂ ਜਿੰਨੇ ਮਰਜ਼ੀ ਰੱਖ ਦਈਏ ਪਰ ਉਹਦੇ ਵਿਚ ਜਿਹੜੀ ਇਨਫੋਰਮੇਸ਼ਨ ਹੋਇਆ ਕਰੇਗੀ ਉਹ ਕੁਝ ਬੜੀ ਹੀ ਲਾਹੇਵੰਦ ਹੋਇਆ ਕਰੇਗੀ ਨੌਲੇਜੇਬਲ ਹੋਇਆ ਕਰੇਗੀ ਔਰ ਉਹ ਇਕ ਘੰਟਾ ਆਪਾਂ ਵਿਦਾਊਟ ਕਮਰਸ਼ੀਅਲ ਕਰਨ ਦੀ ਕੋਸ਼ਿਸ਼ ਰਹੇਗੀ ਹਾਂ ਉਹਦੇ ਵਿਚ ਕੁਝ ਇਕ ਕਮਰਸ਼ੀਅਲ ਬ੍ਰੇਕ ਤਾਂ ਡੈਫੀਨੇਟਲੀ 2-4 ਮਿੰਟ ਦੀ ਹੋਇਆ ਹੀ ਕਰੇਗੀ ਉਹਦੀ ਸਪੋਂਸਰਸ਼ਿਪ ਵਾਸਤੇ ਜਾਂ ਕੋਈ ਵੀ ਗੱਲਬਾਤ ਕਰਨ ਵਾਸਤੇ ਜਾਣਕਾਰੀ ਲਈ ਮੇਰਾ ਨੰਬਰ ਹੈ 416-716-7796 ਲੋ ਪੇਸ਼ ਨੇ ਖ਼ਬਰਾਂ ਲੈ ਕੇ ਪੰਜਾਬ ਤੋਂ ਰੀਮਾ ਗੁਗਲਾਨੀ ਜੀ ਕੁਝ ਇਸ ਪ੍ਰਕਾਰ
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਰੀਮਾ ਤੁਸੀਂ ਸੁਣ ਰਹੇ ਹੋ ਸੀਜੀਐਮਆਰ 1320 ਤੇ ਰੰਗਲਾ ਪੰਜਾਬ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਜੰਤਰ ਮੰਤਰ ਤੇ ਧਰਨੇ ਪ੍ਰਦਰਸ਼ਨਾਂ ਤੇ ਲੱਗੀ ਰੋਕ 3 ਨਵੀਆਂ ਥਾਵਾਂ ਕੀਤੀਆਂ ਤੈਅ ਮੁਅੱਤਲ ਡੀਆਈਜੀ ਪੁੱਲਰ ਨੂੰ ਅਦਾਲਤ ਨੇ 8 ਦਿਨਾਂ ਲਈ ਈਡੀ ਹਿਰਾਸਤ ਚ ਭੇਜਿਆ ਅਕਾਲੀ ਦਲ ਨੇ ਬਲਵਿੰਦਰ ਸਿੰਘ ਨੂੰ ਬਣਾਇਆ ਬੁਢਲਾਡਾ ਹਲਕੇ ਦਾ ਇੰਚਾਰਜ ਈਡੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਕੀਤਾ ਤਲਬ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਯਤਨ ਕਰ ਰਹੀ ਹੈ ਆਪ ਸਰਕਾਰ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਖਬਰਾਂ ਵਿਸਥਾਰ ਦੇ ਨਾਲ ਦਿੱਲੀ ਪੁਲਿਸ ਨੇ ਜੰਤਰ ਮੰਤਰ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਤੋਂ ਹਟਾ ਦਿੱਤਾ ਹੁਣ ਧਰਨਿਆਂ ਤੇ ਮੁਜ਼ਾਹਰਿਆਂ ਦੇ ਲਈ ਰਾਮਲੀਲਾ ਮੈਦਾਨ ਬੁਰਾੜੀ ਗਰਾਊਂਡ ਅਤੇ ਪੂਰਵੀ ਦਿੱਲੀ ਦੇ ਸੀਬੀਡੀ ਗਰਾਊਂਡ ਨੂੰ ਨਵੇਂ ਸਥਾਨਾਂ ਵਜੋਂ ਮਾਨਤਾ ਦਿੱਤੀ ਗਈ ਹੈ ਦਿੱਲੀ ਦੇ ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਵੱਲੋਂ ਜਾਰੀ ਹੁਕਮਾਂ ਚ ਦਸਿਆ ਗਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੇ ਅਧਿਕਾਰ

0: 1975 ਦੌਰਾਨ ਇੰਦਰਾ ਗਾਂਧੀ ਸਰਕਾਰ ਦੇ ਖਿਲਾਫ ਜੈ ਪ੍ਰਕਾਸ਼ ਨਾਰਾਇਣ ਦੇ ਅੰਦੋਲਨ ਤੋਂ ਲੈ ਕੇ 2011 ਦੇ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੱਕ ਦੇ ਇਤਿਹਾਸਕ ਇਕੱਠ ਹੋ ਚੁੱਕੇ ਨੇ। ਈਡੀ ਨੇ ਪੰਜਾਬ ਪੁਲਿਸ ਦੀ ਰੋਪੜ ਰੇਂਜ ਦੇ ਤਤਕਾਲੀ ਡਿਪਟੀ ਇੰਸਪੈਕਟਰ ਜਨਰਲ ਹਰਚਰਨ ਸਿੰਘ ਭੁੱਲਰ ਨੂੰ ਮਨੀ ਲਾਂਡਰਿੰਗ ਰੋਕੋ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਹੋਇਆ। ਹੁਣ ਇਸ ਮਾਮਲੇ ਦੇ ਵਿਚ ਚੰਡੀਗੜ੍ਹ ਦੀ ਇਕ ਵਿਸ਼ੇਸ਼ PMLA ਅਦਾਲਤ ਨੇ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ 8 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ। ਈਡੀ ਨੇ ਚੰਡੀਗੜ੍ਹ ਜ਼ੋਨਲ ਦਫ਼ਤਰ 1 ਵੱਲੋਂ ਇਕ ਜਾਰੀ ਪ੍ਰੈਸ ਨੋਟ ਮੁਤਾਬਕ ਭ੍ਰਿਸ਼ਟਾਚਾਰ ਤੇ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਚੱਲ ਰਹੀ ਜਾਂਚ ਦੇ ਆਧਾਰ ਤੇ DIG ਹਰਚਰਨ ਸਿੰਘ ਭੁੱਲਰ ਨੂੰ 9 ਅਕਤੂਬਰ ਨੂੰ PMLA 2002 ਦੀ ਧਾਰਾ 19 ਦੇ ਤਹਿਤ ਗ੍ਰਿਫ਼ਤਾਰ ਕੀਤਾ। ਇਸ ਤੋਂ ਪਹਿਲਾਂ CBI ਤੇ ਭ੍ਰਿਸ਼ਟਾਚਾਰ ਰੋਕੋ ਬਿਊਰੋ ਚੰਡੀਗੜ੍ਹ ਵੱਲੋਂ ਦਰਜ ਕੀਤੀਆਂ 2 FIR ਦੇ ਆਧਾਰ ਤੇ ਈਡੀ ਨੇ ਇਹ ਮਨੀ ਲਾਂਡਰਿੰਗ ਜਾਂਚ ਸ਼ੁਰੂ ਕੀਤੀ ਸੀ। ਇਸੇ ਮਾਮਲੇ 'ਚ ਈਡੀ ਨੇ ਸਤੰਬਰ 2026 ਨੂੰ ਹਰਚਰਨ ਸਿੰਘ ਭੁੱਲਰ ਦੇ ਵਿਚੋਲੇ ਵਜੋਂ ਕੰਮ ਕਰਨ ਵਾਲੇ ਕ੍ਰਿਸ਼ਾਨੂ ਸ਼ਾਰਦਾ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।
1: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515।
0: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੇਵਾ ਮੁਕਤ ਪਟਵਾਰੀ ਬਲਵਿੰਦਰ ਸਿੰਘ ਹਾਕਮਵਾਲਾ ਨੂੰ ਬੁਢਲਾਡਾ ਹਲਕੇ ਦਾ ਨਵਾਂ ਇੰਚਾਰਜ ਲਾ ਦਿੱਤਾ। ਇਹ ਕਦਮ ਬੁਢਲਾਡਾ ਵਿਧਾਨ ਸਭਾ ਹਲਕਾ ਇੰਚਾਰਜ ਡਾ ਨਿਸ਼ਾਨ ਸਿੰਘ ਹਾਕਮਵਾਲਾ ਵੱਲੋਂ ਸਿਹਤ ਸਮੱਸਿਆਵਾਂ, ਪਰਿਵਾਰਕ ਜ਼ਿੰਮੇਵਾਰੀਆਂ ਤੇ ਵਿੱਤੀ ਹਾਲਾਤ ਦਾ ਹਵਾਲਾ ਦੇ ਕੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦੇ ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ ਚੁੱਕਿਆ ਗਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਹਾਕਮਵਾਲਾ ਦੇ ਵਸਨੀਕ ਬਲਵਿੰਦਰ ਸਿੰਘ ਠੀਕ 5 ਮਹੀਨੇ ਪਹਿਲਾਂ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਸਨ। ਅੱਜ ਮੁਕਤਸਰ ਜ਼ਿਲ੍ਹੇ ਦੇ ਪਿੰਡ ਬਾਦਲ ਦੇ ਵਿਚ ਸੁਖਬੀਰ ਬਾਦਲ ਦੀ ਰਿਹਾਇਸ਼ ਤੇ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ 'ਚ ਵਾਪਸ ਪਰਤ ਆਏ, ਜਿੱਥੇ ਉਨ੍ਹਾਂ ਨੂੰ ਤੁਰੰਤ ਬੁਢਲਾਡਾ ਹਲਕੇ ਦੀ ਜ਼ਿੰਮੇਵਾਰੀ ਲਾਈ ਗਈ। ਇਸ ਦੌਰਾਨ ਸੁਖਬੀਰ ਬਾਦਲ ਨੇ ਐਕਸ ਤੇ ਪੋਸਟ ਪਾ ਕੇ ਕਿਹਾ, ਬਲਵਿੰਦਰ ਸਿੰਘ ਦਾ ਇਲਾਕੇ ਦੇ ਲੋਕਾਂ ਨਾਲ ਡੂੰਘਾ ਰਾਬਤਾ ਹੈ ਅਤੇ ਹਲਕੇ ਦੇ ਵਿਚ ਉਨ੍ਹਾਂ ਦਾ ਚੰਗਾ ਅਕਸ ਹੈ। ਸੁਖਬੀਰ ਨੇ ਕਿਹਾ, ਮੈਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਾ ਤੇ ਮੈਨੂੰ ਪੂਰਾ ਭਰੋਸਾ ਹੈ ਕਿ 2027 ਦੀ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਹ ਲਾਵਾਂਗੇ। ਜ਼ਿਕਰਯੋਗ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧ ਰਾਮ ਵਿਧਾਨ ਸਭਾ ਹਲਕਾ ਬੁਢਲਾਡੇ ਦੀ ਨੁਮਾਇੰਦਗੀ ਕਰ ਰਹੇ ਨੇ। ਦੱਸਣਯੋਗ ਹੈ ਕਿ ਨਿਸ਼ਾਨ ਸਿੰਘ ਹਾਕਮਵਾਲਾ ਨੇ ਬੀਤੀ 17 ਸਤੰਬਰ ਨੂੰ ਅਕਾਲੀ ਦਲ ਛੱਡਿਆ ਸੀ। ਈਡੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਤੇ ਹੋਰਾਂ ਨੂੰ 19 ਅਕਤੂਬਰ 2026 ਨੂੰ ਚੰਡੀਗੜ੍ਹ ਈਡੀ ਦਫ਼ਤਰ ਵਿਖੇ ਤਲਬ ਕੀਤਾ। ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਕਥਿਤ ਵੀਡੀਓ ਤੇ ਕਥਿਤ ਤੌਰ ਤੇ ਆਈ ਜਨਰੇਟਿਡ ਸਾਬਤ ਕਰਨ ਲਈ ਤਿਆਰ ਕੀਤੀਆਂ ਜਾਲੀ ਫੋਰੈਂਸਿਕ ਤੇ ਸਾਈਬਰ ਰਿਪੋਰਟਾਂ ਨਾਲ ਜੁੜਿਆ ਹੋਇਆ। ਜਾਣਕਾਰੀ ਅਨੁਸਾਰ ਈਡੀ ਵੱਲੋਂ ਇਸ ਮਾਮਲੇ ਦੇ ਵਿਚ ਹੋਏ ਸ਼ੱਕੀ ਵਿੱਤੀ ਲੈਣ ਦੇਣ ਤੇ ਇਸ ਦੇ ਪਿੱਛੇ ਰਚੀ ਗਈ ਕਥਿਤ ਸਾਜਿਸ਼ ਦੇ ਵੇਰਵਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਹ ਵਿਵਾਦ ਉਸ ਵੇਲੇ ਭਖਿਆ ਜਦੋਂ ਗੁਰੂਗ੍ਰਾਮ ਪੁਲਿਸ ਨੇ ਕੇਸ ਦਰਜ ਕਰਕੇ ਖੁਲਾਸਾ ਕੀਤਾ ਸੀ ਕਿ ਮੁੱਖ ਮੰਤਰੀ ਦੀ ਕਥਿਤ ਵੀਡੀਓ ਨੂੰ ਜਾਲੀ ਸਿੱਧ ਕਰਨ ਦੇ ਲਈ ਮੋਟੀ ਰਕਮ ਦੇ ਬਦਲੇ ਨਕਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਾਈਆਂ ਗਈਆਂ। ਇਸ ਮਾਮਲੇ 'ਚ ਗੁਰੂਗ੍ਰਾਮ ਪੁਲਿਸ ਪਹਿਲਾਂ ਹੀ ਦੋ ਮੁਲਜ਼ਮਾਂ ਅਰੁਣ ਮਹਿੰਦਰੂ ਤੇ ਅੰਕਿਤ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਦੋਵਾਂ ਤੇ ਕਿਸੇ ਮਾਨਤਾ ਪ੍ਰਾਪਤ ਲੈਬ ਤੋਂ ਬਿਨਾਂ ਹੀ ਕਥਿਤ ਤੌਰ ਤੇ ਜਾਲੀ ਸਾਈਬਰ ਜਾਂਚ ਰਿਪੋਰਟਾਂ ਤਿਆਰ ਕਰਨ ਦੇ ਦੋਸ਼ ਲੱਗੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਜਲਦ ਰਿਹਾਈ ਦੇ ਲਈ ਲਗਾਤਾਰ ਤੇ ਸੁਹਿਰਦ ਯਤਨ ਕਰ ਰਹੀ ਹੈ। ਉਨ੍ਹਾਂ 'ਚ ਕੌਮੀ ਇਨਸਾਫ਼ ਮੋਰਚੇ ਦੇ ਨੁਮਾਇੰਦਾ ਨਾਲ ਅਹਿਮ ਮੀਟਿੰਗ ਕੀਤੀ ਹੈ। ਇਸ ਦੌਰਾਨ ਮੋਰਚੇ ਵੱਲੋਂ ਉਠਾਈਆਂ ਗਈਆਂ ਮੰਗਾਂ ਤੇ ਗੰਭੀਰਤਾ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਮੁੱਖ ਮੰਤਰੀ ਨੇ ਇਸ ਮੀਟਿੰਗ ਬਾਰੇ ਸੋਸ਼ਲ ਮੀਡੀਆ ਮੰਚ ਐਕਸ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰ ਇਸ ਮਾਮਲੇ ਦਾ ਸਾਰਥਕ ਹੱਲ ਲਈ ਪੂਰੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
2: ਖਬਰ ਸਪਾਂਸਰ ਕੀਤਾ ਸੀ ਸੰਧੂ ਡੈਂਟਿਸਟਰੀ ਨੇ ਔਰ ਦੋ ਲੋਕੇਸ਼ਨ ਫਾਰ ਐਨੀ ਟਾਈਪ ਆਫ ਡੈਂਟਲ ਟ੍ਰੀਟਮੈਂਟ ਪਹੁੰਚੋ 4550 ਇਬਨਜ਼ਰ ਰੋਡ ਬ੍ਰੈਂਪਟਨ ਜਾਂ ਫਿਰ 510 ਸ਼ਾਲੇ ਬੁਲੇਵਾਰਡ ਆਲਸੋ ਇਨ ਬ੍ਰੈਂਪਟਨ। ਇਮਪਲਾਂਟਸ, ਗਮ ਸਰਜਰੀਜ਼, ਡੈਂਚਰਸ, ਰੂਟ ਕਨਾਲ ਟ੍ਰੀਟਮੈਂਟ, ਦੰਦਾਂ ਦੀ ਵਾਈਟਨਿੰਗ, ਪੋਲਿਸ਼ਿੰਗ, ਬਲੀਚਿੰਗ ਕਰਾਉਣਾ ਚਾਹੁੰਦੇ ਹੈਗੇ ਹੋ ਤਾਂ ਪਹੁੰਚੋ ਸੰਧੂ ਡੈਂਟਿਸਟਰੀ ਨੰਬਰ 9054555585 ਤੇ ਲੈ ਕੇ ਜਾ ਰਿਹਾ। ਬਹੁਤ ਹੀ ਧਮਾਕੇਦਾਰ ਉਹਨਾਂ ਦੀ ਸੇਲ ਚੱਲ ਰਹੀ ਹੈ ਸਰ, ਖਾਸ ਰੰਗਲਾ ਪੰਜਾਬ ਦੇ ਲਿਸਨਰਸ ਦੇ ਲਈ ਜੀ। ਸਪੈਸ਼ਲ ਹੈਗਾ ਤੁਹਾਡੇ ਲਈ $150 ਦੀ ਸ਼ਾਪਿੰਗ ਨਾਲ 7 ਪੀਸ ਗਲਾਸ ਵਿਦ ਵਿਸਕੀ ਬੋਟਲ ਯਾਨੀ ਡਿਕੈਂਟਰ ਤੁਹਾਡੇ ਲਈ ਓਨਲੀ ਫਾਰ $20 ਮਿਲ ਰਿਹਾ। ਔਰ $50 ਦਾ ਬਲੈਂਕਟ ਬਾਏ ਟੂ ਗੈਟ ਵਨ ਫ੍ਰੀ, 16 ਪੀਸ ਡਿਨਰ ਸੈਟ $70 ਵਾਲਾ ਹਾਫ ਪ੍ਰਾਈਸ ਤੇ $35 ਮਿਲ ਰਿਹਾ। ਰੇਡੀਓ $100 ਦੇ 5 ਹੈਗੇ ਨੇ। ਕੰਫਰਟਰ ਸੈਟਸ ਓਨਲੀ ਫਾਰ $20, ਪਰਫਿਊਮਸ $3 for $20, brand name perfume, the gift sets only and only for $40. Panasonic the microwave $79 only, iron mil rahi is $320, bahut hi high and high quality di. Ji ha, bachcha de khilone bahut hi vadhiya, up to 50% discount hai. CK liquidation 31 Melanie Drive, this steals the intersection the in Brampton, number 905-405-5555. Nanu and Yofi lawyers the team professionally to see koi bhi legal samasya da hal lab rahe ho ta legal problem samna kar rahe ho, ਜਿਵੇਂ ਕਿ ਪਰਸਨਲ ਇੰਜਰੀ ਲਿਟੀਗੇਸ਼ਨ, ਐਕਸੀਡੈਂਟ ਬੈਨੀਫਿਟਸ ਦੀ ਕੋਈ ਗੱਲਬਾਤ ਹੈ, ਇੰਪਲਾਇਮੈਂਟ ਲਾਅ

0: کمرشل لٹیگیشن اینڈ دی ٹیم انگلش ہندی اردو پنجابی جو بھی گل بات کر دی ہے. کال ننو اینڈ یوفی لائرز دی ٹیم نمبر ٹو کال 6477936889. اوریکل کنسٹرکشن تسی دیکھ دو کہ بہت ہی سونے طریقے دے نال پروفیشنل طریقے دے نال پولز تہاڈے لئی تیار کردے نے, پولز دے اراؤنڈ لینڈسکیپنگ کردے نے, اور اینی ٹائپ آف میسنری سٹون ورک دے لئی کال کرو اوریکل کنسٹرکشن نمبر 4164746836.
1: جڑن گے کینیڈا تو پنجاب دے تار, وچار چرچا ہووے گی ساڈے تے منٹو گرسریے دے وچکار. لاؤ جی سنو پھر ٹھا سوٹا منٹو گرسریے دا, منٹو گرسریے
2: دا. ویلکم بیک چاولا نیوز نیٹ ورک ٹو رانٹو. 8:35 منٹ ساڈے مسی ساگا دے منی اسٹوڈیو دی کڑی دے مطابق سی جے ایم آر 1320 تے ہو چکے نے. منٹو گروسریہ جی شبداں دا ٹھاس ہوٹا لے کے حاضر نے. گل بات دے وچ تسی شامل ہونا چاہو 905-813-1320. پہلا سی تنوادیاں جی جڑے سانو وکھ وکھ دیشاں دے وچ ساڈے اس وقت ویر انڈیا, آسٹریلیا, امریکہ اتے کینیڈا دے وچ ٹیلی فون تے سن رہے نے, تہاڈا سب دا دھنواد. ایپ تے تسی سن رہے ہو سانو, سین جڑا ساڈے جڑے نے او سکرین تے دکھائی دیندے نے. سو پاویں کہ لانگ ویکینڈ ہے, تھوڑی جی ریشو گھٹ ہے, ہو سکتا چھٹی کر کے تسی گھٹ دیکھ رہے ہو, کما تے نہ گئے ہو سارے ٹرک ڈرائیور ساری بیک بون ویر, بٹ مینوں امید ہے کہ کل نوں پھر تسی اسی طرح ہی اپنے دوستاں متراں دے نال سان نال جڑ جاؤ گے. لو جی ودھ ہو گیا جی رائٹ پہ شاہ بجی آؤ گیا ایک کام ٹھا ٹھا ٹھا ٹھا. منٹو جی ویلکم, سواگت جی. آئے نو
3: سارا نو سات سری اکال جی,
2: کی حال چال, ٹھیک ٹھاک ہو؟
3: بہت
2: معاملہ کافی بگیا پیا. ویسے تو راجنیتی دے وچ سانو کی چاہیے ہوندا, سانو تے خبراں چاہیے نے ساڈے واسطے, تا جی ایہو جیاں خبراں ہن راجنیتی کی تو میں ماں ہوں ہنا, لڑائی جھگڑے والیاں نہ ہون تے سانو چنگا لگدا. راجنیتی دے وچ سانو کڈن نوں پاؤن نوں وی کچھ ملدا, جے کتے کوئی وڈی خبر آ جاندی ہے کوئی تراسدی والی تے ساڈا دل وی جڑا خبر لاؤن نوں کسے ویلے سویرے سویرے خبر پڑھنی ہوندی ہے تے من دکھی ہوندا, کیوں یار انہاں دے وچ اسی وی ہو سکدے ہاں, انہاں دے وچ ساڈا کوئی چیز بھی ہو سکدا ہے نا. بٹ جدو راجنیتک لوڑ لوگ ایک دوجے نوں کہہ کے مکر دے نا, ادو بڑا مزہ ہوندا. سو میرا ساتھ دے رہے نے انجو سکا جی, ٹیکنیشن کرن تو نہ حاضر نے پنجاب تو, منٹو گرسری جی میں تہاڈا دوست اوزدر باغ سنگھ چاولا, نمبر 905-813-1320. گیاسپورا صاحب دی گل چل رہی سی, گیاسپورا صاحب مکر گئے نے. ویسے تو گرداس مان کہتے کہ مرے مکرے دا کوئی وسا نہیں, تے ساتھی کوئی نہیں جگ تو چلے آندا, ساڈے پیراں فقیراں نے گل دسی حادثہ سارے آندا تے رونا کلیاں دا. گیاسپورا صاحب مکر گیا, کہندا میں کچھ بھی غلط نہیں کیا. منٹو جی
3: بالکل دیکھو جڑے ملوندر سنگھ گیاسپورا ہے, میں انہاں بارے اگے بھی دسیا کہ شاید کچھ لوگ یہ سمجھتے ہونگے کہ یہ ودھائک نے, یہ آم آدمی پارٹی دے ورکر نے, پر اس تو بھی جے پیچھے جائیے منویندر سنگھ بیاسپورا دے نام دے نال پیچھے انجینئر لگتا ہوں دا سی پہلے.
2: ہاں ہاں بالکل,
3: کوئی سما سی اور جدو ساڈے اکثر انہاں دے نال نرنتر سنواد رہندے سن, گلاں باتاں چلدی رہندیاں سن, اور اے ایک ایکٹیوسٹ سن بیسیکلی, اور ایکٹیوسٹ ہون دے نال نال ایکٹیویزم کرن دے نال نال لکھاری بھی اچھے سن
2: جی,
3: کیونکہ انہوں دن چ میں بھی بہت سرگرم لکھک سی گا اخبار دا, تا انہوں دے بھی اسی مطلب کہ لکھتاں دے وچ وچار پڑھتے رہندے سی. تو اے ایک دور سی جس ویلے منویندر سنگھ گیاسپورا ایک نقشے تے ابھر دے آ, وہ ایک خاص انہوں دی اچیومنٹ سی کہ ہریانے دا ہوند چلڑ والا معاملہ انہوں نے سامنے لیا سی دنیا.
2: بالکل,
3: تو اس تو بعد منویندر سنگھ گیاسپورا جاندے نے عام آدمی پارٹی چ, اور اس تو بھی پہلا مینوں وہ بھی دور یاد ہے کہ جدو انہاں نوں ایس جی پی سی نے کافی فائنینشلی سپورٹ کیتا, اور منویندر سنگھ گیاسپورا دے بچیاں دی فیس تک بھی جڑی ہے وہ ایس جی پی سی بھردی رہی ہے. پرنتو بعد دے وچ کی ہویا کہ گیاسپورا کسے گلوں خفا ہو گئے, مینو یاد ہے گیاسپورا نو جی نو شاید یاد نہ ہوئے گا, اس ویلے بھی انہ نے ایس جی پی سی دے ایس سی بھائی چارے دے نال وتکرے دا دوش لایا سی. یہ سالا پہلا دی گل ہے, گیاسپورا نو پکی گل ہے کہ انہوں نے بھول گیا ہوئے گا. ٹھیک ہے جی, ਸੋ ਜਿਹੜੇ ਬੰਦਿਆਂ ਨੂੰ ਅਸੀਂ ਆਪਦੇ ਸਮਕਾਲ ਦੇ ਵਿੱਚ ਦੇਖਦੇ ਆ, ਸੰਵਾਦ ਕਰਦੇ ਆ, ਤਾਂ ਉਹ ਚੀਜ਼ਾਂ ਸਾਨੂੰ ਹਮੇਸ਼ਾ ਯਾਦ ਰਹਿੰਦੀਆਂ ਨੇ। ਤੋ ਮਨਵਿੰਦਰ ਸਿੰਘ ਗਿਆਸਪੁਰਾ ਦੀ ਮੋਟੀ ਮੋਟੀ ਜਿੰਨੀ ਕੁ ਮਤਲਬ ਕਿ ਮੈਂ ਇੰਟਰੋਡਕਸ਼ਨ ਕਰਵਾ ਸਕਦਾ ਮੈਂ ਕਰਵਾਤੀ ਹੈ ਤੁਹਾਡੇ ਨਾਲ, ਕਿ ਰਾਈਟਰ ਵੀ ਰਹੇ ਆ, ਇੰਜੀਨੀਅਰ ਵੀ ਸੀਗੇ, ਨਾਨ ਦੇ ਨਾਲ ਇੰਜੀਨੀਅਰ ਲੱਗਦਾ ਸੀ, ਠੀਕ ਹੈ ਜੀ, ਊਂਦ ਚਿੱਲੜ ਤੇ ਕੰਮ ਕੀਤਾ, ਫਿਰ SEPC ਦੇ ਨਾਲ ਆਡਾ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਦਾ ਇੱਕ ਸਫ਼ਰ ਸ਼ੁਰੂ ਹੁੰਦਾ, ਉਹ ਹੁੰਦਾ ਜੋ ਮੇਨ ਸਟ੍ਰੀਮ ਪੋਲਿਟਿਕਸ ਆ, ਯਾਨੀ ਮੁੱਖ ਧਾਰਾ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਇਹ ਦਾਖਲ ਹੁੰਦੇ ਨੇ। ਚਲੋ ਟਿਕਟ ਮਿਲਿਆ, ਇਹ ਬਣ ਗਿਆ ਵਿਧਾਇਕ। ਤਾਂ ਸਭ ਤੋਂ ਜ਼ਿਆਦਾ ਜੇਕਰ ਕਿਸੇ ਵਿਧਾਇਕ ਦੇ, ਸਿੰਗਲ ਵਿਧਾਇਕ ਦੇ ਵਿਵਾਦ ਹੁਣ ਕਥਿਤ ਤੌਰ ਦੇ ਵਿਵਾਦ ਆਪਾਂ ਦੇਖੀਏ ਹੁਣ ਤੱਕ ਦੇ, ਤਾਂ ਉਹਨਾਂ ਦੇ ਵਿੱਚ ਗਿਆਸਪੁਰਾ ਟੋਪਰ ਆਉਂਦੇ, ਕਿਉਂਕਿ ਜਿਸ ਮੈਂ ਸ਼ਾਲੀਨ ਵਿਅਕਤੀ ਨੂੰ, ਜਿਸ ਸਭਿਅਕ ਵਿਅਕਤੀ ਨੂੰ, ਜਿਸ ਇੱਕ ਲਿਖਾਰੀ ਵਿਅਕਤੀ ਨੂੰ ਮੈਂ ਜਾਣਦਾ ਸੀਗਾ, ਉਹ ਸੱਤਾ ਦੀ ਚੱਕਾ ਚੌਂਦ ਚ ਕਿੱਥੇ ਗਾਇਬ ਹੋ ਗਿਆ, ਇਹ ਅੱਜ ਤੱਕ ਪ੍ਰਸ਼ਨ ਮੇਰੇ ਕੋਲ ਆ। ਮਤਲਬ ਇਹਦੇ ਤੇ ਮੈਂ ਲਿਖਿਆ ਵੀ ਆ, ਮਨਵਿੰਦਰ ਸਿੰਘ ਗਿਆਸਪੁਰਾ ਨੇ ਇੱਕ ਵਾਰੀ ਇੱਕ ਬੰਦੇ ਕੋਲ ਗਿਲਾ ਵੀ ਜ਼ਾਹਰ ਕੀਤਾ ਸੀ ਕਿ ਯਾਰ ਮੈਂ ਮਿੰਟੂ ਦਾ ਕੀ ਵਿਗਾੜਿਆ, ਅਸੀਂ ਤੇ ਕਦੇ ਸੱਜਣ ਬੇਲੀ ਹੁੰਦੇ ਸੀ। ਤਾਂ ਮੈਂ ਕਿਹਾ ਕਿ ਯਾਰ ਮੈਂ ਕਿਹੜਾ ਉਹਨੂੰ ਕੁਛ ਕਈ ਮਾਰੀ ਆ ਉਹਦੇ ਗਿੱਟਿਆਂ ਤੇ, ਉਹ ਆਪਣਾ ਕੰਮ ਕਰਦੇ ਆ, ਮੈਂ ਆਪਣਾ ਕੰਮ ਕਰਦਾ। ਮਤਲਬ ਗਿਆਸਪੁਰਾ ਇੱਕ ਐਸੀ ਪਰਸਨੈਲਿਟੀ ਜਿਹਦੀ ਸਾਰੇ ਇੱਜ਼ਤ ਕਰਦੇ ਸਨ, ਉਹ ਪਰਸਨੈਲਿਟੀ ਪਤਾ ਹੀ ਨਹੀਂ ਸੱਤਾ ਦੀ ਚੱਕਾ ਚੌਂਦ ਚ ਕਿੱਧਰ ਚਲੇ। ਹੁਣ ਜਿਹੜੀ ਗੱਲ ਇਹ ਆ ਕਿ ਕੱਲ ਜੋ ਐਪੀਸੋਡ ਵਾਪਰਿਆ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਮੈਂ ਤੇ ਕੁਝ ਗਲਤ ਕਿਹਾ ਨੀ, ਦੇਖੋ ਇਹਨਾਂ ਨੇ ਗਲਤ ਕਿਹਾ, ਸਹੀ ਕਿਹਾ, ਜੋ ਵੀ ਕਿਹਾ, ਉਹ ਤੇ ਉੱਥੇ ਇੱਕ ਅੱਧ ਬੰਦੇ ਦੀ ਹਾਜ਼ਰੀ ਚ ਨਹੀਂ, ਉੱਥੇ ਦਰਜਨਾਂ ਵਿਅਕਤੀਆਂ ਦੀ ਹਾਜ਼ਰੀ ਚ ਕਿਹਾ ਕਿ ਗਏ ਸਨ ਅਕਾਲ ਤਖ਼ਤ ਸਾਹਿਬ ਤੇ। ਇਹਨਾਂ ਦੇ ਦੋ ਵੀਡੀਓਜ਼ ਕੱਲ ਤੇਜ਼ੀ ਦੇ ਨਾਲ ਵਾਇਰਲ ਹੁੰਦੇ ਆ ਸ਼ਾਮ। ਇੱਕ ਵੀਡੀਓ ਦੇ ਵਿੱਚ ਇਹ ਆਪਣੀ ਜਾਤੀ ਦਾ ਨਾਮ ਲੈ ਕੇ, ਕਿਉਂਕਿ ਮੈਂ ਤਾਂ ਜਾਤੀਵਾਦ ਹੈ ਨੀ ਗਾ ਜੀ, ਮੈਂ ਇਸ ਕਰਕੇ ਮੈਂ ਤਾਂ ਕਿਸੇ ਵੀ ਕਾਸਟ ਦਾ ਇੱਥੇ ਨਾਮ ਨਹੀਂ ਲਵਾਂਗਾ, ਇਹ ਆਪਣੀ ਜਾਤ ਦਾ ਆਪ ਨਾਮ ਲੈ ਰਹੇ ਸੀ ਕਿ ਮੈਨੂੰ ਉਹ ਹੋਣ ਵਾਸਤੇ ਉਹ ਹੋਣ ਕਰਕੇ ਅੰਦਰ ਨਹੀਂ ਜਾਣ ਦਿੰਦੇ, ਜਦਕਿ ਇਹਦਾ ਖੰਡਨ ਕੀਤਾ ਅਕਾਲ ਤਖ਼ਤ ਸਾਹਿਬ ਦੇ ਸੈਕਟਰੀਏਟ ਨੇ ਕਿ ਜੇ ਆ ਨਹੀਂ ਹੈ। ਫਿਰ ਇਹਨਾਂ ਦੇ ਨਾਲ ਦੇ ਗਏ ਆ, ਔਰ ਇਸ ਤੋਂ ਬਾਅਦ ਇਹਨਾਂ ਨੇ ਬਹੁਤ ਹੀ ਘਟੀਆ ਸ਼ਬਦਾਵਲੀ ਇਸਤੇਮਾਲ ਕੀਤੀ ਅਕਾਲ ਤਖ਼ਤ ਸਾਹਿਬ।
2: ਬਿਲਕੁਲ ਬਿਲਕੁਲ ਬਿਲਕੁਲ,
3: ਉਹ ਸ਼ਬਦਾਵਲੀ ਤੁਸੀਂ ਹੁਣ ਦੇਖ ਲਓ ਅਸਲੀ ਆ ਨਕਲੀ ਆ ਮੈਨੂੰ ਤਾਂ ਪਤਾ ਨੀ, ਕਿਉਂਕਿ ਸਾਡੇ ਕੋਲ ਤੇ ਕੋਈ ਮਸ਼ੀਨ ਹੈ ਨੀ ਗੀ ਬਾਈ, ਜੋ ਅਸੀਂ ਵੀਡੀਓ ਨੂੰ ਇੱਥੇ ਐ ਕਰਕੇ ਟਰੈਕ ਕਰਕੇ ਤੇ ਨਾਲ ਦੀ ਨਾਲ ਇੱਕ ਸਰਟੀਫਿਕੇਟ ਛਾਪ ਦਈਏ।
2: ਮਿੰਟੂ ਜੀ ਸੋਰੀ ਟੂ ਇੰਟਰਪਟ ਯੂ, ਮੈਂ ਤਰਾਸਦੀ ਹੈ ਕਿ ਮੈਂ ਵੀਡੀਓ ਬਾਕੀ ਦੀਆਂ ਵੀਡੀਓ ਦੇ ਨਾਲ ਆਪਣੇ ਆਫਿਸ ਵਾਲੇ ਵਟਸਐਪ ਤੇ ਭੇਜੀ, ਪਰ ਸੰਭਵ ਉਹ ਡਿਲੀਟ ਹੋ ਗਈ ਜਾਂ ਨਹੀਂ ਪਹੁੰਚੀ, ਸਮ ਐਰੋ ਆ ਗਿਆ, ਐਰਰ ਆਇਆ ਤੇ ਉਹ ਅਸੀਂ ਨਹੀਂ ਦਿਖਾ ਸਕਦੇ। ਅਦਰਵਾਈਜ਼ ਮੈਨੂੰ ਉਦੋਂ ਹੀ ਇੰਨਾ ਲੱਗਾ ਸੀ ਵੀ ਇਸ ਬੰਦੇ ਦਾ ਮੈਂ ਇੰਨਾ ਜ਼ਿਆਦਾ, ਜਿੱਦਣ ਇਹਨੇ ਹੋਂਦ ਚ ਲੜਕਾਉਣ ਕੱਢਿਆ ਸੀ, ਮੈਂ ਇੰਡੀਆ ਦੇ ਵਿੱਚ ਸੀ ਤੇ ਮੇਰਾ ਦਿਲ ਕਰਦਾ ਸੀ ਕਿ ਉੱਡ ਕੇ ਜਾ ਕੇ ਤੇ ਇਸ ਬੰਦੇ ਨੂੰ ਮਿਲ ਕੇ ਆਵਾਂ, ਉੱਡ ਕੇ ਜਾ ਕੇ ਤੇ ਮਿਲਣੂ ਤਾਂ ਸਾਡਾ ਕੇਜਰੀਵਾਲ ਨੂੰ ਵੀ ਦਿਲ ਕਰਦਾ ਸੀਗਾ ਕਿ ਬਹੁਤ ਵਧੀਆ ਮੁੱਦੇ ਠਾ ਰਿਹਾ, ਮਿਲ ਕੇ ਆਈਏ। ਭਗਵੰਤ ਮਾਨ ਤਾਂ ਚਲੋ ਸਾਡੇ ਸਟੂਡੀਓ ਚ ਕਈ ਵਾਰ ਆਏ, ਬਲਤੇਜ ਪੰਨੂ ਤਾਂ ਸਾਡੇ ਨਾਲ ਚਾਹ ਦੇ ਪਿਆਲੇ ਤੇ ਰੋਟੀਆਂ ਇਕੱਠੀਆਂ ਖਾਧੀਆਂ, ਮੇਰੇ ਤੇ 10ਵੀਂ ਵਰੇ ਗੰਢ ਤੇ ਚੀਫ ਗੈਸਟ ਸਨ ਇੰਡੀਆ ਤੋਂ ਉਹ, ਇੱਥੇ ਬਲਤੇਜ ਪੰਨੂ, ਸ਼ਾਇਦ ਉਹਨਾਂ ਨੂੰ ਪਤਾ ਹੋਵੇ। ਇਹ ਉਹ ਸ਼ਖਸੀਅਤਾਂ ਨੇ ਗਿਆਸਪੁਰਾ ਨੂੰ ਪੜ੍ਹਦੇ ਰਹੇ, ਸੁਣਾਉਂਦੇ ਰਹੇ। ਮੈਂ ਇੱਥੇ ਤਕਰੀਬਨ ਕੋਈ 2 ਹਫ਼ਤੇ ਗੱਲਾਂ ਬਾਤਾਂ ਕੀਤੀਆਂ ਤੇ ਸ਼ਾਇਦ ਇਹਨਾਂ ਨੂੰ ਯਾਦ ਹੋਊਗਾ, ਮੈਂ ਇਹਨਾਂ ਨਾਲ ਗੱਲਬਾਤ ਵੀ ਕੀਤੀ ਸੀਗੀ, ਬੜੇ ਪ੍ਰਭਾਵਿਤ ਸਾਂ। ਪਰ ਆਹ ਜਿਹੜਾ ਸ਼ਬਦ ਅਕਾਲ ਤਖ਼ਤ ਸਾਹਿਬ ਵਾਲਿਆਂ ਨੇ ਵਰਤਿਆ, ਉਹ ਬਹੁਤ ਬੇਹੂਦਾ ਸ਼ਬਦ ਮੈਂ ਕਹੂੰਗਾ, ਦੁਨੀਆਂ ਦਾ ਸਭ ਤੋਂ ਜ਼ਿਆਦਾ ਬੇਹੂਦਾ, ਕਿ ਇੱਕ ਤਾਂ ਜਾਤੀ ਪੱਤਾ ਖੇਡਿਆ ਤੇ ਦੂਜਾ ਅਕਾਲ ਤਖ਼ਤ ਸਾਹਿਬ ਜਿਹੜਾ ਅੱਡਾ ਕਿਹਾ ਇਹਨਾਂ ਨੇ। ਹੁਣ ਮੁੱਕਰ ਜਾਣ, 100 ਵਾਰੀ ਮੁੱਕਰ ਜਾਣ, ਪਰ ਜਿਵੇਂ ਤੁਸੀਂ ਕਿਹਾ ਕਿ ਉੱਥੇ ਕਿੰਨੇ ਲੋਕ ਸਨ, ਉਹਨਾਂ ਦੇ ਵੀਡੀਓ ਕੈਮਰੇ ਆਉਣ ਸਨ, ਉਹ ਵੀਡੀਓ ਵਾਇਰਲ ਹੋ ਰਹੀ ਹੈ, ਕਿ ਚੰਦ ਲੋਕ ਮਾੜੇ ਹੋ ਸਕਦੇ ਨੇ, ਹਰ ਜਗ੍ਹਾ ਤੇ ਮਾੜੇ ਹੋਣਗੇ, ਬਾਕੀ ਤੁਸੀਂ ਕੰਟੀਨਿਊ ਕਰ ਸਕਦੇ।
3: ਹੁਣ ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਲਈ ਹੈ, ਤਾਂ ਫਿਰ ਜੋ ਸਿਆਸਤਦਾਨ ਕੋਲ ਇੱਕ ਹੱਥ ਕੰਡਾ ਹੁੰਦਾ, ਇੱਕ ਪੈਂਤੜਾ ਹੁੰਦਾ ਕਿ ਮੈਂ ਤੇ ਅਜੇ ਆਖਿਆ ਹੀ ਨਹੀਂ ਆ। ਸੋ ਗਿਆਸਪੁਰਾ ਨੇ ਹੁਣ ਆਪਣੇ ਹੀ ਬਿਆਨ ਨੂੰ ਕਹਿ ਸਕਦੇ ਆ ਕਿ ਨਕਾਰ ਦਿੱਤਾ, ਕਹਿੰਦੇ ਜੀ ਕਿ ਮੈਂ ਤਾਂ ਕੁਛ ਵੀ ਨੀ ਕਿਹਾ, ਇਹ ਤਾਂ ਕੁਛ ਹੋਇਆ ਹੀ ਨੀ, ਕਿਉਂਕਿ ਗਿਆਸਪੁਰ ਨੇ ਜਿਹੜੇ ਸ਼ਬਦ ਬੋਲੇ ਆ ਉਹਨਾਂ ਦਾ ਖੰਡਨ ਅਕਾਲ ਤਖ਼ਤ ਸਾਹਿਬ ਨੇ ਤੁਰੰਤ ਕਰ ਦਿੱਤਾ ਸੀਗਾ ਕਿ ਅਜਿਹਾ ਕਦੇ ਨੀ ਹੋਇਆ, ਨਾ ਕੋਈ ਐਸੀ ਵੈਸੀ ਗੱਲ ਆ, ਇਹਨਾਂ ਨੇ ਤੇ ਪਤਾ ਨੀ ਕਿਉਂ ਇਹ ਗੱਲ ਕਹਿ ਦਿੱਤੀ ਆ। ਤਾਂ ਉਸ ਤੋਂ ਬਾਅਦ ਹੁਣ ਗਿਆਸਪੁਰਾ ਜੀ ਕਹਿ ਰਹੇ ਆ ਕਿ ਭਾਈ ਮੈਂ ਤਾਂ ਕੁਛ ਕਿਹਾ ਨਹੀਂ ਹੈ, ਮੈਂ ਇਹਨਾਂ ਦਾ ਬਿਆਨ ਵੀ ਜੇ ਕੋਟ ਕਰਾਂ ਤੇ ਕਹਿੰਦੇ ਕਿ ਦੇਖੋ ਜੀ ਗੱਲ ਇਹ ਆ ਕਿ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਥੋੜਾ ਸੀਗਾ ਉਹਦੇ ਤੇ ਸਵਾਲ ਜ਼ਰੂਰ ਚੁੱਕਿਆ ਕਿ ਮੈਂ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਬਾਰੇ ਇੱਕ ਵੀ ਸ਼ਬਦ ਜਿਹੜਾ ਹੈ ਉਹ ਇਸਤੇਮਾਲ ਗਲਤ ਨਹੀਂ ਕੀਤਾ ਤੇ ਨਾਲ ਕਿਹਾ ਕਿ ਧਾਰਮਿਕ ਸੰਸਥਾਵਾਂ ਪ੍ਰਤੀ ਉਹਨਾਂ ਦੇ ਮਨ ਵਿਚ ਪੂਰਾ ਸਤਿਕਾਰ ਹੈ। ਪਰ ਇਹ ਉਹੀ ਸ਼ਖਸ ਨੇ ਜਿਨ੍ਹਾਂ ਦਾ ਦੋ ਤਿੰਨ ਦਿਨ ਪਹਿਲਾਂ ਜਗਤਾਰ ਭਾ ਦੇ ਚੈਨਲ ਦੇ ਨਾਲ ਬੜਾ ਵੱਡਾ ਵਿਵਾਦ ਹੋਇਆ। ਇਹਨਾਂ ਨੇ ਉਸ ਚੈਨਲ ਨੂੰ ਵੀ, ਕਿਉਂਕਿ ਜਦੋਂ ਇਹਨਾਂ ਦੇ ਕੋਲ ਗਿਆ ਪੱਤਰਕਾਰ ਇਹ ਸਵਾਲ ਕਰਦਾ ਹੈ ਕਿ ਤੁਸੀਂ ਗਿਆਨੇਸ਼ ਦੀ ਵੋਟ ਚੋਰੀ ਤੇ ਦੇਖਦੇ ਹੋ, ਪਰ ਜਿਹੜਾ ਤੁਹਾਡੇ ਰਾਜ ਦੇ ਵਿਚ ਹੋਇਆ ਜਿਸ ਨੂੰ ਸੁਪਰੀਮ ਕੋਰਟ ਨੇ ਪ੍ਰਮਾਣਿਤ ਕੀਤਾ 50 ਵਾਰਡਾਂ ਦੀਆਂ ਚੋਣਾਂ ਜਿਹੜੀਆਂ ਦੁਬਾਰਾ ਕਰਵਾਉਣ ਦਾ ਫੈਸਲਾ ਦਿੱਤਾ ਵਾ, ਤੁਸੀਂ ਇਸ ਨੂੰ ਕੀ ਮੰਨੋਗੇ? ਇਹਨਾਂ ਨੂੰ ਭਾਈ ਸਾਹਿਬ ਨੂੰ ਤੇ ਉਸ ਮੁੱਦੇ ਬਾਰੇ ਪਤਾ ਹੀ ਨਹੀਂ ਸੀ ਤੇ ਚਲਦੇ ਚਲਦੇ ਪੱਤਰਕਾਰ ਨੂੰ ਬਲੈਕਮੇਲਰ ਤੱਕ, ਚੈਨਲ ਨੂੰ ਏਦਾਂ ਓਦਾਂ ਤੇ ਅਖੀਰ ਇਹਨਾਂ ਨੇ ਆਪਦਾ ਉੱਥੇ ਵੀ ਜਲੂਸ ਕਢਵਾ ਲਿਆ, ਕਿਉਂਕਿ ਉਹ ਜਿਹੜੇ ਚੈਨਲ ਵਾਲੇ ਸੀ ਉਹਨਾਂ ਨੇ ਪੋਸਟਰ ਬਣਾ ਕੇ ਪਾ ਦਿੱਤਾ ਕਿ ਟਰਾਲੀ ਚੋਰਾਂ ਤੋਂ, ਕਛਹਿਰੇ ਚੋਰਾਂ ਤੋਂ ਸਾਨੂੰ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ।
2: ਬਿਲਕੁਲ ਜੀ, ਬਿਲਕੁਲ ਹੱਕ ਆ ਉਹਨਾਂ ਦਾ, ਜਦੋਂ ਤੁਸੀਂ ਉਹਨਾਂ ਨੂੰ ਕਹੋਗੇ, ਮੀਡੀਆ ਨੂੰ ਕਹੋਗੇ ਤੇ ਮੀਡੀਆ ਦਾ ਵੀ ਹੱਕ ਆ ਕਿ ਤੁਹਾਨੂੰ ਉਸੇ ਤਰ੍ਹਾਂ ਹੀ ਟ੍ਰੀਟ ਕੀਤਾ ਜਾਵੇ। ਬਾਕੀ ਗੱਲ ਰਹੀ ਕਿ ਇਹਨੇ, ਮੈਂ ਜਾਤੀ ਪਤਾ, ਮੈਂ ਵੀ ਜਾਤ ਦੇ ਵਿਚ ਵਿਸ਼ਵਾਸ ਨਹੀਂ ਰੱਖਦਾ, ਜੇ ਗੁਰੂ ਦੇ ਸਿੱਖ ਆ ਤੇ ਫਿਰ ਵਿਸ਼ਵਾਸ ਵੀ ਨਹੀਂ ਰੱਖਣਾ। ਔਰ ਇਹਨੇ ਜਿਹੜੀ ਸ਼ਬਦ ਵਰਤੇ ਨੇ ਇਹਨੂੰ ਪੁੱਛੋ ਗਿਆਸਪੁਰਾ ਸਾਹਿਬ, ਤੁਸੀਂ ਆਪਣੇ ਸਾਰੇ ਕੰਮ ਨੂੰ ਮਿੱਟੀ ਚ ਰਲਾ ਲਿਆ, ਤੁਹਾਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਿਆ ਗਿਆ? ਦਰਬਾਰ ਸਾਹਿਬ ਜਾਣ ਤੋਂ ਰੋਕਿਆ ਗਿਆ ਗਿਆਸਪੁਰਾ ਸਾਹਿਬ? ਤੁਹਾਨੂੰ ਤੁਸੀਂ ਕਿਹਾ ਕਿ ਮੈਂ ਫਲਾਣੀ ਜਾਤ ਦੇ ਨਾਲ, ਮੈਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਬਾਕੀ ਰਹੀ ਅਕਾਲ ਤਖ਼ਤ ਸਾਹਿਬ, ਉਥੇ ਰਾਜਨੀਤਿਕ ਮਸਲੇ ਜਿਹੜੇ ਨੇ ਉਹ ਵੀ ਉਭਾਰੇ ਜਾਂਦੇ ਨੇ, ਤੇ ਤੁਹਾਨੂੰ ਰਾਜਨੀਤਿਕ ਮਸਲਿਆਂ ਵਾਸਤੇ ਤੁਹਾਡੀ ਰਾਜਨੀਤੀ ਮੁੱਦਾ ਕੋ ਹੋ ਸਕਦਾ ਜਿਹਦੇ ਵਾਸਤੇ ਤੁਹਾਨੂੰ ਸ਼ਾਇਦ ਉਹ ਸਪਸ਼ਟੀਕਰਨ ਜਾਂ ਉਹਨਾਂ ਨੇ ਦੇ ਦਿੱਤਾ, ਪਰ ਤੁਸੀਂ ਉਸ ਨੂੰ ਵੀ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਾਜੇ ਗਏ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਅੱਡਾ ਕਿਹਾ ਹੈ ਨਾ, ਉਹ ਹੁਣ ਤੁਸੀਂ ਇੱਦਾਂ ਮੁੱਕਰ ਨਹੀਂ ਸਕਦੇ। ਇਹ ਤੁਹਾਡੇ ਨਾਲ ਹੁਣ ਕਲੰਕ ਲੱਗ ਗਿਆ, ਚਾਹੇ ਤੁਸੀਂ ਕਿਹਾ ਕਿਸ ਸੰਦਰਭ ਚ ਕਿਹਾ, ਕਿਵੇਂ ਕਿਹਾ, ਤੁਹਾਨੂੰ ਦਰਬਾਰ ਸਾਹਿਬ ਜਾਣ ਤੋਂ ਨਹੀਂ ਰੋਕਿਆ ਨਾ ਕਿਸੇ ਨੇ? ਜੇ ਰੋਕਿਆ ਤਾਂ ਫੇਰ ਦੱਸੋ। ਇਹ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹਦਾ ਤੁਹਾਨੂੰ ਦੱਸ ਦਿੱਤਾ ਕਿ ਮਿੰਟੂ ਜੀ ਨੇ ਵੀ ਦੱਸ ਦਿੱਤਾ, ਅਸੀਂ ਤੁਹਾਡੇ ਤੋਂ ਬੜੇ ਪ੍ਰਭਾਵਿਤ ਸੀ, ਪਰ ਜਾਤੀ ਪੱਤਾ ਖੇਡ ਕੇ ਤੁਸੀਂ ਹੀਰੋ ਨਹੀਂ ਬਣ ਸਕਦੇ, ਲੋਕ ਸਭ ਕੁਝ ਜਾਣਦੇ ਨੇ। ਮੇਰਾ ਕਾਲਰ ਨੇ, ਵੈਲਕਮ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ ਤੇ ਭੈਣ ਜੀ ਉਹਨਾਂ ਨੂੰ।
2: ਮਾਮੂ ਜੀ ਕੀ ਹਾਲ ਹੈ?
4: ਹਾਲ ਚਾਲ ਬਹੁਤ ਵਧੀਆ ਸਰ ਜੀ, ਬਹੁਤ ਵਧੀਆ ਦੋਨਾਂ ਭਰਾਵਾਂ ਦਾ ਸ਼ੁਕਰੀਆ ਭੈਣ ਜੀ ਉਹਨਾਂ ਦਾ ਸ਼ੁਕਰੀਆ, ਬਹੁਤ ਵਧੀਆ ਅਨੁਭਵ ਲੈ ਕੇ ਆਉਂਦੇ ਔਰ ਬੇਵਾਕ ਬੋਲਦੇ ਹੋ, ਇਹ ਬਹੁਤ ਵਧੀਆ ਗੱਲ ਆ। ਤੁਸੀਂ ਵੀ ਧੋਖੇ ਖਾਦੇ ਇਸ ਇਨਸਾਨ ਤੋਂ, ਮੇਰੇ ਹਲਕੇ ਤੋਂ ਇਹ ਐਮ ਐਲ ਏ ਆ ਜੀ, ਔਰ ਜਦੋਂ ਮਰਜ਼ੀ ਮੂੰਹ ਤੇ ਕਰ ਲਿਓ, ਇਸ ਬੰਦੇ ਨੂੰ ਟਿਕਟ ਦਵਾਉਣ ਵਾਲਾ ਮੈਂ ਸੀ ਪੂਰਾ ਮੇਰੇ ਹਲਕੇ ਦੇ ਵਿਚੋਂ, ਸਿਰਫ ਇਸ ਦੀ ਉਹ ਮੈਂ ਸ਼ਖਸੀਅਤ ਕਰਕੇ ਵੀ ਚੱਲਣ ਵਾਲੇ ਜਿਹੜਾ ਕਾਂਡ ਸੀਗਾ ਨਾ, ਮੈਂ ਤੁਹਾਡੇ ਵਰਗੇ ਭਰਾਵਾਂ ਦੇ ਇੱਥੇ ਚੈਨਲ ਤੇ ਸੁਣਿਆ ਸੀਗਾ, ਔਰ ਮੈਂ ਇਸ ਬੰਦੇ ਨੂੰ ਲੈ ਕੇ ਸ਼ਾਮਿਲ ਕਰਾ ਕੇ ਔਰ ਪਾਰਟੀ ਤੋਂ ਇਹ ਵੀ ਵਾਅਦਾ ਕਰਾਇਆ ਵੀ 1 ਰੁਪਿਆ ਇਹਨੇ ਦੇਣਾ ਨੀ ਨਾ ਲਾਉਣਾ।
2: ਮੈਂ ਮਾਮੂ ਜੀ ਸੋਰੀ, ਮੈਂ ਗਿਆਸਪੁਰਾ ਸਾਹਿਬ ਨੂੰ ਇਹ ਕਹਿ ਦੇਣਾ ਚਾਹੁੰਦਾ ਕਿ ਜਦੋਂ ਤੁਸੀਂ ਇਹ ਮੁੱਦਾ ਚੁੱਕ ਕੇ ਲਿਆ ਸੀ ਕਿ ਵੋਟਾਂ ਦੇ ਗਿਣੇ ਜਾਣ ਵਾਲੇ ਇੱਥੇ ਚੈਨਲ ਸੀ ਓਨਟੇਰੀਓ ਦੇ ਵਿਚ, ਤੇ ਸਭ ਤੋਂ ਵਾਹਿਦ ਜ਼ਿਆਦਾ ਤੁਹਾਨੂੰ ਜਿਹੜੀ ਜਗ੍ਹਾ ਦਿੱਤੀ ਗਈ ਸੀ ਉਹ ਰੰਗਲਾ ਪੰਜਾਬ ਤੇ ਦਿੱਤੀ ਗਈ ਸੀ ਇਸ ਮੁੱਦੇ ਦੇ ਉੱਤੇ, ਬਿਨਾਂ ਧਮਕੀਆਂ ਤੋਂ, ਬਿਨਾਂ ਕਿਸੇ ਦੀ ਪਰਵਾਹ ਕੀਤੇ ਤੇ ਤੁਹਾਨੂੰ ਪੂਰਾ ਉਭਾਰਿਆ ਸੀ ਕਿ ਤੁਸੀਂ ਉਹ ਕਾਂਡ ਕੱਢ ਕੇ ਲਿਆਂਦਾ ਵਾ, ਕਿਉਂਕਿ 84 ਦੀ ਤੇ ਗੱਲ ਕਰਨ ਵਾਲਾ ਹੀ ਇੱਥੇ ਬੁਰਾ ਲੱਗਦਾ। ਮਾਮੂ ਜੀ ਤੁਹਾਨੂੰ ਸ਼ਾਇਦ ਪਤਾ ਹੀ ਆ, ਮੇਰੇ ਤੇ ਪਿੱਠ ਪਿੱਛੇ ਬਹੁਤ ਕਿ 1984 ਦੇ ਸਿੱਖ ਕਤਲੇਆਮ ਦੀ ਗੱਲ ਕਰਨ ਵਾਲਾ ਜੇਕਰ ਕੋਈ ਪ੍ਰੋਗਰਾਮ ਆ ਤਾਂ ਅਸੀਂ ਕਰਦੇ ਹਾਂ, ਹੋਈ ਆ ਸਾਡੇ ਨਾਲ ਕਰਦੇ ਹਾਂ, ਕੋਈ ਤੱਥਾਂ ਦੇ ਆਧਾਰ ਤੇ ਕਰਦੇ ਹਾਂ। ਹੁਣ ਤਾਂ ਗ੍ਰਹਿ ਮੰਤਰੀ ਨੇ ਕਹਿ ਤਾ ਸਿੱਖ ਜੈਨੋਸਾਈਡ ਆ, ਹੁਣ ਦੰਦਰੀਆਂ ਪੈ ਗਈਆਂ। ਗੱਲ ਤੇ ਹੈ ਨਾ, ਹੋਇਆ ਸੀ ਕਾਂਡ, ਉਹ ਵਾਪਰਿਆ ਸੀ ਕਾਂਡ, ਗਿਆਸਪੁਰਾ ਸਾਹਿਬ ਸਭ ਤੋਂ ਜ਼ਿਆਦਾ ਤੁਹਾਡੀ ਇੱਜ਼ਤ ਸਤਿਕਾਰ ਮਾਣ ਕਰਦੇ ਸੀ, ਪਰ ਅੱਜ ਤੁਸੀਂ ਤਖ਼ਤ ਅਕਾਲ ਨੂੰ ਕਹਿ ਕੇ ਜੋ ਤੁਸੀਂ ਨਵਾਜਿਆ ਸ਼ਬਦ ਭੈੜੇ ਬੋਲੇ ਨੇ, ਸਤਿਕਾਰ ਤੇ ਤੁਹਾਡਾ ਰਹੂਗਾ ਪਰ ਉਹਨਾਂ ਨਹੀਂ।
4: ਪਰ ਜੀ ਸਤਿਕਾਰ ਮੈਂ ਤੁਹਾਨੂੰ ਦੱਸਦਾ, ਦੇਖੋ ਇਸ ਸਤਿਕਾਰ ਦੀ ਵਜ੍ਹਾ ਦੇ ਨਾਲ ਇਹ ਦੂਸਰੇ ਇਲਾਕੇ ਤੋਂ ਲਿਆ ਕੇ ਮੈਂ ਇਹਨੂੰ ਐਮ ਐਲ ਏ ਟਿਕਟ ਦਵਾ ਕੇ ਔਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿੱਤ ਵੀ ਗਿਆ, ਔਰ ਇਹਦੀ ਜਵਾਨ ਉਸੇ ਦਿਨ ਬਦਲ ਗਈ ਸੀ। ਮੇਰੇ ਵਰਗੇ ਨੂੰ ਇਹ ਅੱਖਾਂ ਦਿਖਾਉਣ ਲੱਗ ਗਿਆ ਸੀ ਐਮ ਐਲ ਏ ਬਣਨ ਤੋਂ ਬਾਅਦ, ਔਰ ਜਿਨ੍ਹਾਂ ਲੋਕਾਂ ਨੇ ਇਹਦੀ ਹਮੇਸ਼ਾ ਸਹਾਇਤਾ ਕਰੀ ਸੀ, ਚਾਹੇ ਉਹ ਗੱਜਣ ਮਹਾਰਾ ਸਾਹਿਬ ਸੀ ਚਾਹੇ ਉਹ ਬੈਂਸ ਬ੍ਰਦਰ ਸੀਗੇ, ਉਹਨਾਂ ਦੀ ਟੀਮ ਦੇ ਨਾਲ ਚੱਲਦਾ ਹੁੰਦਾ ਸੀ, ਇਹਨੂੰ ਰੱਬ ਹੀ ਭੁੱਲ ਗਿਆ। ਇਹ ਉਦੋਂ ਦਾ ਮੈਂ ਤੁਹਾਨੂੰ ਦੱਸਦਾ, ਸਾਡੇ ਹਲਕੇ ਦੇ ਵਿੱਚ ਇਹਨੇ ਚੰਦ ਕੁ ਲੋਕ ਪਾਲੇ ਹੋਏ ਆ ਜਿਹੜੇ ਸਾਡੇ ਵਰਗੇ ਨੂੰ ਇਹ ਕਹਿੰਦੇ ਵੀ ਆ ਕੇ ਉਤਰ ਕੇ ਦਿਖਾਓ ਤੁਹਾਨੂੰ ਅਸੀਂ ਸੋਧਾਂਗੇ ਹਿਸਾਬ ਲਾ ਲੋ ਇੰਨਾ ਹੰਕਾਰ ਆ ਬੰਦੇ ਦੇ ਨਹੀਂ ਤਾਂ ਜਦੋਂ ਮਰਜ਼ੀ ਮੂੰਹ ਤੇ ਆ ਜਾਵੇ ਮੈਂ ਬੰਦੇ ਵੀ ਦੱਸ ਦੂੰਗਾ
2: ਜੀ ਚਲੋ ਕੋਈ ਗੱਲ ਨਹੀਂ
4: ਇਹੋ ਜਿਹੇ ਕਮੈਂਟ ਕਰਾਉਂਦਾ
2: ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਮਾਮੂ ਜੀ
4: ਪਰਮਾਤਮਾ ਕਰੇ ਜੀ ਆਪਦੀ ਜਵਾਨ ਦੇ ਨਾਲ ਆਪ ਦੇਖੋ ਸਾਰਾ ਬੇੜੀਆਂ ਚ ਵੱਟੇ ਪਾ ਲਿਆ ਤੇ ਅਸੀਂ ਤਾਂ ਆਪੇ ਕਹਿੰਦੇ ਅਸੀਂ ਤਾਂ ਕੁਛ ਕਹਿੰਦੇ ਹੀ ਨੀ ਜੀ ਅਸੀਂ ਤਾਂ ਸਰਵੇ ਨੂੰ ਇਹ ਮੈਂ ਸ਼ਰਮ ਕਹਿਤਾ ਮੈਂ ਕਿਹਾ ਤੂੰ ਜ਼ੋਰ ਲਾ ਲਈ ਇਸ ਵਾਰ ਤੈਨੂੰ ਸਾਡੇ ਹਲਕੇ ਦੀ ਸੀਟ ਤੋਂ ਮੈਂ ਜਿੱਤਣ ਦੇਣਾ ਚਾਹੇ ਮੇਰਾ ਕੁਛ ਵੀ ਲੱਗੇ ਸ਼ਰਮ ਕਿਹਾ ਮੈਂ ਔਰ ਕਹਿੰਦਾ ਵੀ
2: ਥੈਂਕ ਯੂ ਜੀ ਹੋਰ ਕੋਈ ਸਵਾਲ ਹੋਵੇ ਤੁਹਾਡਾ
4: ਨਹੀਂ ਬਸ ਬਹੁਤ ਮਿਹਰਬਾਨੀ ਜੀ ਮਿੰਟ ਤੁਸੀਂ ਕਸਰੇ ਨੀ ਛੱਡਦੇ ਜੀ ਕੋਈ ਸਵਾਲ ਵਾਲਾ ਰਹਿੰਦਾ ਹੀ ਨੀ ਕੋਈ ਵਾਇਸ ਚੜ੍ਹਦੇ ਗੱਲ
2: ਮਿਹਰਬਾਨੀ ਕੱਲ ਤੱਥਾਂ ਦੇ ਆਧਾਰ ਤੇ ਕਰੋ ਖੁੱਲ੍ਹ ਕੇ ਕਰੋ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਾਲ ਦੀ ਨਾਲ ਹੀ ਕਰਨ ਦੀ ਕੋਸ਼ਿਸ਼ ਕਰਦੇ ਸਾਡੇ ਇਹ ਨਹੀਂ ਕਹੀ ਸਾਡੇ ਵਿਚ ਕੋਈ ਖਾਮੀ ਨਹੀਂ ਹੈਗੀ ਸਾਡੇ ਵਿਚ ਵੀ ਖਾਮੀ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਸਾਡੇ ਤੋਂ ਮਾੜਾ ਕੋਈ ਦੁਨੀਆਂ ਤੇ ਹੋ ਹੀ ਨਹੀਂ ਸਕਦਾ ਅਸੀਂ ਤੇ ਇਹ ਚੀਜ਼ ਨੂੰ ਲੈ ਕੇ ਚੱਲਦੇ ਹਾਂ ਪਰ ਜਿੱਥੇ ਸੱਚ ਹੈ ਸੱਚ ਹੈ ਜਿੱਥੇ ਝੂਠ ਹੈ ਝੂਠ ਹੈ ਹਾਂਜੀ
0: ਜੀ ਮਿੰਟੂ ਜੀ ਰਾਜਬੀਰ ਸਿੰਘ ਘੁੰਮਣ ਨੂੰ ਮਿਲਿਆਗਾ ਅਦਾਲਤੀ ਝਟਕਾ ਕੀ ਕਹਿਣਾ ਚਾਹੋਗੇ ਜੀ ਬਹੁਤ ਕਲਾ ਦਾ ਝਟਕਾ
2: ਇਹ ਹਾਂਜੀ ਜੀ ਬੜਾ ਤਗੜਾ ਸਵਾਲ ਜੇ
3: ਖਬਰ ਸਭ ਤੋਂ ਵੱਡੀ ਤੇ ਇਹ ਚੱਲ ਰਹੀ ਹੈ ਨਾ ਕਿ ਰਾਜਵੀਰ ਘੁੰਮਣ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ ਹੈ। ਰਾਜਵੀਰ ਘੁੰਮਣ ਨੂੰ ਰਾਹਤ ਮਿਲੀ ਹੈ ਕਿ ਫੌਰੀ ਗ੍ਰਿਫਤਾਰੀ ਤੇ ਉਹਨਾਂ ਨੂੰ ਰੋਕ ਮਿਲੀ ਹੈ, ਸਟੇ ਹੋ ਗਿਆ। ਬਟ ਸਰਕਾਰ ਨੂੰ ਕੋਈ ਰਾਹਤ ਨਹੀਂ ਮਿਲੀ। CBI ਦੀ ਜਿਹੜੀ ਇਨਕੁਆਰੀ ਆ ਉਹ ਤੇ FIR ਦੋਵੇਂ ਚੀਜ਼ਾਂ ਨਿਰੰਤਰ ਜਾਰੀ ਰਹਿਣਗੀਆਂ। ਤੋਂ ਇਹ ਸਰਕਾਰ ਵਾਸਤੇ ਝਟਕਾ ਹੈ। ਅਸਲ ਦੇ ਵਿੱਚ ਕੀ ਆ ਕਿ ਕਾਫੀ ਕੁਝ ਰਲਗੱਡ ਹੋ ਜਾਂਦਾ ਹੈ। ਰਾਜਵੀਰ ਘੁੰਮਣ ਨੇ ਇੱਕ ਪਟੀਸ਼ਨ ਹੋਰ ਪਾਈ ਵੀ ਸੀਗੀ, ਉਹ ਪਾਈ ਸੀਗੀ ਜਾ ਕੇ CBI ਕੋਰਟ ਦੇ ਵਿੱਚ, ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ CBI ਅਦਾਲਤਾਂ ਅਲੱਗ ਹੁੰਦੀਆਂ ਨੇ, NI ਕੋਰਟ ਅਲੱਗ ਹੁੰਦੀ ਹੈ। ਮਤਲਬ ਕਿ ਇਹ ਆਪਣੇ ਆਪ ਦੇ ਵਿੱਚ ਟੈਕਨੀਕਲੀ ਇੱਕ ਬੜਾ ਨੋਟ ਕਰਨ ਵਾਲਾ ਪੁਆਇੰਟ ਹੁੰਦਾ ਕਿ CBI ਕੋਰਟ ਹਮੇਸ਼ਾ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ CBI ਕੋਰਟ, ਤਾਂ ਉਹ ਜਿਹੜਾ CBI ਦਾ ਟ੍ਰਾਇਲ ਹੁੰਦਾ ਉਹ CBI ਕੋਰਟਾਂ ਚ ਹੀ ਚੱਲਦਾ ਹੈ। ਤਾਂ ਬਹਰਹਾਲ ਇਹ ਕਹੇ ਨੇ CBI ਕੋਰਟ ਤੇ ਕਹਿੰਦੇ ਕਿ ਭਾਈ ਜਿਹੜੀ FIR CBI ਨੇ ਰਜਿਸਟਰਡ ਕੀਤੀ ਆ ਉਹ ਮੀਡੀਆ ਤੀਕਰ ਕਿਵੇਂ ਪਹੁੰਚੀ ਆ, ਉਹਦੇ ਤੇ ਰੋਕ ਲਾਉਣ ਸੰਬੰਧੀ ਇਹ ਕਹੇ ਸਨ ਕਿ ਇਸ ਜਿਹੜੀ, ਕਿਉਂਕਿ ਉਸ FIR ਦੇ ਵਿੱਚ ਕੀ ਆ 251 ਪੇਜ ਨੇ, 251 ਪੇਜਾਂ ਦੇ ਵਿੱਚ ED ਵੱਲੋਂ ਹਾਸਲ ਕੀਤੀਆਂ ਚੈਟਾਂ, ਕੋਰਟ ਦੇ ਪ੍ਰਤੀਕਰਮ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਤਾਂ ਸਾਰਾ ਕੁਛ ਉਹਨਾਂ ਨੇ, ਤੁਸੀਂ ਹਿਸਾਬ ਲਾ ਲਓ ਨਾ 251 ਪੇਜਾਂ ਦਾ ਤੇ ਚਲਾਨ ਬਣਦਾ, ਉੱਥੇ ਇੱਕ FIR ਹੀ 251 ਪੇਜਾਂ ਦੀ ਆ। ਉਹਨੂੰ ਪੜ੍ਹਦੇ ਵੀ ਮਤਲਬ ਕਿ ਘੰਟਿਆਂ ਵੱਧ ਸਮਾਂ ਲੱਗੇਗਾ। ਤਾਂ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਚੈਟ। ਚੈਟ ਇਸ ਤਰ੍ਹਾਂ ਦੀ ਹੈ ਕਿ ਜਿਹਦੇ ਵਿੱਚ ਸਾਫ ਮਿਲਦਾ ਹੈ ਜੋ ਕਥਿਤ ਚੈਟ ਹੈ ਕਿ ਉੱਥੇ ਕਿਸ ਤਰ੍ਹਾਂ CMO ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਸੀਗੀ ਨਾਗਰਾ ਵਰਗੇ ਦਲਾਲਾਂ ਵੱਲੋਂ, ਜਿਹੜਾ ਕਿ ਪਹਿਲਾਂ ਕਾਂਗਰਸ ਸਰਕਾਰ ਵੇਲੇ ਕਾਂਗਰਸ ਹੀ ਦਲਾਲ ਹੋਇਆ ਕਰਦਾ ਸੀਗਾ। ਮਤਲਬ ਕਿ ਉਹ ਜਿਹੜੀਆਂ ਕਥਿਤ ਚੈਟਾਂ ਨੇ ਉਹ ਬਹੁਤ ਕੁਝ ਬਿਆਨ ਕਰਦੀਆਂ। ਤਾਂ ਇਹਨਾਂ ਦਾ ਯਤਨ ਸੀਗਾ ਕਿ ਜਾ ਕੇ ਅਸੀਂ ਰੋਕ ਲਵਾ ਲਈਏ, ਕਿਸੇ ਪ੍ਰਕਾਰ ਦੀ ਰੋਕ ਲੱਗ ਜਾਵੇਗੀ ਤਾਂ ਫਿਰ ਠੀਕ ਹੋ ਜਾਏਗਾ। ਪਰ ਇਹਨਾਂ ਨੇ ਜਿਹੜੀ ਅਰਜ਼ੀ ਦਾਇਰ ਕੀਤੀ ਸੀ ਕਿ ਜੋ FIR ਹੈ ਉਹਨਾਂ ਦੀ ਸਾਖ ਖਰਾਬ ਕਰਦੀ ਹੈ, ਇਸ ਲਈ ਮੀਡੀਆ ਤੇ ਜਨਤਕ ਦਾਇਰੇ ਚ ਉਪਲਬਧ ਜਿਹਨੂੰ ਕਰਵਾ ਦਿੱਤਾ ਗਿਆ, ਤਾਂ ਇਹ ਮਾਮਲਾ ਸੁਣਿਆ ਜਾਵੇ, ਇਹਦੇ ਤੇ ਫੈਸਲਾ ਲਿਆ ਜਾਵੇ। ਤਾਂ ਇਸ ਤੇ ਫਿਰ ਉਹਨਾਂ ਨੇ ਵਿਰੋਧ ਜਤਾਇਆ। ਉਹਨਾਂ ਨੇ ਕਿਹਾ ਕਿ ਜਾਂਚ ਅਧਿਕਾਰੀ ਨੇ 6 ਅਕਤੂਬਰ ਨੂੰ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਤਲਾਸ਼ੀ ਮੁਹਿੰਮ ਤੋਂ ਪਹਿਲਾਂ FIR ਜਨਤਕ ਕਰਨ ਨਾਲ ਮੁਲਜ਼ਮ ਸਬੂਤਾਂ ਨਾਲ ਛੇੜਛਾੜ ਕਰ ਸਕਦੇ, ਇਸ ਤੋਂ ਬਾਅਦ ਅਦਾਲਤ ਨੇ ਛੋਟ ਦਿੱਤੀ ਸੀ। ਯਾਨੀ ਇਹਨਾਂ ਨੇ ਗਰਾਊਂਡ ਬਣਾਇਆ ਸੀਗਾ ਕਿ CBI ਖੁਦ ਕਹਿ ਰਹੀ ਆ ਕਿ ਇਹ ਮਾਮਲਾ ਬੜਾ ਸੈਂਸਿਟਿਵ ਹੈ ਜੀ, FIR ਜਨਤਕ ਨਾ ਕਰਨ ਦੀ ਸਾਨੂੰ ਛੋਟ ਦਿੱਤੀ ਜਾਵੇ। ਪਰ ਨਾਲ ਜਦੋਂ ਇਹਨਾਂ ਨੇ ਇਸ ਗਰਾਊਂਡ ਨੂੰ ਵਰਤਿਆ ਕਿ CBI ਨੇ ਤੇ ਖੁਦ ਇਹ ਪਰਮਿਸ਼ਨ ਮੰਗੀ ਸੀ, ਤਾਂ CBI ਨੇ ਯਾਦ ਕਰਵਾਇਆ ਕਿ ਧਿਆਨ ਨਾਲ ਜ਼ਰਾ, ਇਹ ਸਿਰਫ ਤੇ ਸਿਰਫ ਗੱਲ ਇਹ ਆ ਕਿ FIR ਜਨਤਕ ਕਰਨ ਨਾਲ ਮੁਲਜ਼ਮ ਸਬੂਤਾਂ ਨਾਲ ਛੇੜਛਾੜ ਕਰ ਸਕਦੇ, ਤਲਾਸ਼ੀ ਮੁਹਿੰਮ ਤੋਂ ਪਹਿਲਾਂ ਸੀ, ਨਾ ਕਿ ਕਦੇ ਇਹਨੂੰ ਜਨਤਕ ਕੀਤਾ ਹੀ ਨਹੀਂ ਜਾਊਗਾ, ਐਸੀ ਮੰਗ ਸੀ।
2: ਦੋਸਤੋ ਵੀਕਡੇ ਦੇ ਵਿਚ ਵੀਕਐਂਡ ਤੇ ਵੱਖ ਵੱਖ ਸੰਸਥਾਵਾਂ ਦੇ ਨਾਲ ਸਾਡੀ ਜਾਣ ਪਛਾਣ ਜਾਣ ਦਾ ਮੌਕਾ ਮਿਲਦਾ, ਕੁਛ ਧਾਰਮਿਕ ਸਥਾਨਾਂ ਤੇ ਉੱਥੇ ਤੁਸੀਂ ਸਾਨੂੰ ਜਦੋਂ ਮਿਲਦੇ ਹੋ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ ਪਸੰਦ ਕਰਦੇ ਹੋ ਸਾਡੀ ਟੀਮ ਵਾਸਤੇ ਸ਼ੁਭ ਕਾਮਨਾ ਭੇਜਦੇ ਹੋ ਪਿਆਰ ਭੇਜਦੇ ਹੋ ਤੁਹਾਡਾ ਧੰਨਵਾਦ। ਜਦੋਂ ਤੋਂ ਅਸੀਂ CGMR 3020 ਦੀ ਚਾਬੀ ਸੰਭਾਲੀ ਹੈ ਤੇ ਇੱਕ ਮੇਰੇ ਵੀਰ ਨੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ ਮੈਨੂੰ ਇੱਕ ਗੱਲ ਕਹੀ ਹੈ, ਬੜਾ ਗੁਰੂ ਦਾ ਸਿੱਖ ਬੜਾ ਪਿਆਰਾ ਲੱਗਾ ਮੈਨੂੰ। ਇੱਕ ਸ਼ਬਦ ਕਿਹਾ ਕਿ ਚਾਵਲਾ ਜੀ ਤੁਸੀਂ ਉਦਨ ਕਹਿ ਰਹੇ ਸੀ ਨਾ ਕਿ ਸਾਡੀਆਂ ਡੋਰਾਂ ਉੱਪਰ ਵਾਲੇ ਦੇ ਨੇ ਤੇ ਫਿਰ ਉੱਪਰ ਵਾਲੇ ਤੇ ਰੱਖਿਓ, ਹੁਣ ਚੜ੍ਹਦੀ ਕਲਾ ਹੀ ਹੋਣੀ ਹੈ। ਵੀਰ ਜੀ ਤੁਸੀਂ ਸੁਣਦੇ ਹੋ ਪ੍ਰੋਗਰਾਮ, ਤੁਹਾਡਾ ਧੰਨਵਾਦ, ਲਵ ਯੂ, ਬਹੁਤ ਸ਼ੁਕਰੀਆ। ਔਰ ਕੱਲ ਇੱਕ ਵੀਰ ਨੇ ਮੈਨੂੰ ਫੋਨ ਕੀਤਾ ਕਹਿੰਦੇ ਕਿੱਥੇ ਹੋ, ਲੰਘਦੇ ਪਏ ਆ ਗੁਰਦੁਆਰਾ ਸਾਹਿਬ ਦੇ ਲਾਗੋਂ ਤੇ ਤੁਹਾਡਾ ਅੰਦਰੋਂ ਸਿਰਫ ਸਟੂਡੀਓ ਦੇਖਣਾ ਚਾਹਤ ਹੈ। ਮੈਂ ਕਰ ਤੇ ਕੁਛ ਨਹੀਂ ਸਕਦਾ, ਦੇ ਕੁਛ ਨਹੀਂ ਸਕਦਾ, ਟੈਕਸੀ ਡਰਾਈਵਰ ਪਰ ਆਸ਼ੀਰਵਾਦ ਦੇਣਾ। ਮੈਂ ਕੁਝ ਲਾਗੇ ਸੀਗਾ ਜਾ ਕੇ ਤੇ ਉਹਨਾਂ ਨੂੰ ਮਿਲ ਕੇ ਆਇਆ। ਇਹ ਪਿਆਰ ਹੈ, ਇਹ ਕੁਛ ਨਹੀਂ ਆ, ਇਹ ਇੱਜ਼ਤ ਹੈ, ਸਤਿਕਾਰ ਹੈ। ਮੇਰੇ ਤੋਂ ਵੱਡੇ ਸੀ ਜੱਫੀ ਭਾਈ, ਪਿਆਰ ਦਿੱਤਾ, ਆਸ਼ੀਰਵਾਦ ਦਿੱਤਾ, ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸੋ ਉਸ ਵੀਰ ਦਾ ਵੀ ਧੰਨਵਾਦ ਜਿਹਨੇ ਕਿਹਾ ਕਿ ਜੇ ਤੂੰ ਕਹਿੰਦਾ ਕਿ ਰੱਬ ਨੇ, ਰੱਬ ਦੇ ਨਾਲ ਡੋਰਾਂ ਨੇ ਤੇ ਫਿਰ ਰੱਬ ਤੋਂ ਡੋਰਾਂ ਰੱਖੀ, ਕੋਈ ਨਹੀਂ ਚੜ੍ਹਦੀ ਕਲਾ ਹੋਊ। ਧੰਨਵਾਦ ਵੀਰੇ, ਬਹੁਤ ਬਹੁਤ ਮਿਹਰਬਾਨੀ, ਲਵ ਯੂ ਆਲ। ਸਾਡੇ ਕੋਲ 4 ਮਿੰਟ ਨੇ, 2 ਸਵਾਲ ਨੇ ਮੇਰੇ ਖਿਆਲ ਦੇ ਵਿੱਚ। ਇੱਕ ਤਾਂ ਪਾਰਕ ਹਸਪੀਟਲ ਤੇ ED ਦੀ ਰੇਡ ਹੋਈ ਹੈ ਮਿੰਟੂ ਜੀ, ਹੈਲੋ
3: ਜੀ, ਸੁਣ ਰਹੇ ਹੋ? ਜਿਹੜਾ ਪਾਰਕ ਹਸਪਤਾਲਾਂ ਦੇ ਵਿੱਚ ਰੇਡਾਂ ਪੈਣ ਦਾ ਮਸਲਾ,
2: ਮੈਨੂੰ ਕਹੇ ਬੜੇ ਇੰਜ ਲੱਗਦਾ ਸਵੇਰੇ ਸਵੇਰੇ ਉੱਠ ਕੇ ਮੁੜ ਕੇ ਸੌ ਜਾਂਦੇ ਜਦੋਂ ਮੈਂ ਬੋਲਣ ਲੱਗ।
3: ਕੌਣ ਜੀ? ਮੈਂ
2: ਹੱਸਦਾ, ਜੋਕ ਕਰ ਰਹੇ,
3: ਮੈਂ ਮਿਊਟ ਕਰ ਦਿੰਦਾ ਜੀ।
2: ਤੁਸੀਂ ਮਿਊਟ ਕੀਤਾ ਜੀ, ਹਾਂਜੀ, ਪਲੀਜ਼ ਕੰਟੀਨਿਊ ਕਰੋ।
3: ਕਿਉਂਕਿ ਮੈਂ ਛੱਤ ਤੇ ਹੁੰਦਾ ਜੀ ਤੇ ਆਵਾਜ਼ ਕਈ ਵਾਰ, ਇਹ ਸ਼ਾਇਦ ਤੁਹਾਨੂੰ ਪਤਾ ਹੋਏਗਾ ਕਿ ਕੋਈ ਐਕਸਟਰਾ ਆਵਾਜ਼ ਆ ਗਈ ਤਾਂ ਤੁਹਾਡੇ ਤੇ ਕਾਪੀਰਾਈਟ ਪੈ ਜਾਏਗਾ ਯੂਟਿਊਬ ਤੇ।
2: ਚਿੜੀਆਂ ਕਾਵਾਂ ਦਾ ਨਹੀਂ ਪੈਂਦਾ, ਤੁਸੀਂ ਆਉਂਦੇ ਹੋ ਨੇਚਰ
3: ਵਗੈਰਾ, ਕੋਈ ਮਿਊਜ਼ਿਕ ਵਗੈਰਾ, ਕੋਈ ਉਹ ਬੱਚੇ ਲਾ ਦਿੰਦੇ ਆ ਨਾ।
2: ਅੱਛਾ ਅੱਛਾ, ਫੇਰ
3: ਵਾਰ ਸਵੇਰੇ ਚੱਲਦਾ, ਮੈਂ ਇਹਨਾਂ ਚੀਜ਼ਾਂ ਤੋਂ ਕਾਫੀ ਗਰੇਜ਼ ਕਰਦਾ।
2: ਮਿਹਰਬਾਨੀ।
3: ਤਾਂ ਗੱਲ ਇਹ ਆ ਕਿ ਦੇਖੋ ਹੁਣ ਜਿਹੜੀ ਪਾਰਕ ਹਸਪਤਾਲਾਂ ਵਾਲੀ ਗੱਲ ਆ, ਪਾਰਕ ਹਸਪਤਾਲਾਂ ਦੇ ਵਿੱਚ ਕੋਈ ਮਸਲਾ ਜਾਨੀ ਹਜੇ ਅਧਿਕਾਰਤ ਤੌਰ ਤੇ ED ਨੇ ਸਾਹਮਣੇ ਨਹੀਂ ਲਿਆਂਦਾ, ਪਰ ਤੁਸੀਂ ਵੇਖੋ ਕਿ ਪੰਜਾਬ ਦੇ ਹਸਪਤਾਲਾਂ ਤੱਕ ED ਪਹੁੰਚੀ ਆ। ਤਾਂ ਇਹਦੇ ਚ ਕੀ ਆ ਕਿ ਪਾਰਕ ਹਸਪਤਾਲਾਂ ਦੀਆਂ ਜਿਹੜੀਆਂ ਇਕਾਈਆਂ ਨੇ ਉਹਦੇ ਵਿੱਚ ਦਰਅਸਲ ਕੀ ਕਿਹਾ ਜਾ ਰਿਹਾ ਕਿ ਕੁਛ ਇਲਾਜ ਨਾਲ ਜੁੜੇ ਮਸਲੇ ਹੋ ਸਕਦੇ ਆ। ਇਲਾਜ ਨਾਲ ਜੁੜੇ ਮਸਲੇ ਜਦੋਂ ਅਸੀਂ ਉਸ ਨੂੰ ਥੋੜਾ ਫੋਲਾ ਫਾਲੀ ਦੇਵਾਂਗੇ ਤਾਂ ਉਹਦੇ ਚ ਇੱਕ ਚੀਜ਼ ਨਜ਼ਰ ਆਉਂਦੀ ਹੈ, ਉਹ ਹੈ ਜਿਵੇਂ ਇੱਥੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕੁਛ ਹੈਲਥ ਸੈਕਟਰ ਦੇ ਵਿੱਚ ਇੱਦਾਂ ਦੀਆਂ ਪਾਲਿਸੀਜ ਲਿਆਂਦੀਆਂ ਗਈਆਂ ਨੇ ਕਿ ਇਲਾਜ ਦਿੱਤਾ ਜਾਂਦਾ, ਜਿਵੇਂ ਆਯੁਸ਼ਮਾਨ ਹੈਗੀ ਆ ਕੇਂਦਰ ਦੀ, ਹਾਂਜੀ, ਤੇ ਇੱਕ ਪੰਜਾਬ ਸਰਕਾਰ ਦੀ ਆ। ਤਾਂ ਇਸ ਦਰਮਿਆਨ ਕੀ ਆ ਕਿ ਹਰਿਆਣੇ ਤੋਂ ਸ਼ਾਇਦ ਇੱਕ ਹਸਪਤਾਲ ਦੇ ਵਿਰੁੱਧ ਮਾਮਲਾ ਦਰਜ ਹੁੰਦਾ ਜਿੱਥੇ ਕੀ ਆ ਕਿ ਇੱਕ ਮਹਿਲਾ ਦਾ ਪਰਿਵਾਰ ਇਹ ਦੋਸ਼ ਲਾਉਂਦਾ, ਜਿੰਨਾ ਕੁ ਮੈਂ ਪਤਾ ਕੀਤਾ ਕਿਉਂਕਿ ਅਧਿਕਾਰਤ ਬਿਆਨ ਨਹੀਂ ਹੈ, ਇਹ ਚਰਚਾਵਾਂ ਨੇ, ਕਿ ਜਿਸ ਵੇਲੇ ਉਸ ਔਰਤ ਦੀ ਲੱਤ ਟੁੱਟੀ ਸੀਗੀ, ਹੱਡੀ ਯਾਨੀ ਕ੍ਰੈਕ ਹੋ ਗਈ, ਤਾਂ ਹਸਪਤਾਲ ਚ ਦਾਖਲ ਮਹਿਲਾ ਦਾ ਇਲਾਜ ਦੇ ਦੌਰਾਨ ਉਹਨਾਂ ਦੀ ਸਹਿਮਤੀ ਤੋਂ ਬਗੈਰ ਦਿਲ ਚ ਸਟੈਂਟ ਪਾ ਦਿੱਤਾ ਗਿਆ ਸੀ। ਤਾਂ ਇਹ ਸਾਰਾ ਮਾਮਲਾ ਜਿਹੜਾ ਸੀ ਉਹ ਜੁੜਦਾ ਸੀ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਵੱਧ ਰਕਮ ਦਾਵਾ ਕਰਨ। ਸੋ ਇਥੋਂ ਇਹ ਕਹਾਣੀ ਤੁਰਦੀ ਆ ਜਿਹਦੇ ਵਿੱਚ ਗਾਹ ਜਾ ਕੇ ਹੁਣ ਤੁਸੀਂ ਵੇਖ ਲਓ ਕਿ ਕੱਲ ਇੱਥੇ ਜਿਹੜੇ ਪੰਜਾਬ ਦੇ ਵਿੱਚ ਹਸਪਤਾਲ ਆ ਉਹਨਾਂ ਦੇ ਅੰਦਰ ਵੀ ED ਬਣਜੀ।
2: ਕਿਆ ਬਾਤ, ਵੇਖੋ ਜੀ, ਇਹ ਤਾਂ ਮੁਰਦਿਆਂ ਨੂੰ ਟੀਕੇ ਲਾ ਕੇ ਰੱਖ ਕੇ ਵੈਂਟੀਲੇਟਰ ਤੇ ਪੈਸੇ ਲੈਣ ਵਾਲੇ ਨੇ, ਤੇ ਕਾਰਡ ਤਾਂ ਫਿਰ ਇਹਨਾਂ ਦੀ ਕੋਈ ਬਹੁਤੀ ਵੱਡੀ ਗੱਲ ਨੀ, ਉਹ ਤਾਂ ਕਸਾਉਣੇ ਕਸਾਉਣੇ। ਹਾਂਜੀ, ਲਾਸਟ ਕੁਐਸਚਨ ਹੈ ਸਾਡੇ ਕੋਲ 2 ਮਿੰਟ
0: ਜੀ। ਮਿੰਟੂ ਜੀ, ਕਾਂਗਰਸ ਨੇ ਇੱਕ ਵਾਰ ਫਿਰ ਤੋਂ ਕੀਤਾ ਹੈਗਾ ਜ਼ਬਰਦਸਤ ਮਾਰਚ, ਕੀ ਨਿਕਲਿਆ ਉਹਦਾ ਨਤੀਜਾ?
3: ਇਹ ਬਹੁਤ ਜ਼ਬਰਦਸਤ ਹੈ। ਦੇਖੋ ਇਸ ਵੇਲੇ ਜਿਸ ਤਰ੍ਹਾਂ ਇਹ ਕਾਂਗਰਸ ਜਾਂ ਇਹਨਾਂ ਦੇ ਸਾਥੀ ਲੜ ਰਹੇ ਆ, ਮੈਂ ਅੱਗੇ ਵੀ ਕਿਹਾ ਸੀਗਾ ਕਿ ਮਜ਼ਾ ਆ ਰਿਹਾ ਵੇਖਣ ਦਾ ਵੀ, ਐਵੇਂ ਪਤਾ ਕੀ ਆ ਹੁਣ ਜਹਾਜ਼ਾਂ ਚ ਚੜ੍ਹ ਕੇ ਆ ਜਾਣਾ ਤੇ ਰਾਹ ਚ ਦੇ ਦੇਣੀਆਂ ਗ੍ਰਿਫਤਾਰੀਆਂ, ਤੇ ਜਿਨ੍ਹਾਂ ਨੂੰ ਸੱਦਿਆ ਉਹਨਾਂ ਨੂੰ ਗੁੰਡੇ ਵੀ ਕੁੱਟੀ ਜਾਂਦੇ ਇਹਨਾਂ ਦੇ ਅਮਿਤ ਸ਼ਾਹ ਹੋਰਾਂ ਦੇ, ਤੇ ਉਹਨਾਂ ਨੂੰ ਪੁਲਿਸ ਵੀ ਕੁੱਟੀ ਜਾਂਦੀ ਆ, ਉਹ ਵਿਚਾਰੇ ਬੱਚੇ ਆਪਣੇ ਹਸ਼ਰ ਤੇ ਆਪ ਹੀ ਜ਼ਿੰਮੇਵਾਰ ਹੋ ਜਾਂਦੇ ਆ, ਇਹ ਜਹਾਜ਼ਾਂ ਚ ਵੀ ਮੁੜ ਬਣ ਜਾਂਦੇ ਆ। ਸੋ ਇੱਕ ਪ੍ਰਦਰਸ਼ਨ ਉਹ ਹੁੰਦਾ, ਇੱਕ ਪ੍ਰਦਰਸ਼ਨ ਆ ਹੁੰਦਾ ਕਿ ਤੁਸੀਂ ਵੇਖੋ ਕਿੱਥੋਂ ਤੁਰੇ ਸੁਪਰੀਮ ਕੋਰਟ ਤੱਕ ਦਾ ਮਾਰਚ, ਸੁਪਰੀਮ ਕੋਰਟ ਨੂੰ ਵੀ ਇੱਕ ਹਲੂਣਾ ਦਿੱਤਾ ਗਿਆ ਕਿ ਜਾਗੋ, ਹੁਣ ਜਾਗਣ ਦਾ ਵੇਲਾ ਹੈ, ਜਾਗੋ ਆਈ ਆ। ਤਾਂ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਰਾਹੁਲ ਗਾਂਧੀ ਨੇ ਕੱਲ ਐਲਾਨ ਕੀਤਾ ਕਿ ਜੇ ਇਹ ਅੰਦੋਲਨ ਸਾਲ ਚਲਾਉਣਾ ਪਿਆ, 200 ਦਿਨ ਚਲਾਉਣਾ ਪਿਆ ਤੇ ਚਲਾਵਾਂਗੇ, ਇਹ ਇੱਕ ਦਿਨ ਨਹੀਂ ਮੁੱਕਣਾ। ਫਿਰ ਪੱਤਰਕਾਰਾਂ ਨੂੰ ਕਿਹਾ ਕਿ ਭਾਈ ਤੁਸੀਂ ਹੱਥ ਖੜਾ ਕਰਕੇ ਦੱਸੋ ਜੇ ਨਰਿੰਦਰ ਮੋਦੀ ਅੱਛਾ ਕੰਮ ਕਰ ਰਹੇ ਆ। ਤਾਂ ਪੱਤਰਕਾਰ ਕਿਸੇ ਨੇ ਹੱਥ ਹੀ ਨਹੀਂ ਖੜਾ ਕੀਤਾ। ਕਹਿੰਦੇ ਮੈਂ ਪੱਤਰਕਾਰ ਹਾਂ ਇੱਕ ਵੇਲੇ ਤੱਕ, ਮੰਨ ਲਓ ਤਾਂ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਸੋ ਯਾਨੀ ਪ੍ਰਭਾਵਸ਼ਾਲੀ ਤਰੀਕਾ ਹੈ, ਜਿਵੇਂ ਤੁਸੀਂ ਦੇਖਿਆ ਹੋਣਾ ਕਿ ਲਗਾਤਾਰ, ਇਹ ਨਹੀਂ ਹੈ ਕਿ ਇੱਕ ਰਸਮ ਪੂਰਤੀ ਕੀਤੀ ਹੈ, ਇੱਕ ਦਿਨ ਦਾ ਪ੍ਰਦਰਸ਼ਨ ਬਸ ਫਿਰ ਬ੍ਰੇਕ, ਫਿਰ ਦੇ ਕੇ ਪ੍ਰੋਗਰਾਮ, ਆਪ ਗ੍ਰਿਫਤਾਰ ਹੋ ਗਏ ਤੇ ਆਪਦੇ ਕਾਰਕੁਨ ਕਟਵਾ ਲਏ। ਉਹ ਨਾਲ ਹੀ ਦੋਨੇ ਭੈਣ ਭਰਾ ਲੀਡ ਕਰਦੇ ਆ, ਕੱਲ ਵੀ ਨੇਹਾ ਬੋਰਾ ਉਹਨਾਂ ਦੇ ਨਾਲ ਸੀ, ਉਹ ਜਿਹੜੀ ਕੁੜੀ ਆ, ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਲੈਫਟਿਸਟ ਵੀ ਕਾਫੀ ਮੋਟੀਵੇਟਡ ਨੇ ਹੁਣ ਇਹਨਾਂ ਪ੍ਰਦਰਸ਼ਨ।
2: ਉਹ ਕੁੜੀ ਬਹੁਤ ਐਕਟਿਵ ਹੈ ਜੀ, ਉਹਨੇ ਬੜੀ ਤਗੜੀ ਗੇਮ ਖੇਡੀ ਹੈ ਕਿ ਆਪਣੀ ਥਾਂ ਤੇ ਡੁਪਲੀਕੇਟ ਕੁੜੀ ਦੌੜਾਈ ਤੇ ਪੁਲਿਸ ਵਾਲੇ ਨੇ ਜਿਵੇਂ ਉਹਨੂੰ ਫੜਿਆ, ਬਾਅਦ ਵਿਚ ਪਤਾ ਲੱਗਾ ਉਹ ਨੀ, ਉਹ ਵੀ ਤਗੜੀ ਗੇਮ ਪਾ ਗਈ। ਉਹਨੂੰ ਕਹਿੰਦੇ ਗੁਰੀਲਾ ਲੜਾਈ। ਬਹੁਤ ਸ਼ੁਕਰੀਆ ਮੀਟੂ ਜੀ, ਥੈਂਕ ਯੂ। ਗੁਰੀਲਾ ਯੋਜਨਾ।
5: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਜ਼ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

0: ਤੇਰੇ ਸ਼ਹਿਰ ਤੇ ਤੇਰੀ ਜ਼ਿੰਦਗੀ ਦੇ ਵਿੱਚ ਦਿਨ ਆਖਰੀ ਹੈ ਮੇਰਾ। ਅੱਜ ਤੋਂ ਬਾਅਦ ਤੈਨੂੰ ਕਦੇ ਚਿਹਰਾ ਦੇਖਣਾ ਨਹੀਂ ਮੇਰਾ। ਮੈਂ ਇਸ਼ਕ ਤੇ ਤੂੰ ਵਪਾਰ ਕੀਤਾ ਸੀ, ਗਲਤੀ ਤੇਰੀ ਨਹੀਂ, ਗਲਤੀ ਤਾਂ ਮੇਰੀ ਸੀ, ਕਿਉਂਕਿ ਤੂੰ ਨਹੀਂ ਮੈਂ ਤੈਨੂੰ ਪਿਆਰ ਕੀਤਾ ਸੀ।
1: Where cultures connect. CJMR 1320, the voice of the city.

ਅਖਾੜੇ ਵਿੱਚ ਪਹੁੰਚੇ ਸਾਰੇ ਦੋਸਤਾਂ ਮਿੱਤਰਾਂ ਨੂੰ ਗੁਰਨਾਮ ਭੁੱਲਰ ਵੱਲੋਂ ਤੇ ਦੀਪਾ ਦੀਪ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀਜਾ ਸਾਲੀ ਦਾ ਰਿਸ਼ਤਾ ਬੜਾ ਅਨਮੋਲ ਹੁੰਦਾ। ਲਾਹੌਰੀ ਪੇਸ਼ ਕਰਨ ਲੱਗੇ ਆ ਜੀਜਾ ਸਾਲੀ ਦੀ ਆਪਸੀ ਗੱਲਬਾਤ, ਕਿਵੇਂ ਜੀਜਾ ਡਰਾਈਵਰਾਂ ਦੇ ਰਿਸ਼ਤੇ ਦੀ ਦੱਸ ਪਾਉਂਦਾ ਤੇ ਸਾਲੀ ਅੱਗੋਂ ਕੀ ਜਵਾਬ ਦਿੰਦੀ ਹੈ। ਦਸੀ ਬਾਈ ਅਮਨ ਬਿਲਾਸਪੁਰੀ ਤੇ ਜਸ ਰਿਕਾਰਡ ਮਿਊਜ਼ਿਕ ਅੰਪਾਇਰ ਦੇ ਸੰਗੀਤ ਵਿੱਚ ਇਹ ਇਉਂ ਬਿਆਨ ਕਰਦੀ ਹੈ।

where culture lives. This is CJMR 1320, the voice of the city.

0: ਤੈਨੂੰ ਪਤਾ ਹੈ?
1: ਇੱਕ ਮਿੰਟ।
2: ਹੈਲੋ।
0: ਹਾਂਜੀ ਪੁੱਤ, ਮੈਂ ਆਫਿਸ ਸੀ, ਮੈਂ ਕਰਦਾ ਬਾਅਦ ਚੋਂ ਨਾ।

0: Your voice, your community, your culture. This is CJMR 1320, the voice of the city.
1: ਮਰਕੀਰ ਤੌਲਕ ਜਾਣਦੇ ਆ ਤੁਸੀਂ ਆ ਗਿਆ ਜੀ ਉਹੀ ਬਿਲੋਟੇ
2: ਗੱਲਾਂ ਕਹਿ ਰਹਾ ਉੱਤੋਂ ਸ਼ਾਮ ਦੇਖ ਕੇ ਹੱਥ ਪਾ ਲਈ ਨਾ ਤੂੰ ਆਮ ਦੇਖ ਕੇ
1: ਜਾ
2: ਗੱਲਾਂ ਕਹਿ ਰਹਾ।

ਰੱਖੀ ਤੂੰ ਖਿਆਲ ਮਾਂ ਬਾਪ ਦਾ ਹੋਣਾ ਪੈ ਗਿਆ ਜੇ ਮੈਨੂੰ ਕੁਰਬਾਨੀ।

ਹੈ ਪੂਰਾ ਜਜ਼ਬਿਆਂ ਤੇ ਰੰਗਾਂ ਨਾਲ ਜ਼ਿੰਦਗੀ ਭਰ ਦਿਆਂਗੇ ਅਜੇ ਬੜਿਆਂ ਦੇ ਦੰਦ ਜੁੜਨੇ ਆ ਇਤਿਹਾਸ ਚ ਕੋਕੇ ਜੜ ਦਿਆਂਗੇ ਅਜੇ ਮਿੱਤਰਾ ਤੂੰ ਕੱਖ ਵੇਖਿਆ ਨੀ ਸਭ ਦੋਗਲਿਆਂ ਨੂੰ ਪੜਨਾ ਹੈ ਔਰ ਰਾਤਾਂ ਦੇ ਚੰਨ ਮਿਟ ਜਾਂਦੇ ਅਸੀਂ ਸੂਰਜ ਬਣ ਕੇ ਚੜਨਾ ਹੈ।

0: ਤੁਹਾਨੂੰ ਨਹੀਂ ਲੱਗਦਾ ਟੈਸ ਤੁਸੀਂ ਮੈਨੂੰ ਮਨਾਉਣ 'ਚ ਥੋੜਾ ਲੇਟ ਹੋ ਗਏ?
1: ਹਾਂ ਹੋ ਤਾਂ ਗਿਆ, ਪਰ ਮੈਂ ਪ੍ਰੋਮਿਸ ਕਰਦਾ ਅੱਗੇ ਤੋਂ ਕਦੇ ਲੜਾਂਗਾ ਹੀ ਨਹੀਂ।
0: ਪੱਕਾ ਹੁਣ ਕਦੀ ਲੜੋਗੇ ਨਹੀਂ?
1: ਨਹੀਂ, ਜੇ ਲੜਿਆ ਤੇ ਮਨਾਵਾਂਗਾ ਵੀ ਮੈਂ ਹੀ।

0: सॉरी सॉरी,
1: दर्द हो रहा है?
2: दर्द तो कट है।

0: The voice for your community. The voice of the city. CJMR 1320.
1: ਉੱਨੀ ਵਿੱਚ ਪੰਜਾਬ ਦੇ ਦੋ ਟੁਕੜੇ ਹੋਣ ਸਮੇਂ ਚੱਪੇ ਚੱਪੇ ਉੱਤੇ ਕਤਲਾਂ ਤੇ ਵੱਢ ਟੁੱਕਦੇ ਲਹੂ ਦੀ ਮੋਟੀ ਕਣੀ ਦਾ ਐਸਾ ਮੀਂਹ ਵਰਿਆ ਕਿ ਹਰ ਪਾਸੇ ਲਹੂ ਹੀ ਲਹੂ ਦਾ ਹੜ ਆ ਗਿਆ। ਬੇਰਹਿਮੀ ਦੀਆਂ ਹੰਝੂ ਕੱਢਦੀਆਂ ਹਜ਼ਾਰਾਂ ਕਹਾਣੀਆਂ ਵਿੱਚੋਂ ਇਹ ਕਹਾਣੀ ਇੱਕ ਮੁਸਲਮਾਨ ਲੜਕੀ ਦੀ ਹੈ ਜੋ ਆਪਣੇ ਪਤੀ ਅਤੇ ਪੁੱਤਰ ਨਾਲੋਂ ਵਿਛੜ ਕੇ ਇੱਧਰ ਚੜ੍ਹਦੇ ਪੰਜਾਬ ਭਾਰਤ ਵਿੱਚ ਰਹਿ ਜਾਂਦੀ ਹੈ। ਵਕਤਾਂ ਦੀ ਮਾਰੀ ਕੱਲ ਮੁਕੱਲੀ ਮਜਬੂਰੀ ਵਸ ਸਿੱਖ ਪਰਿਵਾਰ ਵਿੱਚ ਸ਼ਾਦੀ ਕਰਵਾ ਕੇ ਆਪਣਾ ਘਰ ਵਸਾ ਲੈਂਦੀ ਹੈ। ਕੁਝ ਸਮਾਂ ਪੈਣ ਤੇ ਪਾਰਟੀਸ਼ਨ ਦੇ ਕਾਨੂੰਨ ਅਨੁਸਾਰ ਲਹਿੰਦੇ ਪੰਜਾਬੋਂ ਹਿੰਦੂ ਸਿੱਖ ਨੂੰ ਜਬਰੀ ਭਾਰਤ ਅਤੇ ਚੜ੍ਹਦੇ ਪੰਜਾਬੋਂ ਮੁਸਲਮਾਨ ਨੂੰ ਲਹਿੰਦੇ ਪੰਜਾਬ ਭੇਜਿਆ ਜਾਣ ਲੱਗਾ। ਜ਼ਬਰਦਸਤੀ ਉਸ ਲੜਕੀ ਨੂੰ ਹੁਣ ਹੱਸਦਾ ਵਸਦਾ ਆਪਣਾ ਪਰਿਵਾਰ ਛੱਡ ਕੇ ਲਹਿੰਦੇ ਪੰਜਾਬ ਜਾਣ ਲਈ ਮਜਬੂਰ ਕੀਤਾ ਜਾ ਰਿਹਾ। ਆਪਣੇ ਨਵਜਨਮੇ ਬੱਚੇ ਨੂੰ ਗੋਦੀ ਚੁੱਕੀ ਲੋਕਾਂ ਸਾਹਮਣੇ ਉਸ ਲੜਕੀ ਦਾ ਵਿਰਲਾਪ ਕਰਨੈਲ ਸਿੰਘ ਪਾਰਸ ਜੀ ਨੇ ਆਪਣੀ ਕਵੀਸ਼ਰੀ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਹੈ।

0: Real news, real impact. Showing you real world. CJMR 1320. The voice of the city.
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
2: ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ ਰੰਗਲਾ ਪੰਜਾਬ ਦੀ। ਗੁੱਡ ਮਾਰਨਿੰਗ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਤੁਹਾਡਾ ਸਾਡਾ ਸਾਥ ਠੀਕ 12 ਵਜੇ ਤੱਕ ਰਹੇਗਾ। ਸਟੂਡੀਓ ਦਾ ਨੰਬਰ 905-813-1320। ਹਾਜ਼ਰ ਹੋਣਗੇ ਮੇਰੇ ਨਾਲ ਗੱਲਾਂ ਬਾਤਾਂ ਲੈ ਕੇ ਸਰਦਾਰ ਜਸਬੀਰ ਸਿੰਘ ਜੀ ਪੱਟੀ, ਏਸ਼ੀਅਨ ਵਿਜ਼ਨ ਦੇ ਵਿਚ ਰਣਜੀਤ ਰਾਣਾ ਜੀ, ਰੀਮਾ ਗੁਗਲਾਨੀ ਜੀ ਦੋ ਵਾਰੀ ਖ਼ਬਰਾਂ ਲੈ ਕੇ ਹਾਜ਼ਰ ਹੋਣਗੇ ਔਰ ਮੇਰੇ ਪਾਸ ਵੀ ਖ਼ਬਰਾਂ ਨੇ ਜੋ ਤੁਹਾਡੀ ਨਜ਼ਰ ਕੀਤੀਆਂ ਜਾਣਗੀਆਂ। ਸਭ ਤੋਂ ਪਹਿਲਾਂ ਪੰਜਾਬ ਤੋਂ ਖ਼ਬਰਾਂ ਤੁਹਾਡੀ ਨਜ਼ਰ ਕਰੀਏ। ਇਸ ਹਿੱਸੇ ਨੂੰ ਲੋਟਸ ਫਿਊਨਰਲ ਹੋਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਿਰੈਕਸਟਲ 3-4-1 ਕਿਚਨਰ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣ ਸਮੇਂ ਜਾਂ ਕਿਸੇ ਦੇਸ਼ ਤੋਂ ਲੈ ਕੇ ਆਉਂਦੇ ਸਮੇਂ ਤੁਹਾਡੀਆਂ ਧਾਰਮਿਕ ਰੌਰੀਤਾਂ ਤੇ ਭਾਵਨਾਵਾਂ ਦੀ ਕਦਰ ਕਰਨ ਵਾਲਾ ਸਾਰਾ ਸਟਾਫ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-81-88 ਤੇ ਕਾਲ ਕੀਤਾ ਜਾ ਸਕਦਾ।
0: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਬਰਾਂ। ਜੰਤਰ ਮੰਤਰ ਤੇ ਧਰਨੇ ਪ੍ਰਦਰਸ਼ਨਾਂ ਤੇ ਲੱਗੀ ਰੋਕ, 3 ਨਵੀਆਂ ਥਾਵਾਂ ਕੀਤੀਆਂ ਤੈਅ। ਮੁਅੱਤਲ DIG ਕੁੱਲਰ ਨੂੰ ਅਦਾਲਤ ਨੇ 8 ਦਿਨਾਂ ਲਈ ED ਹਿਰਾਸਤ ਚ ਭੇਜਿਆ। ਅਕਾਲੀ ਦਲ ਨੇ ਬਲਵਿੰਦਰ ਸਿੰਘ ਨੂੰ ਬਣਾਇਆ ਬੁਢਲਾਡਾ ਹਲਕੇ ਦਾ ਇੰਚਾਰਜ। ED ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਕੀਤਾ ਤਲਬ। ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਯਤਨ ਕਰ ਰਹੀ ਹੈ ਆਪ ਸਰਕਾਰ, ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ। ਹੁਣ ਖਬਰਾਂ ਵਿਸਥਾਰ ਦੇ ਨਾਲ। ਦਿੱਲੀ ਪੁਲਿਸ ਨੇ ਜੰਤਰ ਮੰਤਰ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਤੋਂ ਹਟਾ ਦਿੱਤਾ। ਹੁਣ ਧਰਨਿਆਂ ਤੇ ਮੁਜ਼ਾਹਰਿਆਂ ਦੇ ਲਈ ਰਾਮਲੀਲਾ ਮੈਦਾਨ, ਬੁਰਾੜੀ ਗਰਾਊਂਡ ਅਤੇ ਪੂਰਵੀ ਦਿੱਲੀ ਦੇ CBD ਗਰਾਊਂਡ ਨੂੰ ਨਵੇਂ ਸਥਾਨਾਂ ਵਜੋਂ ਮਾਨਤਾ ਦਿੱਤੀ ਗਈ ਹੈ। ਦਿੱਲੀ ਦੇ ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਵੱਲੋਂ ਜਾਰੀ ਹੁਕਮਾਂ ਚ ਦਸਿਆ ਗਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੇ ਅਧਿਕਾਰ ਦੇ ਲਈ ਮੌਜੂਦਾ ਥਾਂ ਦੀ ਜਗ੍ਹਾ ਤੇ ਬਦਲਵੇਂ ਸਥਾਨ ਲੱਭਣ ਵਾਸਤੇ ਇਕ ਕਮੇਟੀ ਬਣਾਈ ਸੀ। ਇਸ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਹੀ ਜੰਤਰ ਮੰਤਰ ਨੂੰ ਲਿਸਟ ਚੋਂ ਹਟਾ ਕੇ 3 ਨਵੀਆਂ ਥਾਵਾਂ ਤੈਅ ਕੀਤੀਆਂ ਗਈਆਂ ਨੇ। ਦਿੱਲੀ ਪੁਲਿਸ ਦੇ ਮੁਤਾਬਕ ਇਨ੍ਹਾਂ 3 ਥਾਵਾਂ ਤੇ ਪ੍ਰਦਰਸ਼ਨ ਕਰਨ ਦੇ ਨਿਯਮਾਂ ਸਬੰਧੀ ਵਿਸਤਾਰਤ ਦਿਸ਼ਾ ਨਿਰਦੇਸ਼ ਵੱਖਰੇ ਤੌਰ ਤੇ ਜਾਰੀ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ 1988 ਦੇ ਵਿਚ ਮਹਿੰਦਰ ਸਿੰਘ ਟਕੈਤ ਦੀ ਅਗਵਾਈ ਹੇਠ ਵੱਡੇ ਕਿਸਾਨ ਅੰਦੋਲਨ ਤੋਂ ਬਾਅਦ ਜਦੋਂ ਇੰਡੀਆ ਗੇਟ ਨੇੜਲੇ ਬੋਟ ਕਲੱਬ ਤੇ ਪ੍ਰਦਰਸ਼ਨਾਂ ਤੇ ਰੋਕ ਲੱਗੀ ਸੀ ਤਾਂ 1993 ਤੋਂ ਜੰਤਰ ਮੰਤਰ ਦਿੱਲੀ ਦਾ ਮੁੱਖ ਪ੍ਰਦਰਸ਼ਨ ਸਥਾਨ ਬਣ ਗਿਆ ਸੀ। ਇਸ ਤੋਂ ਪਹਿਲਾਂ ਅਕਤੂਬਰ 2017 ਦੇ ਵਿਚ ਵੀ NGT ਨੇ ਇੱਥੇ ਧਰਨਿਆਂ ਤੇ ਪਾਬੰਦੀ ਲਾ ਕੇ ਪ੍ਰਦਰਸ਼ਨ ਰਾਮਲੀਲਾ ਮੈਦਾਨ ਤਬਦੀਲ ਕਰਨ ਦੇ ਹੁਕਮ ਦਿੱਤੇ ਸਨ। ਹਾਲਾਂਕਿ ਜੁਲਾਈ 2018 ਚ ਸੁਪਰੀਮ ਕੋਰਟ ਨੇ ਇਸ ਨੂੰ ਪੂਰਨ ਪਾਬੰਦੀ ਹਟਾਉਂਦਿਆਂ ਕੁਝ ਨਿਯਮਾਂ ਤਹਿਤ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੀ ਖੁੱਲ੍ਹ ਦਿੱਤੀ ਸੀ। ਸਿਆਸੀ ਲਾਮਬੰਦੀ ਦੇ ਲਈ ਇਤਿਹਾਸਕ ਮਹੱਤਵ ਰੱਖਣ ਵਾਲੇ ਰਾਮਲੀਲਾ ਮੈਦਾਨ ਚ 1975 ਦੌਰਾਨ ਇੰਦਰਾ ਗਾਂਧੀ ਸਰਕਾਰ ਦੇ ਖਿਲਾਫ਼ ਜੈ ਪ੍ਰਕਾਸ਼ ਨਾਰਾਇਣ ਦੇ ਅੰਦੋਲਨ ਤੋਂ ਲੈ ਕੇ 2011 ਦੇ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੱਕ ਦੇ ਇਤਿਹਾਸਕ ਇਕੱਠ ਹੋ ਚੁੱਕੇ ਨੇ। ED ਨੇ ਪੰਜਾਬ ਪੁਲਿਸ ਦੀ ਰੋਪੜ ਰੇਂਜ ਦੇ ਤਤਕਾਲੀ ਡਿਪਟੀ ਇੰਸਪੈਕਟਰ ਜਨਰਲ ਹਰਚਰਨ ਸਿੰਘ ਭੁੱਲਰ ਨੂੰ ਮਨੀ ਲਾਂਡਰਿੰਗ ਰੋਕੋ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਹੋਇਆ। ਹੁਣ ਇਸ ਮਾਮਲੇ ਦੇ ਵਿਚ ਚੰਡੀਗੜ੍ਹ ਦੀ ਇਕ ਵਿਸ਼ੇਸ਼ PMLA ਅਦਾਲਤ ਨੇ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ 8 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ। ED ਨੇ ਚੰਡੀਗੜ੍ਹ ਜ਼ੋਨਲ ਦਫ਼ਤਰ 1 ਵੱਲੋਂ ਇਕ ਜਾਰੀ ਪ੍ਰੈਸ ਨੋਟ ਮੁਤਾਬਕ ਭ੍ਰਿਸ਼ਟਾਚਾਰ ਤੇ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਚੱਲ ਰਹੀ ਜਾਂਚ ਦੇ ਆਧਾਰ ਤੇ DIG ਹਰਚਰਨ ਸਿੰਘ ਭੁੱਲਰ ਨੂੰ 9 ਅਕਤੂਬਰ ਨੂੰ PMLA 2002 ਦੀ ਧਾਰਾ 19 ਦੇ ਤਹਿਤ ਗ੍ਰਿਫ਼ਤਾਰ ਕੀਤਾ। ਇਸ ਤੋਂ ਪਹਿਲਾਂ CBI ਤੇ ਭ੍ਰਿਸ਼ਟਾਚਾਰ ਰੋਕੋ ਬਿਊਰੋ ਚੰਡੀਗੜ੍ਹ ਵੱਲੋਂ ਦਰਜ ਕੀਤੀਆਂ 2 FIR ਦੇ ਆਧਾਰ ਤੇ ED ਨੇ ਇਹ ਮਨੀ ਲਾਂਡਰਿੰਗ ਜਾਂਚ ਸ਼ੁਰੂ ਕੀਤੀ ਸੀ। ਇਸੇ ਮਾਮਲੇ ਚ ED ਨੇ ਸਤੰਬਰ 2026 ਨੂੰ ਹਰਚਰਨ ਸਿੰਘ ਭੁੱਲਰ ਦੇ ਵਿਚੋਲੇ ਵਜੋਂ ਕੰਮ ਕਰਨ ਵਾਲੇ ਕ੍ਰਿਸ਼ਾਨੂ ਸ਼ਾਰਦਾ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ਼ ਚਾਵਲਾ 416-303-1515 416-303-1515।
0: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੇਵਾ ਮੁਕਤ ਪਟਵਾਰੀ ਬਲਵਿੰਦਰ ਸਿੰਘ ਹਾਕਮ ਵਾਲਾ ਨੂੰ ਬੁਢਲਾਡਾ ਹਲਕੇ ਦਾ ਨਵਾਂ ਇੰਚਾਰਜ ਲਾ ਦਿੱਤਾ। ਇਹ ਕਦਮ ਬੁਢਲਾਡਾ ਵਿਧਾਨ ਸਭਾ ਹਲਕਾ ਇੰਚਾਰਜ ਡਾ ਨਿਸ਼ਾਨ ਸਿੰਘ ਹਾਕਮ ਵਾਲਾ ਵੱਲੋਂ ਸਿਹਤ ਸਮੱਸਿਆਵਾਂ, ਪਰਿਵਾਰਕ ਜਿੰਮੇਵਾਰੀਆਂ ਤੇ ਵਿੱਤੀ ਹਾਲਾਤ ਦਾ ਹਵਾਲਾ ਦੇ ਕੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦੇ ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ ਚੁੱਕਿਆ ਗਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਹਾਕਮ ਵਾਲਾ ਦੇ ਵਸਨੀਕ ਬਲਵਿੰਦਰ ਸਿੰਘ ਠੀਕ 5 ਮਹੀਨੇ ਪਹਿਲਾਂ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਸਨ। ਅੱਜ ਮੁਕਤਸਰ ਜ਼ਿਲ੍ਹੇ ਦੇ ਪਿੰਡ ਬਾਦਲ ਦੇ ਵਿਚ ਸੁਖਬੀਰ ਬਾਦਲ ਦੀ ਰਿਹਾਇਸ਼ ਤੇ ਆਪਣੇ ਸਮਰਥਕਾਂ ਸਮੇਤ ਅਕਾਲੀ ਦਲ ਚ ਵਾਪਸ ਪਰਤ ਆਏ, ਜਿੱਥੇ ਉਨ੍ਹਾਂ ਨੂੰ ਤੁਰੰਤ ਬੁਢਲਾਡਾ ਹਲਕੇ ਦੀ ਜ਼ਿੰਮੇਵਾਰੀ ਲਾਈ ਗਈ। ਇਸ ਦੌਰਾਨ ਸੁਖਬੀਰ ਬਾਦਲ ਨੇ ਐਕਸਟੇ ਪੋਸਟ ਪਾ ਕੇ ਕਿਹਾ, ਬਲਵਿੰਦਰ ਸਿੰਘ ਦਾ ਇਲਾਕੇ ਦੇ ਲੋਕਾਂ ਨਾਲ ਡੂੰਘਾ ਰਾਬਤਾ ਹੈ ਅਤੇ ਹਲਕੇ ਦੇ ਵਿਚ ਉਨ੍ਹਾਂ ਦਾ ਚੰਗਾ ਅਕਸ ਹੈ। ਸੁਖਬੀਰ ਨੇ ਕਿਹਾ, ਮੈਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਾ ਤੇ ਮੈਨੂੰ ਪੂਰਾ ਭਰੋਸਾ ਹੈ ਕਿ 2027 ਦੀ ਵਿਧਾਨ ਸਭਾ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਹ ਲਾਵਾਂਗੇ। ਜ਼ਿਕਰਯੋਗ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧ ਰਾਮ ਵਿਧਾਨ ਸਭਾ ਹਲਕਾ ਬੁਢਲਾਡੇ ਦੀ ਨੁਮਾਇੰਦਗੀ ਕਰ ਰਹੇ ਨੇ। ਦੱਸਣਯੋਗ ਹੈ ਕਿ ਨਿਸ਼ਾਨ ਸਿੰਘ ਹਾਕਮ ਵਾਲਾ ਨੇ ਬੀਤੀ 17 ਸਤੰਬਰ ਨੂੰ ਅਕਾਲੀ ਦਲ ਛੱਡਿਆ ਸੀ। ਈਡੀ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਤੇ ਹੋਰਾਂ ਨੂੰ 19 ਅਕਤੂਬਰ 2026 ਨੂੰ ਚੰਡੀਗੜ੍ਹ ਈਡੀ ਦਫ਼ਤਰ ਵਿਖੇ ਤਲਬ ਕੀਤਾ। ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਕਥਿਤ ਵੀਡੀਓ ਤੇ ਕਥਿਤ ਤੌਰ ਤੇ ਆਈ ਜਨਰੇਟਿਡ ਸਾਬਤ ਕਰਨ ਲਈ ਤਿਆਰ ਕੀਤੀਆਂ ਜਾਲੀ ਫੋਰੈਂਸਿਕ ਤੇ ਸਾਈਬਰ ਰਿਪੋਰਟਾਂ ਨਾਲ ਜੁੜਿਆ ਹੋਇਆ। ਜਾਣਕਾਰੀ ਅਨੁਸਾਰ ਈਡੀ ਵੱਲੋਂ ਇਸ ਮਾਮਲੇ ਦੇ ਵਿਚ ਹੋਏ ਸ਼ੱਕੀ ਵਿੱਤੀ ਲੈਣ ਦੇਣ ਤੇ ਇਸ ਦੇ ਪਿੱਛੇ ਰਚੀ ਗਈ ਕਥਿਤ ਸਾਜਿਸ਼ ਦੇ ਵੇਰਵਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਹ ਵਿਵਾਦ ਉਸ ਵੇਲੇ ਭਖਿਆ ਜਦੋਂ ਗੁਰੂਗ੍ਰਾਮ ਪੁਲਿਸ ਨੇ ਕੇਸ ਦਰਜ ਕਰਕੇ ਖੁਲਾਸਾ ਕੀਤਾ ਸੀ ਕਿ ਮੁੱਖ ਮੰਤਰੀ ਦੀ ਕਥਿਤ ਵੀਡੀਓ ਨੂੰ ਜਾਲੀ ਸਿੱਧ ਕਰਨ ਲਈ ਮੋਟੀ ਰਕਮ ਦੇ ਬਦਲੇ ਨਕਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਾਈਆਂ ਗਈਆਂ। ਇਸ ਮਾਮਲੇ ਚ ਗੁਰੂਗ੍ਰਾਮ ਪੁਲਿਸ ਪਹਿਲਾਂ ਹੀ ਦੋ ਮੁਲਜ਼ਮਾਂ ਅਰੁਣ ਮਹਿੰਦਰੂ ਤੇ ਅੰਕਿਤ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਦੋਵਾਂ ਤੇ ਕਿਸੇ ਮਾਨਤਾ ਪ੍ਰਾਪਤ ਲੈਬ ਤੋਂ ਬਿਨਾਂ ਹੀ ਕਥਿਤ ਤੌਰ ਤੇ ਜਾਲੀ ਸਾਈਬਰ ਜਾਂਚ ਰਿਪੋਰਟਾਂ ਤਿਆਰ ਕਰਨ ਦੇ ਦੋਸ਼ ਲੱਗੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਜਲਦ ਰਿਹਾਈ ਦੇ ਲਈ ਲਗਾਤਾਰ ਤੇ ਸੁਹਿਰਦ ਯਤਨ ਕਰ ਰਹੀ ਹੈ। ਉਨ੍ਹਾਂ ਅੱਜ ਕੌਮੀ ਇਨਸਾਫ਼ ਮੋਰਚੇ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਹੈ। ਇਸ ਦੌਰਾਨ ਮੋਰਚੇ ਵੱਲੋਂ ਉਠਾਈਆਂ ਗਈਆਂ ਮੰਗਾਂ ਤੇ ਗੰਭੀਰਤਾ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਮੁੱਖ ਮੰਤਰੀ ਨੇ ਇਸ ਮੀਟਿੰਗ ਬਾਰੇ ਸੋਸ਼ਲ ਮੀਡੀਆ ਮੰਚ ਐਕਸ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰ ਇਸ ਮਾਮਲੇ ਦਾ ਸਾਰਥਕ ਹੱਲ ਲਈ ਪੂਰੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
4: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ, CJMR 1320.
2: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਤੁਸੀਂ ਖਬਰਾਂ ਸੁਣੀਆਂ ਰੀਮਾ ਗੋਗਲਾਨੀ ਜੀ ਦੀ ਜ਼ਬਾਨੀ, ਸਪਾਂਸਰ ਬਾਏ ਲੋਟਸ ਫਿਊਨਰਲ ਹੋਮ, ਲੋਟਸ ਫਿਊਨਰਲ ਹੋਮ ਟੂ ਲੋਕੇਸ਼ਨ ਦੇ ਨਾਲ ਤੁਹਾਡੀ ਸੇਵਾ ਦੇ ਵਿਚ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣ ਸਮੇਂ ਕਿਸੇ ਦੇਸ਼ ਤੋਂ ਲੈ ਕੇ ਆਉਂਦੇ ਸਮੇਂ ਆਪਣੇ ਧਾਰਮਿਕ ਰੀਤਾਂ ਦੇ ਮੁਤਾਬਕ ਤੁਰ ਗਏ ਪ੍ਰਾਣੀ ਦੀਆਂ ਅੰਤਮ ਰਸਮਾਂ ਲਈ ਤੁਹਾਡੀਆਂ ਧਾਰਮਿਕ ਰੀਤਾਂ ਦੇ ਭਾਵਨਾਵਾਂ ਦੀ ਕਦਰ ਕਰਨ ਵਾਲਾ ਨਾਮ 6475478188 ਸੰਧੂ ਡੈਂਟੈਸਟੀ ਤੋਂ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ 4550 ਈਬਨਜ਼ ਰੋਡ ਬਰੈਮਟਨ 510 ਸ਼ਾਰਲਸ ਬੁਲੇਵਾਰਡ ਬਰੈਮਟਨ ਦੇ ਵਿਚ ਵਾਕਿਆ ਨੇ। ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਦੇਖਭਾਲ ਲਈ ਕਾਲ ਕਰ ਸਕਦੇ ਹੋ 905-7956-56-67। ਔਰ ਇਹਦੇ ਨਾਲ ਬੈਸਟ ਰੈਨੋਵੇਸ਼ਨ, ਤੁਹਾਡੇ ਘਰ ਦੀ ਬੇਸਮੈਂਟ ਦੇ ਵਿਚ ਕਿਤੇ ਪਾਣੀ ਕਿਤੇ ਆ ਰਿਹਾ, ਕੋਈ ਕੰਧਾਂ ਸਿੱਲੀਆਂ ਸਿੱਲੀਆਂ ਜਿਹੀਆਂ ਨਜ਼ਰ ਆ ਰਹੀਆਂ ਤੇ ਗੇੜਾ ਜ਼ਰੂਰ ਮੀਂਹ ਤੋਂ ਪਹਿਲਾਂ ਪਹਿਲਾਂ ਜਾਂ ਸਨੋਹ ਤੋਂ ਪਹਿਲਾਂ ਆਪਣੀ ਬੇਸਮੈਂਟ ਦੇ ਵਿਚ ਲਾਓ ਤੇ ਉਹਦਾ ਪੱਕਾ ਇਲਾਜ ਕਰਾਉਣ ਵਾਸਤੇ ਬੇਸਮੈਂਟ ਲੀਕਿੰਗ ਦੀ ਬੈਸਟ ਰੈਨੋਵੇਸ਼ਨ ਪੇਪਰ ਵਰਕ ਕਰਕੇ ਤੁਸੀਂ ਕੰਪਲੀਟ ਰੈਨੋਵੇਸ਼ਨ ਦਾ ਕੋਈ ਕਿਸੇ ਤਰ੍ਹਾਂ ਕੰਮ ਕਰਾਉਣ ਲਈ ਸਤਵਿੰਦਰ ਸਿੰਘ ਜੀ ਨੂੰ 416-445-4565 ਤੇ ਕਾਲ ਕਰ ਸਕਦੇ ਹੋ। ਸ਼ਾਹ ਟਰਾਂਸਪੋਰਟ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਇਹ ਪ੍ਰੋਗਰਾਮ। ਓਨਰ ਓਪਰੇਟਰ ਟੀਮ, ਕੰਪਨੀ ਡਰਾਈਵਰ ਟੀਮ, ਕੰਪਨੀ ਡਰਾਈਵਰ ਸੋਲੋ, ਪੱਕੇ ਰਾਨੇ ਲੇਰਾਡੋ ਟੈਕਸਸ ਦੇ ਅਤੇ ਸਟੱਡੀ ਮਾਈਲਸ ਦੇ ਰਿਲਾਇਬਲ ਵਰਕ ਲਈ ਸ਼ਾਹ ਟਰਾਂਸਪੋਰਟ ਦੇ ਨਾਲ ਰਾਬਤਾ ਕਾਇਮ ਕਰੋ। ਕਾਲ ਸੰਦੀਪ ਜੀ 416-903-8390, 416-903-8390 ਅਤੇ ਸੀਕੇ ਲਿਕੁਇਡੇਸ਼ਨ ਤੇ ਭਾਰੀ ਬਚਤ ਵਾਲੀ ਸੇਲ ਲੱਗੀ ਹੋਈ ਹੈ। ਕੋਰੀਆ ਦੇ ਬਣੇ ਹੋਏ ਵਧੀਆ ਕੰਬਲ ਸਾਡੇ ਇਸ ਰਗਲਾ ਪੰਜਾਬ ਦਾ ਹਵਾਲਾ ਦੇਣ ਤੇ $50 ਦਾ ਇੱਕ ਕੋਰੀਆ ਦਾ ਕੰਬਲ, ਦੋ ਖਰੀਦੋ 100 ਦੇ ਤੇ ਤੀਜਾ ਬਿਲਕੁਲ ਫ੍ਰੀ। 63 ਪੀਸ ਜਿਹੜਾ ਡਿਨਰ ਸੈੱਟ $70 ਵਾਲਾ $35, ਰੇਡੀਓ 100 ਦੇ 5, ਕੰਫਰਟ ਸੈੱਟ 20 ਦੇ ਔਰ ਪਰਫਿਊਮ $20 ਦੇ 3, ਪਰਫਿਊਮ ਗਿਫਟ ਸੈੱਟ ਜਿਹੜਾ ਹੈ ਉਹ $40 ਦਾ ਮਿਲੇਗਾ ਅਤੇ ਪੈਨਾਸੋਨਿਕ ਦਾ ਮਾਈਕ੍ਰੋਵੇ $79 ਦਾ, ਆਇਰਨ $20 ਦੀ ਬਿੜੇ, $15 ਦੇ ਹਨੀਵੈਲ ਦੇ ਟਾਵਰ ਫੈਨ ਤੁਸੀਂ ਮਾਰਕੀਟ ਚੈੱਕ ਕਰ ਲਓ, ਵੱਡੇ ਵੱਡੇ ਸ਼ੋਰੂਮਾਂ 100 ਤੋਂ ਘੱਟ ਨਹੀਂ ਹੈ, ਇੱਥੇ ਸਿਰਫ $30 ਦਾ। ਬ੍ਰੈਂਡ ਜੈਕਟ 15 ਦੀਆਂ, ਬੱਚਿਆਂ ਦੇ ਟੋਆਏ 50% ਆਫ ਤੇ ਟਰਾਈ ਸਾਈਕਲ ਬੱਚਿਆਂ ਦਾ ਜਿਹੜਾ ਹੈ $40 ਦਾ 7 ਪੀਸ ਗਲਾਸ ਵਿਦ ਵਿਸਕੀ ਬੋਟਲ $20 ਦੀ ਇਹ ਸੈੱਟ ਹੈ ਜੀ ਔਰ $150 ਦੀ ਸ਼ੋਪਿੰਗ ਦੇ ਨਾਲ ਫ੍ਰੀ ਮਿਲ ਜਾਵੇਗਾ 31 ਮਿਲਣੀ ਤੇ ਸਟੀਲ ਤੇ ਸੀਕਲ ਇਕ ਐਡੀਸ਼ਨ ਵਤਨ ਜਾਣ ਸਮੇਂ ਸੂਟ ਕੇਸ ਲੈ ਕੇ ਆਉਣਾ ਚਾਹੁੰਦੇ ਵਾਜਬ ਰੇਟ ਤੇ ਉਹ ਵੀ ਮਿਲਦੇ ਨੇ 9054055555 ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਦਾ ਪੈਗਾਮ ਹੈ ਕਿ ਉਲੰਘਣਾ ਹੋਣ ਦੀ ਸੂਰਤ ਵਿਚ ਆਪ ਜੀ ਨੂੰ ਕੋਈ ਟਿਕਟ ਮਿਲ ਗਈ ਉਹਦੀ ਪ੍ਰੋਪਰ ਪੈਰਵਾਈ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਲੈਣਾ ਜੀ 33 ਵਰਿਆਂ ਦਾ ਐਕਸਪੀਰੀਅੰਸ ਹੈ ਜੇ ਕਲੋਟੀ ਜੀ 79B ਹਰੋਨਟੇਰੀਓ ਸਟਰੀਟ ਯੂਨਿਟ 43 416-716-34 ਕਾਰਡ 416-716-3461 ਹੋਮਫਿਕਸ ਤੇ ਇੱਕ ਗੇੜਾ ਲਾਓ ਜੇਕਰ ਤੁਸੀਂ ਘਰ ਦੀ ਰੈਨੋਵੇਸ਼ਨ ਜਾਂ ਵਪਾਰਕ ਅਦਾਰੇ ਦੀ ਰੈਨੋਵੇਸ਼ਨ ਆਰੰਭ ਕਰਨ ਵਾਲੇ ਹੋ ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ ਪੋਰਸ਼ਲਿਨ ਟਾਇਲ ਸੈਰਾਮਿਕ ਟਾਇਲ ਫੌਸਰਸ ਐਂਡ ਆਲ ਪਲੰਬਿੰਗ ਐਕਸੈਸਰੀ 2657 ਡੰਡਾ ਸਟਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਨੰਬਰ ਟੂ ਕਾਲ 9057962555 ਭਾਰੀ ਬਚਤ ਲਈ ਹੋਮਫਿਕਸ 9057962555 ਰੇਟਸ ਫਰਨੀਚਰ ਤੁਹਾਡਾ ਉਹ ਸ਼ਾਨਦਾਰ ਸ਼ੋਰੂਮ ਹੈ ਫਰਨੀਚਰ ਦਾ ਜਿੱਥੋਂ ਵਾਜਬ ਰੇਟ ਤੇ ਹਰ ਵਰਾਇਟੀ ਫਰਨੀਚਰ ਦੀ ਬੈਡਰੂਮ ਸੈੱਟ ਸੋਫਾ ਸੈੱਟ ਲਿਵਿੰਗ ਰੂਮ ਸੈੱਟ ਡਾਇਨਿੰਗ ਰੂਮ ਸੈੱਟ ਬੱਚਿਆਂ ਲਈ ਹਾਈ ਐਂਡ ਦੀਆਂ ਮੈਟਰਸ ਵਗੈਰਾ ਲੈਣੀਆਂ ਨੇ ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ ਰੇਟਸ 5200 ਡਿਕਸੀ ਮੈਥਿਸਨ ਨੰਬਰ 9052327489902374 ਆਪਣੇ ਵਾਸਤੇ ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ ਹਰ ਜਾਤ ਹਰ ਮਜ਼ਹਬ ਹਰ ਧਰਮ ਦੇ ਰਿਸ਼ਤਿਆਂ ਲਈ NRI ਮੈਰਿਜ ਬਿਊਰੋ ਤੇ ਰਾਬਤਾ ਕਾਇਮ ਕਰ ਸਕਦੇ ਹੋ ਵਿਸ਼ਵ ਭਰ ਦੇ ਵਿਚ ਹਰ ਸ਼ਹਿਰ ਦੇ ਵਿਚ ਉਨ੍ਹਾਂ ਦੇ ਕੋਲ ਰਿਸ਼ਤੇ ਨੇ 6478860000 ਕੈਨੇਡਨ ਸਬਜ਼ੀ ਫਾਰਮ ਕੁਝ ਦਿਨ ਹੋਰ ਨੇ ਕਿਉਂਕਿ ਜਦੋਂ ਮਾੜੀ ਜੀ ਵੀ ਠੰਡ ਉਤਰਾਈ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਸਬਜ਼ੀਆਂ ਨੇ ਮੁਰਝਾ ਜਾਣਾ ਤੇ ਫਿਰ ਜਿਹੜੀਆਂ ਫਰੋਜ਼ਨ ਸਬਜ਼ੀਆਂ ਬਾਹਰੋਂ ਆਉਣੀਆਂ ਨੇ ਸਾਨੂੰ ਉਨ੍ਹਾਂ ਨਾਲ ਗੁਜ਼ਾਰਾ ਕਰਨਾ ਪੈਣਾ ਰੰਗ ਬਿਰੰਗੀਆਂ ਤਾਜ਼ੀਆਂ ਸਬਜ਼ੀਆਂ ਤੁਸੀਂ ਲੈ ਕੇ ਆ ਸਕਦੇ ਹੋ ਕੈਲੇਡਨ ਸਬਜ਼ੀ ਫਾਰਮ ਮੂਲੀਆਂ ਮਿਰਚਾਂ ਘੀਆ ਮਟਰ ਲੌਕੀ ਸ਼ਲਗਮ ਛੋਟੇ ਵੱਡੀਆਂ ਸਿਮਲਾ ਮਿਰਚਾਂ ਲਾਲ ਲਾਲ ਉਨ੍ਹਾਂ ਦੇ ਆਪਣੇ ਖੇਤਾਂ 'ਚ ਤਿਆਰ ਕੀਤੇ ਗੋਏ ਗਏ ਟਮਾਟਰ ਛਲੀਆਂ ਲੈ ਕੇ ਆਉਣਾ ਚਾਹੁੰਦੇ ਹੋ ਸਾਗ ਬਣਿਆ ਬਣਾ ਲੈਣਾ ਉਹ ਮਿਲ ਜਾਵੇਗਾ ਜੇਕਰ ਤੁਸੀਂ ਘਰੇ ਲਿਆ ਕੇ ਬਣਾਉਣਾ ਤੁਹਾਡੀ ਮਰਜ਼ੀ ਹੈ ਔਰ ਇਸ ਦੇ ਨਾਲ ਐਗ ਪਲਾਂਟ ਜਿਹੜੇ ਨੇ ਉਹ ਬਤਾਊ ਲਿਆਓ ਕਈ ਤਾਂ ਮੈਨੂੰ ਪਤਾ ਲੱਗਾ ਹੈ ਕਿ ਲਿਆ ਕੇ ਉਹਨਾਂ ਨੂੰ ਥੋੜਾ ਜਿਹਾ ਪੜਥਾ ਵਗੈਰਾ ਬਣਾ ਕੇ ਫਰੀਜ ਕਰ ਲੈਂਦੇ ਮੁੜ ਕੇ ਕੱਢਿਆ ਤਾਂ ਲਾਇਆ ਤੜਕਾ ਸਾਗ ਵੀ ਕਈ ਲੋਕ ਸੇਵ ਕਰ ਲੈਂਦੇ ਨੇ ਜੀ ਫਰੋਜ਼ਨ ਕੈਲੇਡਨ ਸਬਜ਼ੀ ਫਾਰਮ ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਹਰ ਸਾਈਜ਼ ਦੇ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਸਾਈਕਲ ਤੰਦੂਰ ਸਰੋਂ ਦਾ ਸਾਗ ਇਹ ਤੁਸੀਂ ਬਣਿਆ ਬਣਿਆ ਵੀ ਲੈ ਸਕਦੇ ਹੋ ਵਿਦ ਮੱਕੀ ਦੀ ਰੋਟੀ ਤੇ ਗੰਦਲਾਂ ਦਾ ਘਰੇ ਲਿਆ ਕੇ ਬਣਾਉਣਾ ਏਅਰਪੋਰਟ ਤੇ ਮੇਫੀਲਡ ਤੇ 100, 200, 400, 500 ਗੁਸ਼ਲ ਲੈਣੀ ਮਿਲ ਜਾਵੇਗੀ 905-840-9000 9058409000 ਤੇ ਕਾਲ ਕਰੋ ਮਾਲਟਨ ਚ ਗਹਿਣੇ ਦਾ ਸ਼ਾਨਦਾਰ ਸ਼ੋਰੂਮ ਹੈ ਅਸ਼ੋਕ ਜਿਲ ਕੰਗਣ ਕੜੇ ਚੁਮਕੇ ਵਾਲੀਆਂ ਜਿਹੜਾ ਉਸ ਖੂਬਸੂਰਤ ਰੈਡ ਰੋਲਸ ਦੀਆਂ ਘੜੀਆਂ ਦਾ ਉਹ ਨਾਮ ਜਿੱਥੋਂ ਤੁਸੀਂ ਕਹਿ ਕੇ ਅੰਗੇਜਮੈਂਟ ਰਿੰਗ ਤਿਆਰ ਕਰਵਾ ਸਕਦੇ ਹੋ 7198 ਏਅਰਪੋਰਟ ਰੋਡ ਨੰਬਰ 905-600-7472-90 ਟਰੱਕ ਦਾ ਪੁਰਜਾ ਖੋਲ੍ਹ ਕੇ ਦੁਬਾਰਾ ਰੀਬਿਲਡ ਕਰਨ ਵਾਲਾ ਨਾਮ ਹੈ ਜੀ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਇੰਜਨ ਅਤੇ ਟਰਾਂਸਮਿਸ਼ਨ ਰੀਬਿਲਡ ਐਂਡ ਰਿਪੇਅਰ DPF ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ A2Z ਕਿਸੇ ਤਰ੍ਹਾਂ ਦੀ ਟਰੱਕਾਂ ਦੀ ਮੁਰੰਮਤ ਕਰਾਉਣ ਲਈ 14 ਸਾਲ ਦਾ ਐਕਸਪੀਰੀਅੰਸ ਲੈ ਕੇ ਵੀਰ ਹੈਪੀ ਬਡਾਲ ਤੇ ਸੁੱਖਾ ਢੇਸੀ ਜੀ ਨੂੰ ਕਾਲ ਕਰ ਲਓ 6047692 57 6479257 99 ਐਂਡ UP ਲੋਇਰ ਵਾਲੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ ਅਗਰ ਤੁਹਾਡਾ ਕਾਰ ਐਕਸੀਡੈਂਟ ਹੋ ਗਿਆ ਸਲਿਪ ਐਂਡ ਫਾਲ ਨਿੱਜੀ ਸੱਟ ਪੇਟ ਲੱਗ ਗਈ ਹੈ ਪਰਿਵਾਰਕ ਮਾਮਲੇ ਨੇ ਇਮੀਗ੍ਰੇਸ਼ਨ ਜਾਂ ਕਿਸੇ ਹੋਰ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਨ੍ਹਾਂ ਨਾਲ ਰਾਬਤਾ ਕਾਇਮ ਕਰੋ ਅਗਰ ਤੁਸੀਂ ਕਿਸੇ ਦੇ ਲਿਟੀਗੇਸ਼ਨ ਦਾ ਕੋਈ ਲੈਟਰ ਹੈ ਉਹਦਾ ਮੂੰਹ ਤੋੜਵਾਂ ਜਵਾਬ ਦੇਣਾ ਤਾਂ ਇਹ ਟੀਮ ਤੁਹਾਨੂੰ ਸਲਾਹ ਮਸ਼ਵਰਾ ਦੇਵੇਗੀ ਬਿਲਕੁਲ ਫ੍ਰੀ ਲੋਕੇਸ਼ਨ ਇਨ੍ਹਾਂ ਦੀ 7077 ਕੀਲ ਸਟਰੀਟ ਸਵੀਟ 301 ਕੌਂਕੜ ਦੇ ਵਿਚ ਹੈ ਗੈਰੀ ਨਨੂਆ ਜੀ ਨੂੰ 6447938899 6487968889 ਤੇ ਕਾਲ ਕਰ ਸਕਦੇ ਹੋ ਆਓ ਤੁਹਾਨੂੰ ਉਸ ਥਾਂ ਤੇ ਲੈ ਕੇ ਚੱਲਦੇ ਹਾਂ ਜੋ ਵਰਲਡ ਫੇਮਸ ਹੈ ਸਮੋਸਾ ਸਵੀਟਸ ਐਂਡ ਫੈਕਟਰੀ ਜਿੱਥੇ ਮਿਲਦੀਆਂ ਨੇ ਹਰ ਪ੍ਰਕਾਰ ਦੀਆਂ ਹੋਲਸੇਲ ਦੀਆਂ ਕੀਮਤਾਂ ਤੇ ਮਿਠਿਆਈਆਂ ਤੁਸੀਂ ਲੈਣੇ ਨੇ ਤਾਜ਼ਾ ਨਮਕੀਨ ਸਮੋਸੇ ਭਾਜੀ ਲੈਣੀ ਹੈ ਜਾਂ ਤੁਸੀਂ ਵਨਸਮਨੀਆਂ ਮਿਠਿਆਈਆਂ ਹੋਲਸੇਲ ਦੀਆਂ ਕੀਮਤਾਂ ਤੇ ਲੈਣੀਆਂ ਨੇ ਸਮੋਸਾ ਸਵੀਟਸ ਐਂਡ ਫੈਕਟਰੀ ਤੁਸੀਂ ਕੋਈ ਦੁਕਾਨਦਾਰ ਹੋਲਸੇਲ ਦੀਆਂ ਕੀਮਤਾਂ ਤੇ ਮਿਠਿਆਈਆਂ ਦੀਵਾਲੀ ਦੇ ਮੌਕੇ ਤੇ ਦੂਰ ਦਰੇਡੇ ਕਿਤੇ ਰੱਖ ਕੇ ਵੇਚਣੀਆਂ ਨੇ ਚਾਰ ਪੈਸੇ ਕਮਾਉਣੇ ਨੇ ਤਾਂ ਵੀਰ ਸਰਦਾਰ ਹਰਪਾਲ ਸਿੰਘ ਸੰਧੂ ਹੁਣਾਂ ਨੂੰ ਡਾਇਰੈਕਟ ਕਾਲ ਕਰ ਲਓ 416-213-1165 4162311165 ਟਾਪ ਚਾਈਸ ਇਲੈਕਟ੍ਰੋਨਿਕਸ ਦੇ ਸਹਿਜੋ ਸਹਿਯੋਗ ਦੇ ਨਾਲ ਅਗਲੀਆਂ ਖਬਰਾਂ ਤੁਹਾਡੀ ਨਜ਼ਰ ਕਰਨ ਜਾ ਰਿਹਾ। ਟੌਪ ਚੋਇਸ 16 ਇੰਟਮਲ ਡਰਾਈਵ ਐਟ ਏਅਰਪੋਰਟ ਰੋਡ ਤੇ ਵਾਕਿਆ ਨੇ। ਇੱਥੋਂ ਹਾਈ ਐਂਡ ਦਾ ਸਮਾਨ ਮਿਲਦਾ ਜੀ, ਖਾਸ ਤੌਰ ਤੇ ਬ੍ਰਾਂਡਡ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈ, ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੈਲੀਵਿਜ਼ਨਾਂ ਦੀਆਂ ਜਿਹੜੀਆਂ ਨੇ ਫੰਕਸ਼ਨ, ਉਨ੍ਹਾਂ ਦੇ ਬਾਰੇ ਵੀ ਤੁਹਾਨੂੰ ਸਾਰਾ ਕੁਝ ਡਿਟੇਲ ਦੇ ਨਾਲ ਸਮਝਾਇਆ ਜਾਂਦਾ। ਹਾਈ ਐਂਡ ਦਾ ਕੁਝ ਹਟ ਕੇ ਵੱਖਰਾ ਜਿਹਾ ਸਟਾਈਲ ਦਾ ਕੋਈ ਫਰਨੀਚਰ ਲੈ ਕੇ ਆਉਣਾ, ਉਹ ਵੀ ਤੁਹਾਨੂੰ ਬੈਡਰੂਮ ਸੈੱਟ, ਸੋਫਾ ਸੈੱਟ, ਲਿਵਿੰਗ ਰੂਮ ਸੈੱਟ, ਡਾਇਨਿੰਗ ਰੂਮ ਸੈੱਟ ਤੇ ਕੁਆਲਿਟੀ ਦੀਆਂ ਮੈਟਰਸ ਰੱਖੀਆਂ ਹੋਈਆਂ ਨੇ ਜਿਹੜੀਆਂ ਵਿਦ ਵਾਰੰਟੀ ਨਾਲ ਮਿਲਦੀਆਂ ਨੇ। ਤੁਸੀਂ ਕਾਲ ਕਰ ਲਓ 16 ਇੰਟਮੋਲ ਡਰਾਈਵ ਐਟ ਏਅਰਪੋਰਟ ਰੋਡ 5461 ਹਾਈਵੇ 6 ਨਾਰਥ ਗੋਲਫ ਨੰਬਰ ਟੂ ਕਾਲ 905-799-0045 ਤੇ ਕਾਲ ਕੀਤੀ ਜਾ ਸਕਦੀ ਹੈ। ਦਿਸ ਪ੍ਰੋਗਰਾਮ ਪ੍ਰੋਡਲੀ ਸਪਾਂਸਰ ਬਾਏ ਕਾਵਿਆ ਹੋਮੋਕੇ। ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜ਼ਾ ਦੀ ਹੋਮਿਓਪੈਥੀ ਰਾਹੀਂ ਕੋਈ ਕਿਸੇ ਤਰ੍ਹਾਂ ਦਾ ਇਲਾਜ ਕਰਾਉਣਾ ਹੈ, ਤੁਸੀਂ ਬਵਾਸੀਰ ਦੇ ਇਲਾਜ ਦੇ ਨਾਲ ਅਥੋਰਾਈਟਿਸ, ਸਕਿਨ ਇਸ਼ੂ, ਥਾਇਰੋਇਡ ਦੀ ਕੋਈ ਪ੍ਰੋਬਲਮ, ਵਾਲ ਝੜਦੇ ਨੇ, ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਕੋਈ ਵੀ ਸਮੱਸਿਆ ਹੈ, ਜਿਵੇਂ ਡਾਇਗਨੋਸ ਕਰਕੇ ਤੁਹਾਨੂੰ ਉਹ ਮੈਡੀਸਨ ਦੇਣਗੇ, ਤੁਸੀਂ ਉਸ ਮੈਡੀਸਨ ਨੂੰ ਉਸ ਤਰ੍ਹਾਂ ਸੇਵਨ ਕਰਦੇ ਹੋ ਤਾਂ ਬਿਮਾਰੀ ਕੁਝ ਦਿਨਾਂ ਦੇ ਵਿੱਚ ਤੁਹਾਡਾ ਸਰੀਰ ਛੱਡ ਕੇ ਸ਼ੂ ਮੰਤਰ ਹੋ ਜਾਵੇਗੀ। 647-2779 ਤੇ ਕਾਲ ਕੀਤੀ ਜਾ ਸਕਦੀ ਹੈ। ਪੀਜ਼ਾ ਮਸ਼ੀਨ ਜਿਨ੍ਹਾਂ ਨੇ ਬੜੀ ਬਾਕਮਾਲ ਡੀਲ ਲਾਈ ਹੋਈ ਹੈ, ਉਸ ਨੂੰ ਐਕਸਟੈਂਡ ਕਰਤਾ ਤੁਹਾਡੇ ਭਰਵੇਂ ਸਹਿਯੋਗ ਦੇ ਮੱਦੇਨਜ਼ਰ। 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ, ਵੈਸੇ 2 ਡਿਪਿੰਗ ਸੌਸ ਹੈ, ਜੇ ਤੁਸੀਂ ਡਿਪਿੰਗ ਸੌਸ ਨਹੀਂ ਲੈਣੇ, ਬੱਚੇ ਪੋਟੈਟੋਵੇਜ਼ ਲਾਈਕ ਕਰਦੇ ਨੇ, ਉਨ੍ਹਾਂ ਵਾਸਤੇ 1 ਪਾਉਂਡ ਪੋਟੈਟੋਵੇਜ਼ ਲੈ ਸਕਦੇ ਹੋ। ਸਕਿਪ ਡਿਪਿੰਗ ਸੌਸ ਅਤੇ ਗੈਟ 1 ਪਾਉਂਡ ਓਵਨ ਬੇਕ ਪੋਟੈਟੋਵੇਜ਼। ਜੀ ਹਾਂ, $24.99 ਦੇ ਵਿਚ 2 ਫਿਲੋਸਫਰ ਸਟੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ ਪਿਕਅਪ ਡੀਲ ਹੈ। ਨੰਬਰ 905-490-1222 905-490-1222 ਤੇ ਲੋਪੇਸ਼ ਨੇ 94 ਖਬਰਾਂ ਕੁਝ ਇਸ ਪ੍ਰਕਾਰ।
5: ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
6: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮ ਤੇ।
5: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿਚ ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
6: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
5: ਇੱਥੋਂ ਤੱਕ ਕੀ ਤੁਸੀਂ ਆਪਣੀ ਟੈਸਲਾ ਗੱਡੀ ਵਿਚ ਵੀ ਸਾਨੂੰ ਸੁਣ ਸਕਦੇ ਹੋ।
6: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-1320 647-910-1320
5: ਅਤੇ ਅਮਰੀਕਾ ਵਿਚ ਸੁਣਨ ਲਈ ਕਾਲ ਕਰੋ 641-741-1919 641-741-1919
6: ਤੇ। ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
5: ਤਾਂ ਫਿਰ ਦੇਰ ਕਿਸ ਗੱਲ ਦੀ, ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
6: CJMR 1320 AM, ਤੁਹਾਡੀ ਆਪਣੀ ਆਵਾਜ਼, ਤੁਹਾਡਾ ਆਪਣਾ ਪੰਜਾਬ।
5: ਸੁਣਦੇ ਰਹੋ ਪ੍ਰੋਗਰਾਮ ਰੰਗਲਾ ਪੰਜਾਬ।
2: ਵੈਲਕਮ ਬੈਕ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਪੇਸ਼ ਨੇ ਚੰਦ 94 ਖਬਰਾਂ। ਖਬਰਾਂ ਦੇ ਇਸ ਹਿੱਸੇ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਵੀ ਸਪਾਂਸਰ ਕੀਤਾ ਜਾਂਦਾ ਹੈ। ਟੋਰਾਂਟੋ ਟੂ ਦਿੱਲੀ ਵੱਖ ਵੱਖ ਡੀਲਸ ਦੇ ਵਿਚ ਤੁਹਾਨੂੰ ਟਿਕਟਾਂ ਜਿਹੜੀਆਂ ਨੇ ਉਹ ਮਿਲਦੀਆਂ ਨੇ। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ $1450 ਦੀ ਤੇ ਰਿਟਰਨ 2590 ਦੀ। ਟੋਰਾਂਟੋ ਟੂ ਦਿੱਲੀ 1 ਵੇ ਤੁਹਾਨੂੰ ਜਿਹੜੀ ਹੈ ਮਿਲੇਗੀ ਜੀ, ਬਹੁਤ ਹੀ ਵਾਜਬ ਰੇਟ ਤੇ ਤੁਸੀਂ ਰੇਟ ਪਤਾ ਕਰ ਸਕਦੇ ਹੋ, ਪਰੰਤੂ ਰਿਟਰਨ 1985 ਦੀ ਹੈ। ਟੋਰਾਂਟੋ ਟੂ ਕਰਾਚੀ 1200 ਤੇ ਰਿਟਰਨ ਤੁਹਾਨੂੰ 1800 ਦੀ ਮਿਲਣੀ ਹੈ। ਟੋਰਾਂਟੋ ਟੂ ਇਸਲਾਮਾਬਾਦ 1 ਵੇ 1220 ਦੀ ਅਤੇ ਵਾਪਸੀ ਮਿਲਣੀ ਹੈ ਜੀ ਰਿਟਰਨ 2250 ਦੀ। ਡੋਮਿਨਿਕਨ ਰਿਪਬਲਿਕ ਦਾ ਪੈਕੇਜ ਹੈ, ਆਉਣ ਜਾਣ ਰਹਿਣ ਸਹਿਣ ਖਾਣ ਪੀਣ ਇਨਕਲੂਡ ਹੁੰਦਾ ਹੈ 1290 ਦਾ ਅਤੇ ਮੈਕਸੀਕੋ 1140 ਦਾ। ਓਸੀ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ, ਟਰੈਵਲ ਇਨਸੋਰਸ, ਕਿਸੇ ਵੀ ਸੰਦਰਭ ਚ ਗੱਲਬਾਤ ਕਰਨੀ ਹੈ, ਸਵੇਰੇ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਇਬਨਿਜ ਰੋਡ ਤੇ ਖੁੱਲਦੇ ਨੇ। ਕਟਾਰੀਆ ਟੂਰਸ ਐਂਡ ਟਰੈਵਲ 905-678-1200। ਦਿਸ ਪ੍ਰੋਗਰਾਮ ਸਪਾਂਸਰ ਬਾਈ ਸਵੀਟ ਮੈਲ ਐਂਡ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕੰਗ, ਨੰਬਰ 416-6979-9999 ਅਤੇ ਵਤਨ ਪੈਸੇ ਭੇਜਣ ਸਮੇਂ ਲੁਧਿਆਣਾ ਟ੍ਰੇਡਿੰਗ ਇੰਕ ਰੇੜਾ ਸੰਤ ਤੇ ਮਿਕਲੋਗਲਨ ਦਾ ਏਰੀਆ ਹੈ। 24 ਘੰਟਿਆਂ ਦੇ ਅੰਦਰ ਤੁਸੀਂ ਜਾਣਾ ਇਨ੍ਹਾਂ ਦਿਨਾਂ ਦੇ ਵਿਚ ਇੰਡੀਆ, ਤਾਂ ਆਪਣੇ ਪੈਸੇ 24 ਘੰਟਿਆਂ ਦੇ ਵਿਚ ਤੁਸੀਂ ਇੰਡੀਆ ਵਾਲੇ ਖਾਤੇ ਚ ਦੇਖਣ ਲਈ, ਉਥੋਂ ਮੰਗਾਉਣ ਲਈ ਵੱਧ ਰੇਟ, ਫਾਸਟ ਪ੍ਰੋਸੀਵਰ ਸਰਵਿਸ ਲਈ ਲੁਧਿਆਣਾ ਟ੍ਰੇਡਿੰਗ ਇੰਕ 905-909-5453 ਤੇ ਕਾਲ ਕੀਤੀ ਜਾ ਸਕਦੀ ਹੈ 9059095400।
7: ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਇਹ ਆਕਾਸ਼ਵਾਣੀ 1320 ਮੀਟਰ ਬੈਂਡ ਹੈ, ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਜੁੱਧ ਨਸ਼ਿਆਂ ਵਿਰੁੱਧ ਵਾਲੀ ਧਰਤੀ ਪੰਜਾਬ ਦੇ ਵਿਚ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੀ ਆਵਾਜ਼ ਸਦਾ ਲਈ ਸ਼ਾਂਤ। ਪਰਮਿੰਦਰ ਸਿੰਘ ਝੋਟਾ ਦਾ ਮਾਨਸਾ ਵਿਚ ਗੋਲੀਆਂ ਮਾਰ ਕੇ ਕਤਲ। ਮਾਨਸਾ ਦੇ ਸਿਵਲ ਹਾਸਪਿਟਲ ਤੋਂ ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਝੋਟਾ ਦੇ ਪੇਟ ਵਿਚ 2 ਫਾਇਰ ਲੱਗੇ ਨੇ ਤੇ ਇਹ ਘਟਨਾ ਵੱਖ ਵੱਖ ਸੋਸ਼ਲ ਨੈਟਵਰਕ ਮੀਡੀਆ ਤੇ ਲਾਈਵ ਜਿਹੜੀ ਗੋਲੀ ਵੱਜਣ ਦੀ ਵਾਇਰਲ ਵੀ ਹੋ ਰਹੀ ਹੈ। ਇਸ ਸੰਦਰਭ ਚ ਗੱਲਬਾਤ ਕਰਾਂਗੇ ਆਪਾਂ ਸਰਦਾਰ ਜਸਵੀਰ ਸਿੰਘ ਜੀ ਭੱਟੀ ਸਾਹਿਬ ਨਾਲ। ਸਲੋਗਨ ਸਾਡੇ ਦੇਸ਼ ਦੇ ਵਿਚ ਬੜੇ ਵਧੀਆ ਨੇ, ਬੇਟੀ ਬਚਾਓ ਬੇਟੀ ਪੜਾਓ, ਤੇ ਬੇਟੀਆਂ ਦੀ ਜਿਵੇਂ ਜਿਸ ਤਰੀਕੇ ਨਾਲ ਦੁਰਦਸ਼ਾ ਦਿੱਲੀ ਦੇ ਵਿਚ ਹੋ ਰਹੀ ਹੈ ਉਹ ਅਸੀਂ ਤੁਸੀਂ ਸਭ ਜਾਣਦੇ ਹਾਂ, ਦੇਖ ਚੁੱਕੇ ਹਾਂ, ਵਿਖਾ ਵੀ ਰਹੇ ਹਾਂ ਤੁਹਾਨੂੰ। ਅਤੇ ਜੁੱਧ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਨੂੰ ਕਹਿੰਦੇ ਨੇ ਕਿ ਇਸ ਦੁਕਾਨਦਾਰ ਨੇ ਪਹਿਲਾਂ ਕਿਸੇ ਨੂੰ ਫੋਨ ਕੀਤਾ ਤੇ ਫੋਨ ਕਰਨ ਤੋਂ ਬਾਅਦ ਪਰਮਿੰਦਰ ਸਿੰਘ ਝੋਟਾ ਨੂੰ ਬਿਨਾਂ ਕਿਸੇ ਝਿਜਕ ਤੋਂ ਕੈਮਰਿਆਂ ਦੇ ਸਾਹਮਣੇ ਗੋਲੀਆਂ ਮਾਰ ਕੇ ਸਦਾ ਲਈ ਸ਼ਾਂਤ ਕਰ ਦਿੱਤਾ। ਲੁਕਣ ਲਈ ਮਜਬੂਰ ਹੋ ਗਏ ਨੇ ਸਾਊਦੀ ਪ੍ਰਿੰਸ, ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਡਰ। ਵਾਲ ਸਟਰੀਟ ਜਰਨਲ ਦੇ ਅਨੁਸਾਰ ਹੂਤੀ ਹਮਲਿਆਂ ਵਿਚ ਵਾਧੇ ਤੋਂ ਬਾਅਦ ਮੁਹੰਮਦ ਬਿਨ ਸਲਮਾਨ ਬੰਕਰ ਨਾਲ ਲੈਸ ਅਤੇ ਭਾਰੀ ਸੁਰੱਖਿਆ ਵਾਲੇ ਆਪਣੇ ਮਹਿਲਾਂ ਵਿਚਕਾਰ ਰਹਿ ਰਹੇ ਹਨ। ਉਨ੍ਹਾਂ ਦੇ ਨਾਲ ਇਕ ਵਿਸ਼ੇਸ਼ ਤੌਰ ਤੇ ਚੁਣਿਆ ਗਿਆ ਵਿਸ਼ੇਸ਼ ਗਾਰਡ ਦਸਿਆ ਜਾ ਰਿਹਾ। ਮੌਤ ਕਿਨੂੰ ਪਸੰਦ ਹੈ ਬਈ, ਜ਼ਿੰਦਗੀ ਹਰ ਕੋਈ ਜੀਣਾ ਚਾਹੁੰਦਾ। ਦੱਖਣੀ ਕੋਰੀ ਸਟਾਕ ਮਾਰਕੀਟ ਚ ਹਾਹਾਕਾਰ ਮਚੀ ਹੋਈ ਹੈ। ਕੌਸਪੀ 7% ਤੋਂ ਵੱਧ ਡਿੱਗ ਗਿਆ, ਰੋਗੀ ਹੈ ਟ੍ਰੇਡਿੰਗ। ਸੈਮੀ ਕੰਡਕਟਰ ਸਟਾਕਾਂ ਵਿਚ ਵਾਧੇ ਕਾਰਨ ਇਸ ਸਾਲ ਦੁਨੀਆਂ ਦੇ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਸ਼ੇਅਰ ਬਾਜ਼ਾਰ ਦੇ ਵਿਚ ਇਹ ਲਾੜਾ ਲਾੜਾ ਦੇਖਣ ਨੂੰ ਮਿਲ ਰਹੀ ਹੈ। ਉਧਰ ਪਨਾਮਾ ਵਿਚ 6.1 ਤੀਬਰਤਾ ਦਾ ਭੁਚਾਲ, ਸਹਿਮੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ। ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਸ਼ੁੱਕਰਵਾਰ ਰਾਤ ਨੂੰ ਪਨਾਮਾ ਦੇ ਵਿਚ 7.7 ਤੀਬਰਤਾ ਦਾ ਇਕ ਬਹੁਤ ਸ਼ਕਤੀਸ਼ਾਲੀ ਭੁਚਾਲ ਆਇਆ ਸੀ। ਅਜੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਆਈ। ਵਪਾਰਕ ਤਣਾਅ ਦਰਮਿਆਨ ਕੈਨੇਡੀਅਨ ਏਆਈ ਕੰਪਨੀ ਨੇ ਅਮਰੀਕਾ ਨਾਲ ਕੰਮ ਕਰਨ ਤੋਂ ਕੋਰਾ ਇਨਕਾਰ ਕਰ ਦਿੱਤੈ। ਕਾਨੂੰਨੀ ਤੇ ਰੱਖਿਆ ਖੇਤਰ ਲਈ ਏਆਈ ਔਜ਼ਾਰ ਤਿਆਰ ਕਰਨ ਵਾਲੀ ਇਸ ਆਟਵਾ ਸਥਿਤ ਕੰਪਨੀ ਕੈਸਵੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਲ ਵਿਜ਼ਿਆਰ ਨੇ ਖੁਲਾਸਾ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਬਾਰੇ ਦਿੱਤੇ ਬਿਆਨਾਂ ਅਤੇ ਤਣਾਅਪੂਰਨ ਵਪਾਰਕ ਰਵੱਈਏ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਇਕ ਪਾਸੇ ਅਮਰੀਕਾ ਸਾਨੂੰ ਧਮਕੀਆਂ ਤੇ ਧਮਕੀਆਂ ਦੇ ਰਿਹਾ ਤਾਂ ਅਜਿਹੇ ਮਾਹੌਲ ਵਿਚ ਅਸੀਂ ਉਨ੍ਹਾਂ ਦੀ ਏ ਆਈ ਲੋੜਾਂ ਪੂਰੀਆਂ ਕਰਨ ਲਈ ਅੱਗੇ ਵਧਣ ਵਿਚ ਸਹਿਜ ਮਹਿਸੂਸ ਨਹੀਂ ਕਰਦੇ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਤੁਸੀਂ ਸੁਣ ਰਹੇ ਹੋ। ਫਲਾਈ ਦੁਬਈਆ ਮਾਮਲਾ ਦੇ ਵਿਚ ਇਕ ਵੱਡੀ ਖ਼ਬਰ ਆਈ ਹੈ। ਫਲਾਈ ਦੁਬਈ ਫਲਾਈ ਦੇ ਹੋਈ ਘਟਨਾ ਦੇ ਸਬੰਧ ਵਿਚ ਮਾਲਦੀਵ ਦੇ 2 ਪਾਇਲਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਾਇਲਟ ਕੈਪਟਨ ਸਮਿਥ ਮਿਸ਼ਾਰ ਦੇ ਸਹਿ ਪਾਇਲਟ ਹਮਾਮ ਅਲ ਹਮਾਮੀ ਦੋਸ਼ੀ ਨਾਲ ਜੁੜੇ ਦੱਸੇ ਜਾ ਰਹੇ ਨੇ। ਅਜੇ ਖੁਲਾਸਾ ਉਨ੍ਹਾਂ ਬਾਰੇ ਪੂਰਾ ਨਹੀਂ ਕੀਤਾ ਗਿਆ। ਸਪੇਸ ਐਕਸ ਦੇ ਮੁਖੀ ਐਲਨ ਮਸਕ ਨੇ ਟਰੰਪ ਦੀ ਪਾਰਟੀ ਲਈ ਖਜ਼ਾਨੇ ਖੋਲ ਦਿੱਤੇ ਨੇ। ਮੀਡੀਆ ਰਿਪੋਰਟ ਅਨੁਸਾਰ ਐਲਨ ਮਸਕ ਨੇ ਰਿਪਬਲਿਕਨ ਪਾਰਟੀ ਨੂੰ 276 ਮਿਲੀਅਨ ਅਮਰੀਕਨ ਡਾਲਰ ਦਾ ਭਾਰੀ ਚੰਦਾ ਦਿੱਤਾ, ਜਿਸ ਨਾਲ ਉਹ 3 ਨਵੰਬਰ ਨੂੰ ਹੋਣ ਵਾਲੀਆਂ ਮਿਡ ਟਰਮ ਚੋਣਾਂ ਵਿਚ ਪਾਰਟੀ ਨੂੰ ਸਭ ਤੋਂ ਵੱਡਾ ਵਿੱਤੀ ਸਮਰਥਨ ਦੇਣ ਵਾਲੇ ਵਿਅਕਤੀ ਬਣ ਗਏ ਨੇ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਅੱਜ ਤੋਂ ਭਾਰਤ ਦੇ ਦੌਰੇ ਤੇ ਜਾ ਰਹੇ ਨੇ। ਇਸ ਦੌਰਾਨ ਉਨ੍ਹਾਂ ਦੀ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਹੋਵੇਗੀ ਅਤੇ ਉਸ ਤੋਂ ਬਾਅਦ ਉਹ ਸੰਯੁਕਤ ਅਰਬ ਅਮੀਰਾਤ ਵੀ ਜਾਣਗੇ। ਉਨ੍ਹਾਂ ਦਾ ਇਹ ਦੌਰਾ 16 ਅਕਤੂਬਰ ਤੱਕ ਚੱਲੇਗਾ। ਇਟਲੀ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ 2 ਬੰਦੂਕ ਧਾਰੀਆਂ ਨੇ ਚੋਰਾਂ ਨੇ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ ਲੁੱਟ ਲਏ। ਇਹ ਰਾਤ ਬੈਂਕ ਦੇ ਵਿਚ ਦਾਖਲ ਹੋ ਗਏ ਤੇ ਸਵੇਰੇ ਖੁੱਲਦੇ ਸਾਰੀ ਪਿਸਤੌਲ ਦੀ ਨੋਕ ਤੇ ਡਾਕਾ ਮਾਰ ਕੇ 9 ਤੋਂ 11 ਹੋ ਗਏ। ਟਰੰਪ ਨੇ ਮੁੜ ਕੀਤਾ $5,000 ਦੇਣ ਦਾ ਵਾਅਦਾ। ਟਰੰਪ ਨੇ ਕਿਹਾ ਕਿ ਜੇਕਰ ਰਿਪਬਲਿਕਨ ਪਾਰਟੀ ਨਵੰਬਰ ਵਿਚ ਚੋਣਾਂ ਵਿਚ ਹਾਊਸ ਆਫ ਰਿਪ੍ਰੈਜੈਂਟੇਟਿਵ ਅਤੇ ਸੈਨੇਟ ਦੋਵਾਂ ਕੰਟਰੋਲ ਬਰਕਰਾਰ ਰੱਖਦੀ ਹੈ ਤਾਂ ਹਰ ਬਾਲਗ ਅਮਰੀਕੀ ਨੂੰ $5,000 ਦਿੱਤੇ ਜਾਣਗੇ। ਉਧਰ ਪਾਕਿਸਤਾਨ ਦੇ ਉੱਤਰ ਪੱਛਮੀ ਖੈਬਰ ਪਖਤੂਨਵਾ ਸੂਬੇ ਚ ਐਮਰਜੈਂਸੀ ਲਾਗੂ ਕਰਨ ਦੇ ਫੈਸਲੇ ਨੂੰ ਅਦਾਲਤ ਚੋਂ ਚੁਣੌਤੀ। ਇਸ ਪਟੀਸ਼ਨ ਵਿਚ ਰਾਸ਼ਟਰਪਤੀ ਆਸਫ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸਹਿਬਾਜ਼ ਸ਼ਰੀਫ਼ ਅਤੇ ਖੈਬਰ ਪਖਤੂਨਵਾ ਦੇ ਰਾਜਪਾਲ ਫੈਸਲ ਕਰੀਮ ਕੁੰਡੀ ਨੂੰ ਜਵਾਬਦੇਹ ਬਣਾਇਆ ਗਿਆ। ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਹੈ ਕਿ ਸੂਬੇ ਵਿਚ ਐਮਰਜੈਂਸੀ ਅਤੇ ਗਵਰਨਰ ਰਾਜ ਲਾਗੂ ਕੀਤਾ ਜਾਣਾ ਗੈਰ ਕਾਨੂੰਨੀ, ਗੈਰ ਸੰਵਿਧਾਨਕ ਅਤੇ ਮਾੜੇ ਇਰਾਦੇ ਨਾਲ ਪ੍ਰੇਰਿਤ ਹੈ। ਅਫਗਾਨਿਸਤਾਨ ਚੋਂ ਆਮ ਨਾਗਰਿਕਾਂ ਤੇ ਪਾਕਿਸਤਾਨੀ ਹਮਲੇ ਜੁੱਧ ਦਾ ਅਪਰਾਧ। ਅਫਗਾਨਿਸਤਾਨ ਵਿਚ ਮਨੁੱਖੀ ਅਧਿਕਾਰ ਦੀ ਸਥਿਤੀ ਬਾਰੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ ਰਿਚਰਡ ਬੈਨਰ ਨੇ ਕਿਹਾ ਹੈ ਕਿ ਪਾਕਿਸਤਾਨੀ ਫੌਜ ਦੁਆਰਾ ਅਫਗਾਨਿਸਤਾਨ ਦੇ ਆਮ ਨਾਗਰਿਕਾਂ ਤੇ ਕੀਤੇ ਗਏ ਹਮਲੇ ਜੁੱਧ ਅਪਰਾਧ ਦੇ ਘੇਰੇ ਵਿਚ ਆ ਸਕਦੇ ਹਨ। ਉਧਰ ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਸਾਲ 2026 ਲਈ ਚੀਨ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਵਿਚ 0.1% ਦੀ ਕਟੌਤੀ ਕਰਦਿਆਂ ਇਸ ਨੂੰ 4.5 ਫੀਸਦੀ ਕਰ ਦਿੱਤਾ ਹੈ। ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਮਜ਼ਬੂਤ ਬਰਾਮਦਾਂ ਹੁਣ ਘਰੇਲੂ ਮੰਗ ਵਿਚ ਆਈ ਲਗਾਤਾਰ ਕਮੀ ਦੀ ਭਰਪਾਈ ਕਰਨ ਲਈ ਕਾਫ਼ੀ ਨਹੀਂ ਹਨ। ਉਧਰ ਪੂਰੇ ਭਾਰਤ ਨੂੰ ਇਕੱਠਾ ਹੋਣਾ ਪਵੇਗਾ। ਕਾਕਰੋਚ ਜਨਤਾ ਪਾਰਟੀ ਦੇ ਨੇਤਾ ਅਭਿਜੀਤ ਦੀਪਕੇ ਨੇ ਇੰਡੀ ਗਠਜੋੜ ਦੇ ਸੁਪਰੀਮ ਕੋਰਟ ਤੱਕ ਰੋਸ ਮਾਰਚ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਉਤੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਉਹ ਅਸਤੀਫਾ ਨਹੀਂ ਦਿੰਦੇ। ਸੋਨੀਆ ਗਾਂਧੀ ਦੀ ਨਾਗਰਿਕਤਾ ਤੇ ਵੋਟਰ ਸੂਚੀ ਵਿਵਾਦਾਂ ਵਿਚ ਆ ਗਈ ਹੈ, ਲਿਆ ਨਵਾਂ ਮੋੜ। ਸੋਨੀਆ ਗਾਂਧੀ ਨੂੰ ਭਾਰਤੀ ਨਾਗਰਿਕਤਾ ਮਿਲਣ ਤੋਂ ਪਹਿਲਾਂ ਵੋਟਰ ਸੂਚੀ ਚ ਉਨ੍ਹਾਂ ਦਾ ਨਾਮ ਸ਼ਾਮਲ ਕੀਤੇ ਜਾਣ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਚੋਂ ਅਦਾਲਤ ਚੋਂ ਮੁੜ ਸੁਣਵਾਈ ਹੋਵੇਗੀ। ਰੋਜ਼ ਐਵਨਿਊ ਅਦਾਲਤ ਨੇ ਇਸ ਮਾਮਲੇ ਨੂੰ 28 ਅਕਤੂਬਰ ਲਈ ਸੂਚੀਬੰਦ ਕੀਤਾ ਹੈ। ਰਾਹੁਲ ਗਾਂਧੀ ਸਮੇਤ ਕਈ ਆਗੂਆਂ ਦੇ ਖਿਲਾਫ਼ 2 FIR ਹੋਰ ਦਰਜ ਹੋ ਗਈਆਂ ਨੇ। ਲਗਦਾ ਹੈ ਕਿ ਸੌਦਾ ਅੰਕੜਾ ਰਾਹੁਲ ਪੂਰਾ ਕਰ ਜਾਣਗੇ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਰਚ ਬਿਨਾਂ ਕਿਸੇ ਇਜਾਜ਼ਤ ਦੇ ਕੱਢਿਆ ਗਿਆ ਸੀ ਅਤੇ ਪ੍ਰਦਰਸ਼ਨਕਾਰੀਆਂ ਉਤੇ ਪੁਲਿਸ ਬੈਰੀਕੋਡ ਤੋੜਨ ਦੇ ਗੰਭੀਰ ਦੋਸ਼ ਹਨ। ਅਗਲੀ ਗੱਲਬਾਤ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ ਐਨੀ ਮੂਵਮੈਂਟ ਕਰਾਂਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਪ੍ਰੋਗਰਾਮ ਦੇ ਇਸ ਹਿੱਸੇ ਨੂੰ HK ਮੂਵਰਸ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ। ਰੈਜੀਡੈਂਸ਼ੀਅਲ, ਕਮਰਸ਼ੀਅਲ, ਮੂਵ ਲੌਂਗ ਡਿਸਟੈਂਸ ਮੂਵ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਮਾਨ ਬਣ ਲਿਆ ਅੱਗੋਂ ਚਾਬੀਆਂ ਨਹੀਂ ਮਿਲੀਆਂ, ਸਟੋਰੇਜ ਸਰਵਿਸ ਚਾਹੀਦੀ ਹੈ ਉਹ ਵੀ ਮਿਲੇਗੀ। ਸਰਵਿਸ ਕਿਸੇ ਵੀ ਤਰ੍ਹਾਂ ਦੀ ਆਲ ਓਵਰ ਕੈਨੇਡਾ ਦੇ ਵਿੱਚ ਮੂਵਿੰਗ ਲਈ 140 ਐਡਵਾਂਸ ਬੁਲੇਵਾਰਡ ਯੂਨਿਟ ਨੰਬਰ ਦਸ ਕਾਲ ਕਰੋ 416-500-6604 ਆਲਿੰਕ ਟਰੈਵਲ ਮੰਥ ਆਫ ਅਕਤੂਬਰ ਟੋਰਾਂਟੋ ਟੂ ਦਿੱਲੀ 1080 ਦੀ 1080 ਦੀ ਟਿਕਟ ਹੈ। ਅਕਤੂਬਰ ਐਂਡ ਨਵੰਬਰ ਮੰਥ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1 way ਟਿਕਟ ਹੈ ਜੀ 1360 ਦੀ ਵਿਦ 2 ਲਗਜ ਪੀਸ ਦੇ ਨਾਲ। ਈ ਵੀਜ਼ਾ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਦਵਿੰਦਰ ਸੰਧੂ ਜੀ ਨੂੰ ਕਾਲ ਕਰ ਲੈਣਾ 781 ਬਵੇ ਡਰਾਈਵ ਤੇ ਉੱਤੇ ਨੰਬਰ ਟੂ ਕਾਲ 905-457-1100-9054-5711-1100। ਇਨਫਿਨਿਟੀ ਟੈਂਟ ਐਂਡ ਕੋ, ਟੈਂਟ, ਟੇਬਲ, ਚੇਅਰ, LED ਡਾਂਸਿੰਗ ਫਲੋਰ, 360 ਕੈਮਰਾ, ਫਲੋਵਰਸ ਡੈਕੋਰੇਸ਼ਨ, ਜੰਪਿੰਗ ਬਲੂਟ, ਸਲਾਈਡ, ਮੱਚ ਮੋਰ। ਇਨਫਿਨਿਟੀ ਟੈਂਟ ਤੇ ਰਾਬਤਾ ਕਾਇਮ ਕਰ ਸਕਦੇ ਹੋ। ਦਿਲਪ੍ਰੀਤ ਬਲ 647-7080-79। ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਤੋਂ ਬਾਅਦ ਲੋਕਾਂ ਦੇ ਢੇਰ ਸਾਰੇ ਡਾਲਰ ਬਾਜ ਰਹੇ ਨੇ। ਹਰ ਕੀਮਤ ਜਿਹੜੀ ਹੈ ਰੀਜ਼ਨੇਬਲ ਹੈ। ਦੁੱਧ, ਘਿਓ, ਬਟਰ, ਤਾਜ਼ਾ ਸਬਜ਼ੀਆਂ, ਫਲ ਫਰੂਟ, ਗਰੋਸਰੀ ਦੀ ਹਰ ਵਰਾਇਟੀ ਤੇ ਭਾਰੀ ਬਚਤ ਲਈ 6141 ਮੇਫੀਲਡ ਰੋਡ ਯੂਨਿਟ 42 ਏ ਦੇ ਵਿਚ ਆ ਸਕਦੇ ਹੋ। ਨੰਬਰ 905-928-8557 ਅਤੇ ਕੈਲਡਨ ਪੇਵਿੰਗ, ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਡਰਾਈਵੇ, ਪਾਰਕਿੰਗ, ਟਰੱਕ ਟਰਮੀਨਲ, ਸਰਵਿਸ ਸਟੇਸ਼ਨ ਔਰ ਫਾਰਮ ਡਰਾਈਵੇ ਪੇਵਿੰਗ ਦੀਆਂ ਸੀਮਾਵਾਂ ਲੈਣੀਆਂ ਨੇ ਬਾਈ ਜਸ ਬਾਲਜੀ ਨੂੰ 416-816-8899-0 ਤੇ ਕਾਲ ਕਰੋ। ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਨਾਨਕਸਰ ਵਾਲੀ ਸਾਈਡ ਤੇ ਜੋ ਪਲਾਜ਼ਾ, ਉਹਦੇ ਵਿਚ ਲੰਬੇ ਅਰਸੇ ਤੋਂ ਤੁਹਾਡੇ ਲਈ ਇਕ ਪਰਖਿਆ ਹੋਇਆ ਨਾਮ ਹੈ, ਅੰਮ੍ਰਿਤਸਰੀ ਫਿਸ਼ ਦੇ ਸ਼ੌਕੀਨ ਹੋ ਤਾਂ ਬਈ ਤੁਹਾਨੂੰ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਤੇ ਇਕ ਵਾਰੀ ਆਉਣਾ ਪਵੇਗਾ। ਟਿਫਨ ਲਗਾਉਣਾ, ਭਾਜੀ ਤਿਆਰ ਕਰਾਉਣੀ ਹੈ, ਬੈਠ ਕੇ ਖਾਣਾ ਖਾਣਾ ਆਪਣੇ ਮਨ ਭਾਉਂਦਾ। GTA ਦੇ ਵਿਚ ਲਾਈਵ ਲੋਕੇਸ਼ਨ ਲਈ 905-450-6464। GTA ਫਲੋਰਿੰਗ, ਹਾਰਡਵੁੱਡ, ਲੈਮੀਨੇਟ, ਪੋਸਟਲਿਨ ਟਾਇਲ, ਸਰਾਮਿਕ ਟਾਇਲ, ਵਾਸ਼ਰੂਮ, ਵੈਂਟੀ, ਏਰੇਵੈਂਟ, ਕਸਟਮ ਡਿਜ਼ਾਇਨ, ਡੋਰ, ਸਪੈਸ਼ਲ ਡਿਜ਼ਾਇਨ, ਮੋਲਡਿੰਗ, ਵੁੱਡ ਅਤੇ MDF ਦੀ ਘਰ ਨੂੰ ਵੱਖਰੇ ਤਰੀਕੇ ਨਾਲ ਤੁਸੀਂ ਰੈਨੋਵੇਟ ਕਰਨਾ ਹੈ ਤਾਂ ਨਵ ਬਰਾੜ ਜੀ ਨੂੰ ਇੱਕ ਵਾਰੀ ਸਲਾਹ ਮਸ਼ਵਰੇ ਲਈ ਮਿਲੋ। 4190 ਸਟੀਲਜ਼ ਐਵਨਿਊ ਵੈਸਟ, ਵੁੱਡਬ੍ਰਿਜ, 46 ਪਾਈਨਲੈਂਡਸ ਐਵਨਿਊ, ਸਟੋਨੀ ਕ੍ਰੀਕ, 2619 ਕਾਉਂਟੀ ਰੋਡ, 42 ਵਿੰਜ਼ਰ ਤੇ ਬ੍ਰੈਂਪਟਨ ਦੇ ਵਿਚ ਵੀ ਬੰਪਰ ਡਰਾ ਕੱਢਣ ਜਾ ਰਹੇ ਨੇ ਬਹੁਤ ਜਲਦੀ। GTA ਫਲੋਰਿੰਗ, ਨਵ ਬਰਾੜ, 905-605-6805। ਹਾਈ ਪੁਆਇੰਟ ਫਰਨੀਚਰ ਉਹ ਨਾਮ ਹੈ ਜਿੱਥੋਂ ਤੁਹਾਡੇ ਮਨ ਭਾਉਂਦਾ ਫਰਨੀਚਰ 7550 ਕਿੰਬਲ ਸਟਰੀਟ ਤੇ ਡਿਸਪਲੇ ਕੀਤਾ, ਤੁਹਾਡਾ ਇੰਤਜ਼ਾਰ ਕਰ ਰਿਹਾ ਕਦੋਂ ਤੁਸੀਂ ਆਓ ਤੇ ਕਦੋਂ ਤੁਹਾਡੇ ਘਰ ਦੀ ਸ਼ੋਭਾ ਬਣੇ। ਹਾਈ ਪੁਆਇੰਟ ਫਰਨੀਚਰ, ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ, 647-382-5500 ਤੇ ਕਾਲ ਕਰੋ। ਔਰ ਲਗਭਗ 100 ਏਕੜ ਦੇ ਆਸ ਪਾਸ ਇਕ ਫਾਰਮ ਦਾ ਟੁਕੜਾ ਹੈ ਜੀ, ਇਹ ਹੈ ਜਗੀਰ ਦਾ ਢਾਬਾ ਬਾਈ ਜਗੀਰ ਦੇ ਕੋਲ। ਉਥੇ ਬਹੁਤ ਹੀ ਖੁੱਲਾ ਡੁੱਲਾ 500-700-800 ਬੰਦੇ ਦਾ ਤੁਸੀਂ ਸਮਾਗਮ ਕਰ ਸਕਦੇ ਹੋ। ਵਿਆਹ ਸ਼ਾਦੀ ਦੀ, ਕੋਈ ਜਾਗੋ ਕੱਢਣੀ ਹੈ, ਕੋਈ ਫੰਕਸ਼ਨ ਕਰਨਾ ਛੋਟਾ ਵੱਡਾ, ਇਕ ਵਾਰੀ ਤੁਸੀਂ ਦੇਖ ਕੇ ਆਓ, ਅਗਲੇ ਸਾਲ ਹੀ ਪਹਿਲਾਂ ਬੁਕਿੰਗ ਕਰ ਲੈਣੀ ਹੈ। ਬਾਕਮਾਲ ਖਾਣਾ ਤਾਂ ਜਗੀਰ ਬਾਈ ਦਾ ਹੈ ਹੀ ਹੈ, 1 seat ਗਰੋਵ ਰੋਡ, ਔਰੰਜਵੇਲ ਦੇ ਵਿਚ, ਹਾਈਵੇ 10 ਤੇ ਸਥਿਤ ਐਸੋ ਗੈਸ ਸਟੇਸ਼ਨ ਵਾਲੀ ਸੇਮ ਬਿਲਡਿੰਗ ਦੇ ਅੰਦਰ ਗੇੜਾ ਮਾਰ ਕੇ ਆਓ। ਜਗੀਰ ਦਾ ਢਾਬਾ ਬਾਈ ਜਗੀਰ ਨੂੰ ਕਾਲ ਕਰ ਲਿਓ 647-400 3229 ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ ਨਾਲ ਕਰਨ ਜਾ ਰਹੇ ਹਾਂ ਗੱਲਬਾਤ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਦੱਸਣਾ ਚਾਹਾਂਗਾ ਕਿ ਜੇਕਰ ਤੁਸੀਂ ਘਰ ਦੀ ਪ੍ਰੋਫੈਸ਼ਨਲ ਪੇਂਟ ਦੀਆਂ ਸੇਵਾਵਾਂ ਲੈਣੀਆਂ ਨੇ ਤਾਂ ਗਿੱਲ ਹਾਊਸ ਪੇਂਟਿੰਗ 30 ਸਾਲ ਤੋਂ ਉੱਤੇ ਦਾ ਐਕਸਪੀਰੀਅੰਸ ਲੈ ਕੇ ਵੀਰ ਕਮਲ ਗਿੱਲ ਹਾਜ਼ਰ ਨੇ। ਹਰ ਤਰ੍ਹਾਂ ਦੀ ਪੇਂਟਿੰਗ ਲਈ ਕਮਰਸ਼ਲ ਹੋਵੇ ਰੈਜੀਡੈਂਸ਼ੀਅਲ ਹੋਵੇ ਬਰੀਕੀ ਨਾਲ ਕੰਮ ਕਰਦੇ ਨੇ। 647-8330-5960 ਤੇ ਮੇਪਲ ਵਨ ਕਿਚਨ ਐਂਡ ਬਾਥ ਇੰਕ ਪਿਛਲੇ 20 ਸਾਲਾਂ ਤੋਂ ਕਸਟਮ ਵੀ ਕਿਉਂ ਜੀ ਹੁਣ ਤਾਂ 22-24 ਹੋ ਗਏ ਹੋਣੇ ਆ ਕਸਟਮ ਖੇਤਰ ਦੇ ਵਿਚ ਬਹੁਤ ਹੀ ਵਧੀਆ ਸਰਵਿਸ ਪ੍ਰੋਵਾਈਡ ਕਰਨ ਵਾਲਾ ਨਾਮ ਹੈ ਜੀ। ਗੂਗਲ ਤੇ 5-star ਰੇਟਿੰਗ ਉਹਨਾਂ ਨੂੰ ਮਿਲੀ ਹੋਈ ਹੈ ਤੇ ਕੰਮ ਬੜੀ ਬਰੀਕੀ ਨਾਲ ਕਰਦੇ ਨੇ। ਆਫਿਸ ਦਾ ਫਰਨੀਚਰ ਤਿਆਰ ਕਰਾਉਣਾ ਚਾਹੇ ਤੁਸੀਂ ਘਰ ਦੀ ਕੋਈ ਕਿਚਨ ਸ਼ਾਨਦਾਰ ਬਣਾਉਣੀ ਹੈ। ਨੰਬਰ ਟੂ ਕਾਲ 173 ਐਡਵਾਂਸ ਬੁਲੇਵਾਰਡ ਜੂਨ 34 905-458-0075 ਅਤੇ ਐਨੀ ਟਾਈਮ ਹੋਮ ਰੈਨੋਵੇਸ਼ਨ ਦੇ ਵੀਰ ਹਰ ਕਮਲ ਜੀ ਨੂੰ ਮਿਲ ਲਿਓ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲੈਣੀਆਂ ਨੇ ਬੇਸਮੈਂਟ ਦੀ ਕੰਪਲੀਟ ਰੈਨੋਵੇਸ਼ਨ ਲਈ 647-271-1735 ਤੇ ਬਈ ਹਰਜਿੰਦਰ ਤੇ ਹਰ ਕਮਲਜੀਤ ਸਿੰਘ ਮੋਟੀ ਨੂੰ ਕਾਲ ਕਰ ਸਕਦੇ ਹੋ। ਪ੍ਰੋਗਰਾਮ ਸਪਾਂਸਰ ਬਾਏ ਸਵੀਟ ਮਹਿਲ ਐਂਡ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਘੰਗ 416-669-9999 ਤੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਦੇ ਵਿਚ ਇਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਰਦਾਰ ਜਸਬੀਰ ਸਿੰਘ ਜੀ ਪੱਟੀ ਐਨੀ ਟਾਈਮ ਹਾਜ਼ਰ ਹੋ ਰਹੇ ਨੇ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
8: ਮੈਂ ਸੁਖਮਨ ਸਿੰਘ ਤੁਹਾਡਾ ਵਾਰਡ 9 and 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸਿੰਘਾ ਕੈਂਪੇਨ।
9: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
10: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
11: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 and 10।
12: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
13: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 and 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
12: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
14: 2026 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 and 17 ਅਕਤੂਬਰ ਨੂੰ ਹੋਵੇਗੀ। ਵੀਕ ਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡਸ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ। ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ID ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ID ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton votes ਤੇ ਜਾਓ। ਇਹ ਮੈਸੇਜ ਸਿਟੀ ਪੰਜਾਬ ਬ੍ਰੈਂਪਟਨ ਵੱਲੋਂ ਹੈ।
15: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।

0: नवंबर 5 से 8 तक बनाओ दिवाली ब्रार्स के साथ। हैप्पी दिवाली।
1: जी बिजनेस का करना चाहते हो प्रचार तो रंगला पंजाब रेडियो ते आईपीटीवी ते प्रमोशन ले आज ही कॉल लाओ सरकार 416-716-7094 मंडे टू फ्राइडे 11 AM टू 12 PM एंड 6 PM टू 10 PM तुसी 24/7 आईपीटीवी ते भी अपने बिजनेस की प्रमोशन करा सकते हो आज ही कॉल करो 416-716-7094
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
3: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ
4: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਤਮਾਮ ਸਰੋਤਿਆਂ ਦਰਸ਼ਕਾਂ ਦਾ ਧੰਨਵਾਦ ਜੋ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਬਰਾਇਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਸੂਝਵਾਨ ਦੋਸਤਾਂ ਮਿੱਤਰਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਿਆ ਕਰੋ ਤਹਿ ਦਿਲ ਤੋਂ ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ ਭੱਟੀ ਸਾਹਿਬ ਜੁੜ ਚੁੱਕੇ ਨੇ 905-813-1320 ਸਾਡੇ ਨੰਬਰ ਨੇ ਔਰ ਇਨ੍ਹਾਂ ਨੰਬਰਾਂ ਤੇ ਤੁਸੀਂ ਸੰਪਰਕ ਪੈਦਾ ਕਰ ਸਕਦੇ ਹੋ ਭੱਟੀ ਸਾਹਿਬ ਵੈਲਕਮ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਤੁਹਾਡੇ ਗੁੱਡ ਈਵਨਿੰਗ
5: ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ
4: ਉੱਤਮ ਸਿੰਘ ਤੇਜ ਸਾਹਿਬ ਲਿਖਦੇ ਨੇ ਕਿ ਜਿਹੜਾ ਕੰਨ ਪੜਵਾਉਣ ਤੋਂ ਸ਼ਰਮ ਖਾਵੇ ਉਹ ਫਿਰ ਹੀਰ ਸਲੇਟੀ ਦਾ ਚਾਕ ਹੀ ਨਹੀਂ
5: ਬਿਲਕੁਲ ਬਿਲਕੁਲ ਬਿਲਕੁਲ ਹੀਰ ਸਲੇਟੀ ਦਾ ਚਾਕ
4: ਜਿਹੜਾ ਕੰਨ ਪੜਵਾਉਣ ਤੋਂ ਸ਼ਰਮ ਖਾਵੇ ਉਹ ਫਿਰ ਹੀਰ ਸਲੇਟੀ ਦਾ ਚਾਕ ਹੀ ਨਹੀਂ ਲੀਡਰ ਕੌਮ ਦਾ ਕਦੇ ਨਹੀਂ ਬਣ ਸਕਦਾ ਜਿਸ ਦਾ ਆਪਣਾ ਉੱਚਾ ਇਖਲਾਕ ਹੀ ਨਹੀਂ
5: ਬਿਲਕੁਲ
4: ਜਿਹੜਾ ਕੰਨ ਪੜਵਾਉਣ ਤੋਂ ਸ਼ਰਮ ਖਾਵੇ ਉਹ ਫਿਰ ਹੀਰ ਸਲੇਟੀ ਦਾ ਚਾਕ ਹੀ ਨਹੀਂ ਲੀਡਰ ਕੌਮ ਦਾ ਕਦੇ ਨਹੀਂ ਬਣ ਸਕਦਾ ਜਿਹੜਾ ਆਪਣਾ ਉੱਚਾ ਇਖਲਾਕ ਹੀ ਨਹੀਂ ਜਿਹੜਾ ਦਰਦ ਵੰਡਾਵੇ ਨਾ ਦੁੱਖ ਵੇਲੇ ਸੱਜਣ ਨਹੀਂ ਉਹ ਵੀਰ ਨਹੀਂ ਸਾਕ ਹੀ ਨਹੀਂ ਉਸ ਕੌਮ ਦਾ ਤੇਜ ਫਿਰ ਰੱਬ ਰਾਖਾ ਜਿਹੜੀ ਕੌਮ ਦੇ ਵਿੱਚ ਇਤਫਾਕ ਹੀ ਨਹੀਂ
5: ਬਿਲਕੁਲ ਜੀ
4: ਜੀ 905-813-1320 905-813-1320 ਇੱਕ ਬਹੁਤ ਵੱਡਾ ਦੋ ਵੈਸੇ ਤਾਂ ਚਲੋ ਗਿਆਸਪੁਰਾ ਸਾਹਿਬ ਦੀ ਬਾਅਦ ਚ ਗੱਲ ਕਰਦੇ ਆ ਪਰ ਯੁੱਧ ਨਸ਼ਿਆਂ ਵਿਰੁੱਧ ਜੋ ਅੱਜ ਵੱਡਾ ਕਾਂਡ ਹੋਇਆ ਹੈ ਜਿਸ ਤਰੀਕੇ ਦੇ ਨਾਲ ਸ਼ਰੇਆਮ ਉਸ ਦੁਕਾਨਦਾਰ ਨੇ ਗੋਲੀਆਂ ਚਲਾਈਆਂ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਬਾਜ਼ਾਰ ਦੇ ਵਿੱਚ ਅੰਧਾਧੁੰਦ ਉਹਨੇ ਫਾਇਰਿੰਗ ਕੀਤੀ ਹੈ ਉਹਦਾ ਸਾਥੀ ਫੜਿਆ ਗਿਆ ਤੇ ਉਹ ਆਪ ਫਰਾਰ ਹੈ ਇਸ ਮਸਲੇ ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ ਹੈ ਤੁਹਾਡਾ ਕੀ ਕਹਿਣਾ ਕਿਉਂਕਿ ਮਾਂ ਦਾ ਪੁੱਤ ਬੱਚਿਆਂ ਦਾ ਬਾਪ ਨਸ਼ਿਆਂ ਦੇ ਖਿਲਾਫ਼ ਉਹ ਤਾਂ ਸਰਕਾਰ

ਹੈ। ਕਬੱਡੀ ਵਿਚ ਹੀ ਖੇਡਦਾ ਸੀਗਾ ਤੇ ਜਦੋਂ ਓਹਨੇ ਨਸ਼ਿਆਂ ਦਾ ਵਪਾਰ ਹੁੰਦਾ ਵੇਖਿਆ ਤੇ ਓਹਨੇ ਇਹਦੇ ਵਿਚ ਆਪਣੀ ਇੱਕ ਐਂਟੀ ਡਰੱਗ ਟਾਸਕ ਫੋਰਸ ਬਣਾ ਲਈ, ਨੌਜਵਾਨ ਨੂੰ ਭਰਤੀ ਕੀਤਾ ਤੇ ਆਪਾਂ ਇਹਦੇ ਖਿਲਾਫ ਮਿਮ ਛੇੜੀ। ਬਹੁਤ ਸਾਰੇ ਨੌਜਵਾਨਾਂ ਨੂੰ ਉਹਨੇ ਨਸ਼ਿਆਂ ਚੋਂ ਕੱਢਿਆ, ਨਾਲ ਜੋੜਿਆ ਤੇ ਬਹੁਤ ਸਾਰੇ ਨਸ਼ਾ ਵਿਕਰੇਤਾ ਨੂੰ ਜਿਹੜਾ ਸੀ ਉਹ ਬੰਦ ਕਰਾਇਆ। ਕਿਸੇ ਨੂੰ ਪਿਆਰ ਨਾ ਕਰਾਇਆ, ਕਿਸੇ ਨੂੰ ਡੰਡੇ ਨਾਲ ਕਰਾਇਆ, ਕਿਸੇ ਨੂੰ ਧਮਕਾ ਕੇ ਕਰਾਇਆ। ਅਸ਼ਵਨੀ ਕੁਮਾਰ ਨਾਂ ਦਾ ਇੱਕ ਕੈਮਿਸਟ ਆ ਮਾਨਸੇ ਦੇ ਵਿੱਚ, ਉਹਨੂੰ ਉਹਨੇ ਕਈ ਵਾਰੀ ਜਾ ਕੇ ਕਿਹਾ ਸੀ ਤੇਰੀਆਂ ਬਹੁਤ ਸ਼ਿਕਾਇਤਾਂ ਹੈਗੀਆਂ, ਤੂੰ ਨਸ਼ੇ ਵੇਚਦਾ ਵਾ, ਤੂੰ ਬੰਦੇ ਦਾ ਪੁੱਤ ਬਣ ਜਾ, ਨਹੀਂ ਤੇ ਸਾਨੂੰ ਆਪਣੀ ਕਾਰਵਾਈ ਕਰਨੀ ਪਊਗੀ। ਨਹੀਂ ਬੰਦੇ ਦਾ ਪੁੱਤ ਬਣਦਾ, ਇਹ ਉਹਦੇ ਕੋਲ ਜਾਂਦੇ ਆ, ਢੇਰ ਲਾ ਦਿੰਦੇ ਆ ਉੱਥੇ ਨਸ਼ਿਆਂ ਦਾ ਜਿਹੜਾ ਨਜਾਇਜ਼ ਗੋਲੀਆਂ ਹੁੰਦੀਆਂ ਟੇਬਲ ਤੇ ਰੱਖ ਦਿੰਦੇ ਆ, ਚੁੱਕੋ ਜੀ ਵੇਖੋ ਕਿੰਨੀਆਂ ਗੋਲੀਆਂ ਪਈਆਂ ਨਸ਼ਿਆਂ ਵਾਲੀਆਂ। ਪੁਲਿਸ ਨੂੰ ਬੁਲਾਉਂਦੇ ਆ, ਪੁਲਿਸ ਕੋਈ ਕਾਰਵਾਈ ਨਹੀਂ ਕਰ। ਹੁੰਦਾ ਕੀ ਆ, ਇਹ ਤੇ ਇਹਦੇ ਸਾਥੀ ਅਸ਼ਵਨੀ ਕੁਮਾਰ ਦੇ ਗੱਲ ਦੇ ਵਿੱਚ ਛੱਤਰਾਂ ਦਾ ਹਾਰ ਪਾਉਂਦੇ ਆ ਤੇ ਮੂੰਹ ਕਾਲਾ ਕਰਦੇ ਆ ਤੇ ਉਹਨੂੰ ਬਕਾਇਦਾ ਤੌਰ ਤੇ ਘੁਮਾਉਂਦੇ ਨੇ ਪੂਰੇ ਮਾਨਸੇ ਦੇ ਬਾਜ਼ਾਰਾਂ ਦੇ ਵਿੱਚ। ਇਹ 12 ਜੁਲਾਈ 2023 ਦੀ ਗੱਲ, ਪੁਲਿਸ ਵਾਲੇ ਉੱਤੇ ਮੁਕੱਦਮਾ ਦਰਜ ਕਰਦੇ ਉਹਦੇ ਸਾਥੀਆਂ ਦੇ ਉਹਦੇ ਤੇ, ਉਹਦੇ ਤੇ ਪਰਚੇ ਦੇ ਚ ਕੁਝ ਸਜ਼ਾ ਹੋ ਜਾਂਦੇ ਆ, ਕੁਝ ਵਰੀ ਹੋ ਜਾਂਦੇ। ਉਸ ਤੋਂ ਬਾਅਦ ਵੀ ਇਹ ਆਪਣੀ ਜੰਗ ਜਾਰੀ ਰੱਖਦਾ ਵਾ ਤੇ ਪ੍ਰਸ਼ਾਸਨ ਨੂੰ ਸਮੇਂ ਸਮੇਂ ਤੇ ਇਨਫੋਰਮ ਕਰਦਾ ਰਹਿੰਦਾ ਵੀ ਭਾਈ ਇਹ ਤੁਹਾਡੇ ਕੰਮ ਜਿਹੜੇ ਸਹੀ ਨਹੀਂ ਹੈ, ਇਹ ਬੰਦਾ ਨਸ਼ੇ ਪੀਣ ਅਜੇ ਵਟਿਆ ਅਜੇ ਵਟਿਆ ਨਹੀਂ ਹਟਿਆ। ਹੁਣ ਜਦੋਂ ਅੱਜ ਸਵੇਰੇ ਘਟਨਾ ਵਾਪਰਦੀ ਹੈ, ਇੱਕ ਬਜ਼ੁਰਗ ਭੇਜਦਾ, ਬਜ਼ੁਰਗ ਉਹਦੇ ਕੋਲ ਨਸ਼ੇ ਦੀਆਂ ਗੋਲੀਆਂ ਲੈ ਕੇ ਆਉਂਦਾ, ਉਹ ਉਹਨੂੰ ਕਹਿੰਦਾ ਕਿ ਤੈਨੂੰ ਕਿੰਨੀ ਵਾਰੀ ਸਮਝਾਇਆ ਤੂੰ ਬੰਦੇ ਪੁੱਤ ਨਹੀਂ ਬਣਦਾ, ਪਹਿਲਾਂ ਉੱਥੇ ਵੀ ਪਰਚੇ ਹੋਏ ਹੁੰਦੇ ਆ, ਪਰਚੇ 500 ਤੇ ਵੀ ਚੱਲਦੇ, 500 ਤੇ ਵੀ ਚੱਲਦੇ, ਪਰਮਿੰਦਰ ਢੋਡੇ ਵੀ ਚੱਲਦੇ ਆ। ਜੂਨ 2023 ਦੇ ਵਿੱਚ ਇੱਥੇ ਇਰਾਦਾ ਕਤਲ ਦਾ ਪਰਚਾ ਦਰਜ ਹੋਇਆ ਸੀ, ਹੋਰ ਵੀ ਚੱਲਦੇ ਪਰਚੇ, ਉੱਥੇ ਵੀ ਪਰਚੇ ਚੱਲਦੇ ਦੁਕਾਨਦਾਰ ਤੇ ਇੱਥੇ ਪਰਚੇ ਚੱਲਦੇ। ਇਹ ਜਾਂਦਾ ਉਹ ਬਾਪੂ ਨੂੰ ਨਾਲ ਲੈ ਕੇ, ਉਹ ਕਹਿੰਦਾ ਵੀ ਤੂੰ ਇਹਨੂੰ ਨਸ਼ਾ ਵੇਚਿਆ, ਕਹਿੰਦਾ ਮੈਂ ਨਹੀਂ ਵੇਚਿਆ। ਉਹ ਕਹਿੰਦਾ ਮੈਂ ਤੁਹਾਨੂੰ ਲੈ ਕੇ ਗਿਆ, ਉਹ ਕਹਿੰਦਾ ਕਿਉਂ ਲੈ ਕੇ ਗਿਆ, ਤੂੰ ਨਹੀਂ ਲੈ ਕੇ ਗਿਆ, ਕਹਿੰਦਾ ਸੀਸੀਟੀਵੀ ਕਿਉਂ ਖੋਲ ਆਪਣੀ ਵਿਖਾ, ਤੇਰੀ ਸੀਸੀਟੀਵੀ ਕੈਮਰਾ ਕਿੱਥੇ ਹੈ। ਇਸ ਗੱਲ ਨੂੰ ਲੈ ਕੇ ਤਤਕਾਲ ਜਾਂਦਾ, ਉਹ ਆਪਣਾ ਪਸਤੌਲ ਪਿਆ ਹੁੰਦਾ ਦਰਾਜ ਦੇ ਵਿੱਚ, ਉਹਨੂੰ ਕਹਿੰਦਾ ਤੂੰ ਮਾਰਦੇ ਗੋਲੀ ਵੱਡੀ ਕਰ, ਗੋਲੀ ਮਾਰਦੇ ਤੇ ਗਰੀਬ ਵਧ ਗਿਆ, ਇਹਨਾਂ ਦਾ ਤਤਕਾਰ ਵੱਧ ਜਾਂਦਾ। ਜਦੋਂ ਤਤਕਾਰ ਵੱਧਦਾ ਤੇ ਉਹ ਪਹਿਲੀ ਗੋਲੀ ਦੇ ਪੈਰ ਚ ਮਾਰਦਾ, ਜਦੋਂ ਪੈਰ ਚ ਮਾਰਦਾ ਤੇ ਉਹ ਦੁਕਾਨ ਤੋਂ ਥੱਲੇ ਉਤਰਦਾ ਤੇ ਦੂਜੀ ਗੋਲੀ ਜੋ ਮਾਰਦਾ ਉਹ ਵੀ ਉਹਦੇ ਵਿੱਚ ਸਿਰ ਚ ਵੱਜ ਜਾਂਦੀ ਹੈ। ਫਿਰ ਉਹ 4 ਗੋਲੀਆਂ ਹੋਰ ਮਾਰਦਾ, ਸਿੱਧੀਆਂ ਮਾਰਦਾ, ਇਹ ਡਿੱਗ ਪੈਂਦਾ, ਲੋਕ ਚੁੱਕਦੇ ਨੇ ਤੇ ਜਿਹੜਾ ਸਾਥੀ ਨਾਲ ਹੁੰਦਾ ਵਾ ਉਹਨੂੰ ਵੀ ਗੋਲੀ ਲੱਗਦੀ। ਦੋਵਾਂ ਨੂੰ ਹੋਸਪਿਟਲ ਲੈ ਕੇ ਜਾਂਦੇ ਆ ਤੇ ਝੋਟੇ ਨੂੰ ਡਾਕਟਰ ਕਹਿੰਦੇ ਵੀ ਇਹ ਤੇ ਹੈ ਨਹੀਂ, ਜਾਂ ਦੂਸਰਾ ਉਹ ਜੇਰੇ ਇਲਾਜ ਹੋਸਪਿਟਲ ਦੇ। ਜਦੋਂ ਇਹ ਜਿਹੜੀ ਟਾਸਕ ਫੋਰਸ ਦੇ ਨੌਜਵਾਨਾਂ ਦੀ ਗੱਲ ਜਾਂਦੀ, ਲੋਕ ਇਕੱਠੇ ਹੋ ਜਾਂਦੇ, ਵੱਡੀ ਗਿਣਤੀ ਇਕੱਠੇ ਹੋ ਜਾਂਦੇ ਆ, ਗਿਣਤੀ ਇੱਥੋਂ ਤੱਕ ਹੋਈ ਨੇ ਪੁਲਿਸ ਦੇ ਗੱਲ ਪੈਂਦੇ ਵੀ ਤੁਸੀਂ ਸਾਨੂੰ ਲਾਸ਼ ਨਹੀਂ ਦੇ ਰਹੇ, ਲਾਸ਼ ਜਿਹੜੀ ਆ ਤੁਸੀਂ ਸੰਸਕਾਰ ਕਰ ਦੇਣਾ, ਗੁਲਜ਼ਾਰ ਦਾ ਕਰਤਾ ਸਨਮ ਜੀ ਦਾ ਕਰਤਾ। ਸਨਮਦੀਪ ਦੇ ਪਰਿਵਾਰ ਨੂੰ ਬਕਾਇਦਾ ਤੌਰ ਤੇ ਇਹਨਾਂ ਨੇ ਪੁਲਿਸ ਹਿਰਾਸਤ ਸਰਕਾਰ ਕੀਤਾ ਸੀ, ਉਹ ਵੀ ਦਲਿਤ ਸੀਗਾ, ਗੁਲਜ਼ਾਰ ਵੀ ਦਲਿਤ ਸੀ। ਹੁਣ ਜਦੋਂ ਇਹ ਲਾਸ਼ ਮੰਗਦੇ ਆ ਉਹ ਲਾਸ਼ ਨਹੀਂ ਦਿੰਦੇ, ਇਹ ਫਿਰ ਮੋਰਟਰੀ ਦਾ ਬੂਹਾ ਤੋੜਨ ਦੀ ਕੋਸ਼ਿਸ਼ ਕਰਦੇ, ਪੁਲਿਸ ਰੋਕਦੀ ਹੈ ਕਿ ਤੁਸੀਂ ਇੱਦਾਂ ਨਾ ਕਰੋ, ਤੁਹਾਨੂੰ ਲਿਖ ਕੇ ਦੇ ਦਿੰਦੇ ਆ ਵੀ ਤੁਹਾਡੀ ਇਜਾਜ਼ਤ ਦੇ ਬਗੈਰ ਸੰਸਕਾਰ ਨਹੀਂ ਹੋਏ। ਲੇਕਿਨ ਲੋਕਾਂ ਦਾ ਖਰਚਾ ਤੇ ਗਏ ਸੀ ਨਾ, ਫਿਰ ਕੀ ਕਰਦੇ, ਲੋਕ ਦੀ ਦੁਕਾਨ ਤੋੜ ਜਾਂਦੇ ਆ। ਪਹਿਲਾਂ ਤੇ ਪੁਲਿਸ ਰਾਖੀ ਕਰਨੀ ਦਿੰਦੀ ਆ, ਜਦੋਂ ਭੀੜ ਵੱਧ ਜਾਂਦੀ ਉੱਥੇ ਆ ਜਾਂਦੇ, ਨਿਹੰਗ ਸਿੰਘ ਵੀ ਆ ਜਾਂਦੇ ਆ, ਫਿਰ ਉਹ ਦੁਕਾਨ ਤੋੜ ਦਿੱਤੀ ਜਾਂਦੀ। ਹੁਣ ਤੁਸੀਂ ਇਹ ਵੇਖੋ ਵੀ ਪਰਮਿੰਦਰ ਢੀਸੇ ਉਹਦਾ ਉਹਦਾ ਤੇ ਪੋਸਟਮਾਰਟਮ ਇਹ ਕਹਿੰਦੇ ਵੀ PGI ਦੇ ਤੂੰ ਕਰਾਇਆ ਜਾਵੇ ਆਪਣੇ ਤੇ ਕਿਸੇ ਬੋਰਡ ਆਫ ਡਾਕਟਰ ਤੋਂ। ਦੂਸਰੀ ਮੰਗ ਭਗਵੰਤ ਮਾਨ ਅਸਤੀਫਾ ਦੇ।

0: ਜਾਂ ਡੀਜੀਪੀ ਨੂੰ ਡਿਸਮਿਸ ਕਰੋ, ਇੰਨੀਆਂ ਘਟਨਾਵਾਂ ਵਾਪਰ ਗਈਆਂ ਇੱਥੇ, ਪੁਲਿਸ ਕਰ ਕੀ ਰਹੀ ਹੈ? ਫਿਰ ਉਹਨੇ ਇੱਕ ਗਵਾਹੀ ਦੇ ਕੇਸ ਚ ਗਿਆ ਸੀਗਾ ਝੋਟਾ ਅਦਾਲਤ ਦੇ ਵਿੱਚ, ਤੇ ਬੇਅੰਤ ਕੌਰ ਇੰਸਪੈਕਟਰ ਸੀਗੀ, ਤੇ ਜਦੋਂ ਜੱਜ ਕੋਲ ਗਵਾਹੀ ਦਿੱਤੀ ਵੀ ਇਹ ਝੂਠ ਬੋਲਦੀ ਹੈ ਜੀ, ਇਹ ਗੱਲ ਇੱਦਾਂ ਹੈਗੀ, ਉਹ ਬਾਹਰ ਨਿਕਲ ਕੇ ਕਹਿੰਦੀ ਹੁਣ ਤੂੰ ਮਰਨਾ ਵਾ, ਤੇਰੀ ਮੌਤ ਆਈ ਹੋ। ਅੱਜ ਉਹਦੇ ਪਿਓ ਨੇ ਦੋਸ਼ ਲਾਇਆ ਵੀ ਇਹਦੇ ਵਿੱਚ ਬੇਅੰਤ ਕੌਰ ਵੀ ਦੋਸ਼ ਸੀ। ਤੇ ਜਦੋਂ ਅੱਜ ਉੱਥੇ ਬੀ ਐਸ ਪੀ ਕੋਲ ਜਾਂਦਾ, ਡੀ ਐਸ ਪੀ ਨੂੰ ਫੋਨ ਕਰਦਾ ਉੱਥੇ ਝੋਟਾ, ਚਾਰ ਵਜੇ ਫੋਨ ਕਰਦਾ, ਇੱਥੇ ਆਓ ਜੀ ਫੋਰਸ ਫੋਰੀ ਭੇਜੋ, ਦੇਖੋ ਬੰਦਾ ਫੜਿਆ ਸੀ ਨਸ਼ੇ ਵੇਚਦਾ। ਡੀ ਐਸ ਪੀ ਫੋਨ ਹੀ ਨੀ ਚੁੱਕਦਾ, ਕਿੰਨੀ ਕੁ ਜ਼ਿੰਮੇਵਾਰੀ ਹੈਗੀ ਪੁਲਿਸ ਦੀ? ਕਿਉਂ ਨਾ ਜਿਹੜੇ ਡੀ ਐਸ ਪੀ ਨੂੰ ਸਸਪੈਂਡ ਕੀਤਾ ਜਾਵੇ, ਐਸ ਓ ਜੀ ਨੂੰ ਵੀ ਕੀਤਾ ਜਾਵੇ, ਉਦੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇ।
1: ਮੌਤ ਹੋਈ ਹੈ,
0: ਝੋਟੇ ਨੇ ਵੀ ਮਾੜਾ ਕੰਮ, ਘਰ ਦਾ ਕੰਮ ਕੋਈ ਨੀ ਕੀਤਾ ਉਹਨੇ, ਲੋਕ ਭਲਾਈ ਦਾ ਕੰਮ ਕੀਤਾ ਉਹਨੇ, ਪਰਚੇ ਵੀ ਆਪਣੇ ਆਪ ਤੇ ਕਰਾਏ ਨੇ, ਬਹੁਤ ਸਾਰੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਵਾ। ਸਾਬਕਾ ਕਬੱਡੀ ਖਿਡਾਰੀ ਹੈ, ਬੇਟਾ ਨੌ,
1: ਸਭ ਤੋਂ ਵੱਡੀ ਗੱਲ ਇਹ ਵੀ ਹੈ ਸਾਬਕਾ ਕਬੱਡੀ ਖਿਡਾਰੀ ਹੈ ਔਰ ਅੰਮ੍ਰਿਤਧਾਰੀ ਹੈ ਦੱਸਿਆ ਜਾਂਦਾ।
0: ਬਿਲਕੁਲ ਨੀ, ਸਾਰਾ ਪਰਿਵਾਰ ਹੀ ਅੰਮ੍ਰਿਤਧਾਰੀ
1: ਜੀ, ਅੰਮ੍ਰਿਤਧਾਰੀ ਪਰਿਵਾਰ। ਅੱਛਾ, ਇਸ ਕਰਕੇ ਇਹ ਜਿਹੜਾ ਇੱਕ ਪਟ ਸਾਹਿਬ ਵਿੱਚ ਸਵਾਲ ਇਹ ਉੱਠਦਾ ਕਿ ਕਹਿੰਦੇ ਆ ਕਿ ਗੋਲੀ ਮਾਰਨ ਤੋਂ ਪਹਿਲਾਂ ਜਦੋਂ ਇਹਨਾਂ ਦਾ ਆਪਸ ਵਿੱਚ ਕੋਈ ਬਹਿਸ ਬਸਈਆ ਹੋ ਰਿਹਾ, ਉਦੋਂ ਉਹਨੇ ਕਿਸੇ ਨੂੰ ਫੋਨ ਵੀ ਕੀਤਾ, ਇਹਦੇ ਫੋਨ ਦੀ ਜਿਹੜੀ ਹੈ ਉਹ ਬਿਲਕੁਲ ਇਨਕੁਆਇਰੀ ਕਢਾਈ ਜਾਣੀ ਚਾਹੀਦੀ ਕਿ ਉਸ ਵਕਤ ਇਹਨੇ ਕਿਹਨੂੰ ਫੋਨ ਕੀਤਾ।
0: ਵੇਖੋ ਜੀ, ਉਹ ਤਾਂ ਦੋਸ਼ ਲਾਉਂਦੇ ਆ ਵੀ ਕੇ ਸਿੰਗਲਾ ਨੂੰ ਫੋਨ ਕੀਤਾ ਇਹਨੇ।
1: ਅੱਛਾ,
0: ਵੀ ਕੇ ਸਿੰਗਲਾ ਕੌਣ ਆ? ਮਾਨਸਾ ਦਾ ਐਮ ਐਲ ਏ ਆ, ਤੇ ਉਹ ਐਮ ਐਲ ਏ ਜਿਹਨੂੰ ਮਨਿਸਟਰ ਬਣਾਇਆ ਗਿਆ, ਸਿਹਤ ਮੰਤਰੀ ਬਣਾਇਆ ਗਿਆ ਸੀਗਾ, ਤੇ ਬਣਾਉਣ ਤੋਂ ਮਹੀਨੇ ਕੁ ਬਾਅਦ ਹੀ ਇੱਕ ਪੰਗਾ ਪੈ ਗਿਆ ਸੀਗਾ, ਰਿਸ਼ਵਤ ਮੰਗਣ ਦਾ ਪੰਗਾ ਪੈ ਗਿਆ ਸੀ, ਤੇ ਮੁੱਖ ਮੰਤਰੀ ਨੇ ਆਪਣੇ ਘਰ ਬੁਲਾ ਕੇ ਉਹਨੂੰ ਫੜਾਇਆ ਸੀਗਾ। ਤੁਹਾਨੂੰ ਪਤਾ ਹੋਏਗਾ, ਮੁੜ ਕੇ ਉਹ ਜੇਲ੍ਹ ਚ ਰਿਹਾ ਮਹੀਨਾ ਦੋ ਮਹੀਨੇ, ਫਿਰ ਜਮਾਨਤ ਹੋ ਗਈ, ਤੇ ਅੱਜ ਕੱਲ ਉਹਦਾ ਕੇਸ ਜਿਹੜਾ ਸੀ ਆਪ ਹੀ ਵਾਪਸ ਲਿਆ ਸਰਕਾਰ ਨੇ।
1: ਇਹਦਾ ਮਤਲਬ ਜੁੱਧ ਨਸ਼ਿਆਂ ਵਿਰੋਧੀ ਫੂਕ ਨਿਕਲ ਗਈ ਸ਼ਰੇਆਮ ਉਸ ਨੌਜਵਾਨ ਨੂੰ ਜਿਹੜਾ ਨਸ਼ਿਆਂ ਦੇ ਖਿਲਾਫ ਮਤਲਬ ਜਾਨ ਤਲੀ ਤੇ ਰੱਖ ਕੇ, ਹਾਲਾਂਕਿ ਉਹਦਾ ਬਾਪ ਕਹਿੰਦਾ ਕਿ ਅਸੀਂ ਪਹਿਲਾਂ ਵੀ ਕਿਹਾ ਕਿ ਸਾਡੇ ਪੁੱਤਰ ਨੂੰ ਜਾਨ ਦਾ ਖਤਰਾ, ਜਦੋਂ ਉਸ ਆਫੀਸਰ ਦਾ ਤੁਸੀਂ ਨਾਂ ਲਿਆ ਕਿ ਉਹਨੇ ਧਮਕੀ ਦਿੱਤੀ ਕਿ ਤੂੰ ਹੁਣ ਮਰਨਾ, ਤੇ ਜੇ ਇਸ ਤਰ੍ਹਾਂ ਦਾ ਉੱਥੇ ਜੁੱਧ ਨਸ਼ਿਆਂ ਵਿਰੁੱਧ ਦਾ ਲਹਿਰ ਚੱਲੀ ਹੋਈ ਤਾਂ ਫਿਰ ਤੇਰਾ ਵੀ ਰੱਖ ਆਣਾ।
0: ਬਿਲਕੁਲ
1: ਜੀ, ਜੀ
0: ਭਾਜਪਾ ਦੇ ਆਗੂ ਉਹਨਾਂ ਵੀ ਨਿੰਦਾ ਕੀਤੀ ਆ ਵੀ ਉਹਨਾਂ ਕਿਹਾ ਜੀ ਜਿਹੜਾ ਯੁੱਧ ਨਸ਼ਾ ਵਿਰੁੱਧ ਨਹੀਂ ਤੇ ਨਸ਼ੇ ਬੰਦ ਕੋਲ ਯੁੱਧ ਹੈਗਾ, ਉਹਨਾਂ ਦੇ ਖਿਲਾਫ਼ ਯੁੱਧ।
1: ਭੱਟ ਸਾਹਿਬ, ਇਹਨਾਂ ਨੇ ਤਾਂ ਹੁਣ ਆਉਣਾ ਹੀ ਆ, ਚਾਹੇ ਉਹ ਬੀਜੇਪੀ ਹੋਵੇ, ਹੁਣ ਸ਼੍ਰੋਮਣੀ ਅਕਾਲੀ ਦਲ ਵੀ ਪੱਬਾਂ ਭਾਰ ਹੋਊਗਾ, ਪੰਜਾਬ ਵਾਰਸ ਪੰਜਾਬ ਦੇ ਵਾਲੇ ਵੀ ਪੱਬਾਂ ਭਾਰ ਹੋਣਗੇ, ਔਰ ਈਵਨ ਦੋ ਬਿੱਟੂ ਪਤਾ ਲੱਗਾ ਕਿ ਕੰਧ ਟੱਪ ਕੇ ਉਹਨਾਂ ਦੇ ਘਰੇ ਸਾਹਮਣੇ ਹੋ ਗਿਆ, ਉਹ ਵੀ ਆਉਣਗੇ, ਹੋਰ ਵੀ ਆਉਣਗੀਆਂ, ਔਰ ਸੰਸਥਾਵਾਂ ਜਿਹੜੀਆਂ ਨੇ ਚਾਰ ਦਿਨ ਇੱਥੇ ਰਾਜਨੀਤੀ ਹੋਊਗੀ ਜਿੰਨਾ ਚਿਰ ਉਹਦਾ ਦਾਹ ਸੰਸਕਾਰ ਨਹੀਂ ਹੁੰਦਾ। ਮੈਂ ਤਾਂ ਕਹਿੰਦਾ ਵੀ ਜਿਹੜੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਸਪੈਂਡ ਨਾ ਕਰੋ, ਘਰੇ ਤੋਰੋ ਉਹਨਾਂ ਨੂੰ, ਫੀਤੀਆਂ ਲਾ ਲਓ ਉਹਨਾਂ ਦੀਆਂ।
0: ਇਹ ਜਿਹੜਾ ਮਾਮਲਾ ਨਾ ਜੀ, ਇਹ ਬਣਨਾ ਵਾ ਸਿੱਧੂ ਮੂਸੇ ਵਾਲਾ,
1: ਬਸ ਮਸਲਾ ਵੱਡਾ ਹੋਣਾ,
0: ਮਸਲਾ ਵੱਡਾ ਹੋਣਾ
1: ਜੀ। ਖੈਰ, ਇੱਥੇ ਫੇਰ ਮੈਂ ਤੁਹਾਨੂੰ ਦੱਸ ਦਿੰਦਾ ਜੀ, ਜੋਰਾਵਰਾਂ ਦਾ ਸੱਤੀ ਵੀ ਸੌ, ਦਾਮਨ ਸਾਹਿਬ ਦੀਆਂ ਸਤਰਾਂ ਨੇ, ਕਵਾਨੀਨ ਇਹ ਸਾਰੇ ਨੇ ਮਾੜਿਆਂ ਲਈ, ਤੇ ਭਾਵੇਂ ਹੋਣ ਕਾਲੇ ਤੇ ਭਾਵੇਂ ਹੋਣ ਗੋਰੇ, ਕਵਾਨੀਨ ਇਹ ਸਾਰੇ ਨੇ ਮਾੜਿਆਂ ਲਈ, ਮਾੜੇ ਧਾੜੇ ਵਾਸਤੇ ਕਾਨੂੰਨ ਆ, ਕਵਾਨੀਨ ਕਾਨੂੰਨ ਹੁੰਦਾ, ਕਵਾਨੀਨ ਇਹ ਸਾਰੇ ਨੇ ਮਾੜਿਆਂ ਲਈ, ਭਾਵੇਂ ਹੋਣ ਕਾਲੇ ਤੇ ਭਾਵੇਂ ਹੋਣ ਗੋਰੇ, ਤਕੜਾ ਧੌਣ ਕਾਨੂੰਨ ਦੀ ਮੋੜ ਲੈਂਦਾ, ਤੇ ਦੇ ਕੇ ਸੋਨੇ ਦੇ ਦੌਲਤ ਦੇ ਨਾਲ ਬੋਰੇ ਨਾਲ ਬੋਰੇ। ਦਮਨ ਸਾਹਿਬ ਨੇ ਬੜੀਆਂ ਸੋਹਣੀਆਂ ਸਤਰਾਂ ਲਿਖੀਆਂ ਨੇ, ਆਹ ਤੁਸੀਂ ਦੇਖ ਲਿਓ, ਇਹਨੇ ਫੇਰ ਦੰਦ ਨਾਉਂਦੇ ਫਿਰਨਾ, ਕੁਛ ਨਹੀਂ ਹੋਣਾ, ਚਾਰ ਦਿਨ ਰੌਲਾ ਪੈਣਾ, ਮਾਂ ਦਾ ਪੁੱਤ, ਬੱਚਿਆਂ ਦਾ ਬਾਪ, ਕਿਸੇ ਦਾ ਸੁਹਾਗ, ਕਿਸੇ ਦੀ ਬੁੱਢੇਵਾਰੀ ਦੀ ਡਗੋਰੀ ਤੁਰ ਗਈ ਹੈ ਨਸ਼ਿਆਂ ਦੇ ਖਿਲਾਫ਼। ਤੁਸੀਂ ਦੇਖ ਲਓ ਲੋਕੋ, ਆ ਜੇ ਬਦਲਾ,
0: ਜਦੋਂ ਇਹ ਗੱਲ ਹੋ ਜਾਂਦੀ ਹੈ ਜੀ, ਮੁੱਖ ਮੰਤਰੀ ਸਾਹਿਬ ਇਮੀਡੀਏਟਲੀ ਐਕਸ਼ਨ ਚਾਹੁੰਦੇ ਨੇ
1: ਜੀ,
0: ਇਮੀਡੀਏਟਲੀ ਜਿਹੜੀ ਵੀਡੀਓ ਕਾਨਫਰੰਸ ਐਸ ਐਸ ਪੀ ਨਾਲ, ਆਲ ਐਸ ਐਸ ਪੀ ਨਾਲ, ਆਲ ਡੀ ਸੀ ਨਾਲ, ਆਲ ਡੀ ਐਸ ਪੀ ਨਾਲ ਕਰਦੇ, ਨਿੰਦਾ ਕਰਦੇ ਨੇ। ਤੇ ਹਰਪਾਲ ਸਿੰਘ ਚੀਮਾ ਹੋਰੀ ਆਉਂਦੇ ਨੇ, ਉਹ ਕਹਿੰਦੇ ਨੇ ਜੀ ਨਿੱਜੀ ਦੁਸ਼ਮਣੀ ਸੀ। ਫਿਰ ਟ੍ਰੋਲਿੰਗ ਜਿਹੜੀ ਆਰਮੀ ਦੀ ਹੁੰਦੀ ਹੈ, ਫਿਰ ਜੋ ਟ੍ਰੋਲ ਹੋਏ ਤੇ ਫਿਰ ਉਹਨਾਂ ਨੂੰ ਪਤਾ ਹੋਊ।
1: ਇੱਕ ਖੈਰ ਜੀ, ਸੋਸ਼ਲ ਨੈਟਵਰਕ ਮੀਡੀਆ ਹਰ ਬੰਦਾ ਜੋ ਮਰਜ਼ੀ ਬੋਲੀ ਜਾਂਦਾ।
0: ਗੁਲਜ਼ਾਰ ਨੇ ਕੀ ਕਿਹਾ ਸੀਗਾ, ਉਹਨੇ ਤੇ ਕਿਹਾ ਸੀ ਮੇਰਾ ਪੁੱਤ ਰੁੜ ਗਿਆ ਨਸ਼ਿਆਂ ਦੇ ਵਿੱਚ, ਨਸ਼ਿਆਂ ਬਚਾ ਲਓ ਬਾਕੀ ਬਚਾ ਲਓ। ਲੇਕਿਨ ਗੁਲਜ਼ਾਰ ਦੀ ਕੋਈ ਗੱਲ ਨੀ ਸੁਣੀ ਤੇ ਪੁਲਿਸ ਚੁੱਕ ਕੇ ਠੜੇ ਲੱਗ ਗਈ ਉਹਨੂੰ, ਉਹਦੀ ਬੇਇੱਜ਼ਤੀ ਕੀਤੀ, ਰਹਿੰਦੀ ਖੁੰਦੀ ਮੁੜ ਕੇ ਜਿਹੜੀ ਪੰਚਾਇਤ ਨੇ ਬੇਇੱਜ਼ਤੀ ਕੀਤੀ।
1: ਚਲੋ
0: ਸੁਸਾਈਡ ਕਰ ਗਿਆ।
1: ਅਗਲਾ ਆਪਾਂ ਸਵਾਲ ਕਰਦੇ ਆ, ਵੈਸੇ ਚਲੋ ਇਹ ਉਹ ਕਹਿੰਦੇ ਬਾਪ ਬੜਾ ਨਾ ਬਈਆ ਸਭਸੇ ਬੜਾ ਰੁਪਈਆ, ਇਹ ਬਈ ਤਸਕਰ ਚਾਹੇ ਉਹ ਕਿਸੇ ਤਰ੍ਹਾਂ ਦੇ ਵੀ ਹੋਣ, ਉਹਨਾਂ ਦੀਆਂ ਜਿਹੜੀਆਂ ਨੇ ਟੀਸੀ ਦੇ ਬੇਰ ਤੱਕ ਪਹੁੰਚਾਂ ਹੁੰਦੀਆਂ ਨੇ, ਅਸੀਂ ਤੁਸੀਂ ਰੌਲਾ ਪਾਉਣ ਵਾਲਿਆਂ ਦੇ ਵਿੱਚ ਗਿਣੇ ਜਾਂਦੇ ਹਾਂ, ਤੇ ਆਪਣਾ ਨੁਕਸਾਨ ਕਰਵਾ ਬੈਨੇ ਜਿਵੇਂ ਝੋਟੇ ਨੇ ਕਰਵਾ ਲਿਆ। ਹਾਂਜੀ, ਅਸੀਂ ਵੀ ਨਸ਼ਿਆਂ ਦੇ ਖਿਲਾਫ਼ ਹਮੇਸ਼ਾ ਹੀ ਆਵਾਜ਼ ਬੁਲੰਦ ਕੀਤੀ ਹੈ, ਜਿੰਨੇ ਜੋਗੇ ਹੈਗੇ ਆ ਅਗਾਂਹ ਵੀ ਕਰਦੇ ਰਹਾਂਗੇ। ਹਾਂਜੀ, ਨੁਕਸਾਨ ਤਾਂ ਸਾਰਿਆਂ ਨੂੰ ਸਹਿਣਾ ਪੈਂਦਾ, ਪਰ ਫਿਰ ਵੀ ਕਹਿੰਦੇ ਨੇ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਹ ਅੱਜ ਆਪਣਾ ਨਾਂ ਤਾਂ ਲਿਖਾ ਗਿਆ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਗੱਲ ਚੱਲੂਗੀ ਕਿ ਯੁੱਧ ਵਸ਼ੇ ਨਸ਼ਿਆਂ ਵਿਰੁੱਧ ਇੱਕ ਵਾਰੀ ਸਰਕਾਰ ਨਾਰਾ ਲਾ ਰਹੀ ਹੈ, ਦੂਜੇ ਪਾਸੇ ਸ਼ਰੇਆਮ ਦੁਕਾਨਦਾਰ ਨਸ਼ਾ ਵੇਚਣ ਵਾਲੇ ਜਿਹੜੇ ਇਹੋ ਜਿਹੇ ਲੋਕਾਂ ਨੂੰ ਗੋਲੀਆਂ ਮਾਰ ਕੇ ਤੇ ਸਦਾ ਵਾਸਤੇ ਆਵਾਜ਼ਾਂ ਬੰਦ ਖਿਲਾ ਰਹੇ ਨੇ। ਹਾਂਜੀ, ਕਾਹਦੇ ਸਲੋਗਨ ਨੇ, ਸਵਾਲ ਤਾਂ ਲੋਕ ਪੁੱਛਣਗੇ। 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਕਹਿੰਦੇ?
0: ਬਿਲਕੁਲ ਜੀ, 15 ਅਕਤੂਬਰ ਨੂੰ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਸੱਦਾ ਨਾਲ ਦਿੱਤਾ। ਜੇ ਇਹ ਬੰਦ ਹੁੰਦਾ ਵਾ ਤੇ ਸਰਕਾਰ ਲਈ ਨਵੀਂ ਮੁਸੀਬਤ ਖੜੀ ਹੋਊਗੀ। ਰਾਤ ਜਾਂ ਕੱਲ ਤੱਕ ਸਰਕਾਰ ਕੋਸ਼ਿਸ਼ ਕਰੂਗੀ ਪਰਿਵਾਰ ਨਾਲ ਕਿਸੇ ਤਰੀਕੇ ਨਾਲ ਕੋਈ ਸਮਝੌਤਾ ਕਰਨ ਲਈ। ਜੇ ਸਮਝੌਤਾ ਨਹੀਂ ਹੁੰਦਾ, ਮੈਂ ਤੁਹਾਨੂੰ ਪਹਿਲਾਂ ਦੱਸਿਆ ਵਾ ਵੀ ਇਹ ਮਾਮਲਾ ਜਿਹੜਾ ਵਾ ਸਿੱਧੂ ਮੂਸੇਵਾਲਾ ਬਣਨਾ ਵਾ, ਤੇ ਜੇ ਉਹ ਮਾਮਲਾ ਬਣਦਾ ਵਾ ਫਿਰ ਸਰਕਾਰ ਦੀ ਰੇਖ ਸਮੇਖ ਤੇ ਛੁੱਕੀ ਠੁੱਕੀ ਜਾਣੀ ਹੈ
1: ਜੀ। ਅੱਛਾ ਚਲੋ, ਆਪਾਂ ਹੁਣ ਭਾਈ
0: ਖਹਿਰਾ ਪਹੁੰਚ ਗਿਆ ਉੱਥੇ, ਬੋਲਿਆ ਉੱਥੇ ਸਰਕਾਰ ਦੇ ਖਿਲਾਫ਼ ਡਟ ਕੇ ਬੋਲਿਆ,
1: ਸਾਰੇ ਬੋਲਣਗੇ ਜੀ, ਹੁਣ ਤਾਂ ਸਾਰੇ ਜਾਣਗੇ ਉੱਥੇ, ਸਾਰੇ ਜਾਣਗੇ। ਅੰਮ੍ਰਿਤਧਾਰੀ ਪਰਿਵਾਰ ਆ, ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਪਹੁੰਚੇਗੀ, ਵਾਰਸ ਪੰਜਾਬ ਵਾਲੇ ਪਹੁੰਚਣਗੇ। ਹੁਣ ਵਾਰਸ ਪੰਜਾਬ ਵਾਲੇ ਤੇ ਨਸ਼ਿਆਂ ਦੇ ਖਿਲਾਫ਼ ਹੀ ਆਵਾਜ਼ ਬੁਲੰਦ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਥਾਂ ਬਣਾਈ ਹੈ ਨਾ। ਖੰਡੂਰ ਸਾਹਿਬ ਵਾਲੇ ਲੋਕ ਕਿਤੇ
0: ਅਗਲੇ ਦਿਨਾਂ ਦੇ ਵਿੱਚ ਇਹ ਬਕਾਇਦਾ ਤੌਰ ਤੇ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣਾ ਸੀ ਤੇ ਇਹ ਉੱਥੋਂ ਉਮੀਦਵਾਰ ਸੀ ਵਾਰਸ ਪੰਜਾਬ ਦਾ।
1: ਬਸ ਜੀ ਜੀ ਜੀ ਜੀ ਜੀ ਜੀ ਜੀ ਜੀ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਹੋਰ ਕੁਝ ਵੀ ਨਿਕਲਣਗੀਆਂ ਪਰਤਾਂ? ਵੀ
0: ਬੜਾ ਕੁਝ ਨਿਕਲਣਗੀਆਂ, ਸਹੀ ਤਰੀਕੇ ਨਾਲ ਜਾਂਚ ਹੋ ਜਾਵੇ। ਕਿਉਂ ਪਰਿਵਾਰ ਨੇ ਤੇ ਜਥੇਬੰਦੀ ਨੇ ਮੰਗ ਕੀਤੀ ਹੈ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਵੀ ਸੀਬੀਆਈ ਤੋਂ ਜਾਂਚ ਕਰਾਈ
1: ਜੀ। ਚਲੋ, 905-813-132-0913-1313-20 ਸਰਕਾਰਾਂ ਦਾ ਪੇਜ ਖੇਡ ਕੇ ਪਰਿਵਾਰਾਂ ਨੂੰ ਮਨਾ ਹੀ ਲੈਂਦੀਆਂ ਹੁੰਦੀਆਂ ਕਿ ਵੇਖੋ ਜੀ ਜਾਣ ਵਾਲਾ ਤਾਂ ਚਲੇ ਗਿਆ, ਹੁਣ ਆਪਣਾ ਦੇਖੋ, ਬੱਚਿਆਂ ਦਾ ਦੇਖੋ, ਧਰਮ ਪਤਨੀ ਦਾ ਦੇਖੋ, ਸਰਕਾਰੀ ਜੋਬ 2-4 ਕਰੋੜ ਰੁਪਈਆ, ਹਾਂਜੀ ਵਗੈਰਾ ਵਗੈਰਾ ਵਗੈਰਾ ਵਗੈਰਾ, ਵੇਖੋ ਅੱਗੇ ਅੱਗੇ ਹੋਤਾ ਕਿਆ। 905-813-132-0 ਆਪਾਂ ਕੱਲ ਕੀਤੀ ਸੀ ਗੱਲ, ਮਨਿੰਦਰ ਸਿੰਘ ਗਿਆਸਪੁਰਾ ਦਾ ਬਹੁਤ ਸਤਿਕਾਰ ਸੀ ਦਿਲ ਦੇ ਵਿੱਚ ਜਦੋਂ ਇਹਨਾਂ ਨੇ ਹੁਣ ਚਿਲੜ ਕਾਂਡ ਦਾ ਖੁਲਾਸਾ ਕੀਤਾ ਸੀ। ਮੈਂ ਇੰਡੀਆ ਸੀ ਉਸ ਵਕਤ ਤੇ ਮੇਰਾ ਦਿਲ ਕਰਦਾ ਸੀ, ਮਜਬੂਰੀਆਂ ਸਨ ਕੁਝ ਜਿਨ੍ਹਾਂ ਕਰਕੇ ਗਏ ਨਹੀਂ ਨਿਕਲ ਸਕਿਆ ਉੱਥੋਂ, ਵੀ ਜਾ ਕੇ ਇਸ ਸੱਜਣ ਦੇ ਦਰਸ਼ਨ ਕਰਕੇ ਆਵਾਂ ਜਿਨ੍ਹਾਂ ਨੇ ਇੱਡੇ ਵੱਡੇ ਖੁਲਾਸੇ ਕੀਤੇ ਨੇ, ਕਿਉਂਕਿ ਉੱਥੇ ਖੌਫ ਦਾ ਸਾਇਆ ਤਾਂ ਹਮੇਸ਼ਾ ਹੀ ਰਹਿੰਦਾ ਨਾ। 1984 ਸਿੱਖ ਕਤਲੇਆਮ ਦੀ ਗੱਲ ਕਰਨਾ ਗੁਖਾਲਾ ਜੀ ਦਾ ਵਾੜਾ ਨਹੀਂ ਆ, ਇਹਦਾ ਸੰਤਾਪ ਦਾਸ ਨੇ ਬੜਾ ਹੰਡਾਇਆ। ਲੋਕ ਕੈਰੀ ਅੱਖੀ ਵੇਖਦੇ ਨੇ, ਬੜੀ ਭੈੜੀ ਅੱਖੀ ਵੇਖਦੇ ਨੇ, ਖਾਸ ਤੌਰ ਤੇ ਜਿਹੜੇ ਕਾਂਗਰਸੀ ਲਾਣਾ, ਹਾਂਜੀ, ਤੇ ਉਹਨਾਂ ਦੇ ਨਾਲ ਜਿਹੜੇ ਪੱਗਾਂ ਚ ਸਿਰ ਫਸਾ ਕੇ ਤੁਰੇ ਫਿਰਦੇ ਕਾਂਗਰਸੀ ਸੋ ਕਾਲ ਜਿਹੜੇ ਨੇ ਉਹ ਬੜੀ ਟੇਢੀ ਅੱਖਣਾ ਵੇਖਦੇ ਨੇ। ਪਰ ਹੁਣ ਉਹਨਾਂ ਦੀ ਜ਼ਬਾਨਾਂ ਬੰਦ ਹੋ ਗਈਆਂ ਨੇ, ਕਿਉਂਕਿ ਭਾਰਤ ਦੇ ਗ੍ਰਹਿ ਮੰਤਰੀ ਨੇ ਇਸ ਨੂੰ ਸਿੱਖ ਜੈਨੋਸਾਈਡ ਕਹਿ ਕੇ ਠੱਪਾ ਲਾ ਤਾ, ਤੇ ਉਹ ਹੁਣ ਕਚੀਚੀਆਂ ਜਿਹੀਆਂ ਵੱਟਦੇ ਦੰਦ ਉਹਨਾਂ ਦੇ ਹੋ ਗਏ ਬੰਦ, ਵੀ ਇਹ ਵਾਕਿਆ ਕਤਲੇਆਮ ਸੀ। ਮਨਿੰਦਰ ਸਿੰਘ ਗਿਆਸਪੁਰਾ ਨੇ ਬਹੁਤ ਵੱਡਾ ਖੁਲਾਸਾ ਕੀਤਾ ਸੀਗਾ, ਪਰ ਜਿਵੇਂ ਕੱਲ ਇਨ੍ਹਾਂ ਨੇ ਆਪਣੀ ਕੀਤੀ ਕਰਾਈ ਸਾਰੀ ਖੂਹ ਚ ਪਾ ਲਈ ਹੈ, ਠੀਕ ਹੈ ਹਰ ਸੰਸਥਾ ਦੇ ਵਿੱਚ ਮਾੜੇ ਬੰਦੇ ਨੇ, ਹਰ ਜਗ੍ਹਾ ਤੇ ਮਾੜੇ ਬੰਦੇ ਨੇ, ਇਹ ਅੱਜ ਦਾ ਨਹੀਂ, ਇਹ ਇਤਿਹਾਸ ਕੱਲ ਤੋਂ ਹੀ ਚੱਲਦਾ ਆ ਰਿਹਾ, ਪਰ ਜਿਵੇਂ ਇਨ੍ਹਾਂ ਨੇ ਇੱਕ ਆਪਣੀ ਜਾਤੀ ਪੱਤਾ ਖੇਡਿਆ, ਪਰ ਅਗਲਿਆਂ ਨੇ ਖੁਲਾਸਾ ਕਰਤਾ ਕਿ ਇਹਦੇ ਵਰਗੇ ਤਾਂ ਹੋਰ ਵੀ ਐਸੀ ਭਾਈਚਾਰੇ ਦੇ ਦੋ ਅੰਦਰ ਹੋਰ ਗਏ ਸੀ, ਹਨੀ ਉਹ ਤਾਂ ਹੋ ਗਿਆ ਇਹਦਾ ਫੇਲ। ਹੁਣ ਸੀਗੀ ਇਹਦੀ ਰਾਜਨੀਤੀ ਲੜਾਈ, ਰਾਜਨੀਤਿਕ ਲੜਾਈ ਸੀਗੀ, ਪਰ ਕੀਤਾ ਉਹਨਾਂ ਨੇ ਵੀ ਠੀਕ ਨਹੀਂ ਆਉਣ ਦਿੰਦੇ ਇਹਨੂੰ ਅੰਦਰ, ਪਰ ਇਹਨੇ ਜੋ ਕਿਹਾ ਕਿ ਇਹ ਬਲਾਤਕਾਰੀਆਂ ਦਾ ਅੱਡਾ, ਹੁਣ ਕਹਿੰਦਾ ਮੈਂ ਕਿਹਾ ਨਹੀਂ, ਇਹ ਤਾਂ ਥੁੱਕ ਕੇ ਚੱਟ ਜਾਂਦੇ ਮਿੰਟ ਦੇ ਵਿੱਚ ਲੀਡਰ, ਮੈਂ ਸਮਝਦਾ ਪਤਾ ਨਹੀਂ ਕਾਹਦੇ ਬਣੇ ਹੋਏ ਨੇ। ਹੁਣ ਸ਼੍ਰੋਮਣੀ ਕਮੇਟੀ ਨੇ ਪਰਚਾ ਦਰਜ ਕਰ ਲਈ ਜ਼ਿਲ੍ਹਾ ਪੁਲਿਸ ਕਮਿਸ਼ਨ ਨੂੰ ਦਰਖਾਸਤ ਦਿੱਤੀ ਹੈ, ਪਰ ਗਿਆਸਪੁਰਾ ਸਾਹਿਬ ਤੁਹਾਨੂੰ ਦਰਬਾਰ ਸਾਹਿਬ ਜਾਣ ਤੋਂ ਤੇ ਕਿਸੇ ਨੇ ਰੋਕਿਆ? ਅਕਾਲ ਤਖ਼ਤ ਸਾਹਿਬ ਸਾਹਮਣੇ ਸੀ ਤੇ ਉੱਥੇ ਜਾਂਦੇ ਤੁਹਾਨੂੰ ਕੋਈ ਰੋਕਦਾ? ਫੇਰ ਤੁਹਾਡਾ ਜਾਤੀ ਪਤਾ ਹੁੰਦਾ ਕਿ ਮੈਨੂੰ ਨਹੀਂ ਦਰਬਾਰ ਸਾਹਿਬ ਜਾਣ ਦਿੱਤਾ ਗਿਆ, ਮੈਨੂੰ ਕਿਸੇ ਗੁਰਦੁਆਰਾ ਸਾਹਿਬ ਨਹੀਂ ਜਾਣ ਦਿੱਤਾ ਗਿਆ, ਮੈਨੂੰ ਅਕਾਲ ਤਖ਼ਤ ਸਾਹਿਬ ਦੇ ਉੱਪਰ ਜਿੱਥੇ ਮਹਾਰਾਜ ਦਾ ਸਰੂਪ ਸੁਭਾਏ ਮਾਣ ਆ, ਮੈਂ ਉੱਥੇ ਜਾਣਾ ਚਾਹੁੰਦਾ ਸੀ, ਮੈਨੂੰ ਨਹੀਂ ਜਾਣ ਦਿੱਤਾ ਗਿਆ। ਪਰ ਸਕੱਤਰੇਤ ਦੀ ਕਹਾਣੀ ਜਿਹੜੀ ਵੱਖਰੀ ਆ, ਉੱਥੇ ਮਤਲਬ ਧਰਮ ਤੇ ਰਾਜਨੀਤੀ ਦਾ ਉੱਥੇ ਫੈਸਲਾ ਹੋ ਰਿਹਾ, ਕਿਉਂ ਕੀ ਕਹਿਣਾ ਚਾਹੋਗੇ ਪਟੇ ਸਾਹਿਬ ਇਹਦੇ ਬਾਰੇ?
0: ਪਹਿਲੀ ਗੱਲ ਤੇ ਆ ਵੀ ਗਿਆਸਪੁਰਾ ਸਾਹਿਬ ਇਸ ਵੇਲੇ ਬੁਖਲਾਏ ਪਏ ਨੇ ਕਿ ਉਹਨਾਂ ਦੀ ਟਿਕਟ ਕੱਟੀ ਜਾ ਰਹੀ ਹੈ ਪਾਇਲ ਤੋਂ। ਉਹ ਕੋਈ ਨਾ ਕੋਈ ਮੁੱਦਾ ਇਹੋ ਜਿਹਾ ਖੜਾ ਕਰਕੇ ਤੇ ਉਹ ਇੱਕ ਬੜੇ ਪਾਰਟੀ ਦੇ ਵਫ਼ਾਦਾਰ ਬਣ ਕੇ ਜਿਹੜਾ ਵਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਟਿਕਟ ਬਹਾਲ ਕਰਾਉਣਾ ਚਾਹੁੰਦਾ, ਕਿਉਂ ਗਿਆਸਪੁਰਾ ਸਾਹਿਬ ਦੀ ਜਿਹੜੀ ਭਾਸ਼ਾ ਹੁੰਦੀ ਆ ਉਹ ਹਮੇਸ਼ਾ ਹੀ ਜਿਹੜੀ ਉਹ ਖੁਦਗੀ ਹੁੰਦੀ ਹੈ, ਜਿਹੜੀ ਮਰਜ਼ੀ ਹੋਵੇ ਤਰੀਕੇ ਨਾਲ ਕਰਨ। ਇਹ ਚ ਕੋਈ ਸ਼ੱਕ ਵਾਲੀ ਗੱਲ ਨੀ ਵੀ ਹੋਣ ਚੱਲਣ ਦਾ ਮਾਮਲਾ ਇਹਨਾਂ ਨੇ ਜਾਗਰ ਕੀਤਾ ਸੀਗਾ। 11 ਵਜੇ ਇਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਤੇ 79 ਸਿੱਖਾਂ ਨੂੰ ਇਹਨਾਂ ਨੇ ਇਨਸਾਫ਼ ਵੀ ਦਵਾਇਆ ਸੀ, ਇਹ ਚ ਕੋਈ ਸ਼ੱਕ ਨਹੀਂ ਹੈਗਾ। 1 ਲੱਖ ਰੁਪਏ ਦੀ ਨੌਕਰੀ ਦੀ ਆਫਰ ਕੀਤੀ ਸੀ ਤੇ ਨੌਕਰੀ ਚਲੀ ਗਈ ਸੀ। ਮੱਕੜ ਨੇ ਕਿਹਾ ਤੁਹਾਨੂੰ 1 ਲੱਖ ਰੁਪਏ ਅਸੀਂ ਦਿਆਂਗੇ, ਤੁਸੀਂ ਸਾਡੇ ਕੋਲ ਆ ਜਾਓ। ਇਹਦਾ ਜਿਹੜਾ ਵਾ ਵਿਰੋਧ ਕਿਹਨੇ ਕੀਤਾ ਸੀਗਾ? ਇਹ ਵੀ ਉਹਨੇ ਕਿਹਾ ਜੀ ਮੈਨੂੰ ਦਲਿਤ ਕਰਕੇ ਨੌਕਰੀ ਦਿੱਤੀ, ਦਲਿਤ ਕਰਕੇ ਨਹੀਂ। ਇੱਕ ਦਲਿਤ ਮੀਤ ਪ੍ਰਧਾਨ ਸੀਗਾ ਹਰਪਾਲ ਸਿੰਘ ਜੱਲਾ, ਉਹਨੇ ਵਿਰੋਧ ਕੀਤਾ ਸੀ ਮੈਨੂੰ ਨੌਕਰੀ ਨਹੀਂ ਦਿੱਤੀ ਜਾਣੀ ਚਾਹੀਦੀ। ਕਿਉਂ ਕੀਤਾ ਸੀ? ਵੀ ਜੇ ਇੱਥੇ ਆ ਗਏ ਤੇ ਸਾਡੀ ਸੁਣਵਾਈ ਨਹੀਂ ਹੋਣੀ। ਹੁਣ ਇਹਨੇ ਤੇ ਇਹਦਾ ਵਿਰੋਧ ਇਹਦੇ ਆਪਣੇ ਭਾਈਚਾਰੇ ਨੇ ਕੀਤਾ, ਦੂਜੇ ਨੇ ਕਿਸ ਕੀਤਾ ਹੀ ਨਹੀਂ ਗਾ। ਦੂਸਰੀ ਚੀਜ਼ ਜਿਹੜੀ ਗੱਲ ਇਹ ਕਹਿੰਦੇ ਬਲਾਤਕਾਰ ਕਹਿੰਦਾ ਉਹਦੀ ਅਸੀਂ ਬਿਲਕੁਲ ਨਿੰਦਾ ਕਰਦੇ, ਇਹ ਗਲਤ ਨਹੀਂ ਕਹਿਣਾ ਚਾਹੀਦਾ। ਦੂਸਰੀ ਦਲਿਤਾਂ ਨੇ ਗੱਲ ਕੀਤੀ, ਬਿਲਕੁਲ ਉਹਨਾਂ ਨੇ ਕਿਸੇ ਗੱਲ ਦੀ ਰੋਕਿਆ ਨਹੀਂ ਗਾ। ਦਲਬੀਰ ਸਿੰਘ ਚੌਂਗ ਤੇ ਕਲਵੰਤ ਸਿੰਘ, ਦੋ ਦਲਿਤ ਜਿਹੜੇ MLA ਸੀ ਉਹ ਵੀ ਅੰਦਰ ਗਏ ਸੀ ਨਾਲ।
1: ਮੈਂ ਰਾਤੀ ਕਿਹਾ ਸੀਗਾ ਰਾਤ ਦੇ ਸ਼ੋਅ ਦੇ ਵਿਚ ਵੀ ਇਹ ਸਵੇਰ ਤੱਕ ਕੋਈ ਨਾ ਕੋਈ ਖੁਲਾਸਾ ਹੋ ਜਾਣਾ। ਜਿੰਨਾ ਸਤਿਕਾਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੌਮ ਦੇ ਵਿਚ ਬਣਾਇਆ ਸੀ, ਅੱਜ ਇਸ ਨੂੰ ਬਲਾਤਕਾਰੀਆਂ ਦਾ ਅੱਡਾ ਕਹਿ ਕੇ ਇਹਨੇ ਮਿੱਟੀ ਚ ਆਪਣੀ ਸਾਰੀ ਦੀ ਸਾਰੀ ਜਿਹੜੀ ਆ ਉਹ ਕੀਤੀ ਕਰਾਈ ਖੂਚ ਪਾਲੀ ਆ। ਮੈਂ ਤਾਂ ਸਮਝਦਾ ਕਿ ਇਹਨੂੰ ਤਲਬ ਵੀ ਕੀਤਾ ਜਾਣਾ ਚਾਹੀਦਾ ਤੇ ਇਹਨੂੰ ਸਖ਼ਤ ਸਜਾਵਾਂ ਵੀ ਜਿਹੜੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ। ਸਜਾਵਾਂ ਤਾਂ ਉੱਥੇ ਕੀ ਆ, ਭਾਂਡੀ ਮਾਂਜਣੇ ਆ, ਪਰ ਇਹਦੇ ਤੇ ਏਡੀ ਵੱਡੀ ਕਾਰਵਾਈ ਹੋਣੀ ਚਾਹੀਦੀ ਕਿ ਇਹਨੇ ਉਸ ਤਖ਼ਤ ਨੂੰ ਜਿਹੜਾ ਵਾ ਉਹ ਕ੍ਰਿਟੀਸਾਈਜ਼ ਕੀਤਾ ਕਿ ਇਹ ਬਲਾਤਕਾਰੀਆਂ ਦਾ ਅੱਡਾ।
0: ਹੁਣ ਦੂਸਰੀ ਚੀਜ਼ ਇਹਨਾਂ ਦੀ, ਚਲੋ ਸਤਿਕਾਰ ਹੋਇਆ ਜਥੇਦਾਰ ਨਾਲ, ਜਥੇਦਾਰ ਨੂੰ ਇਹ ਨਹੀਂ ਸੀ ਚਾਹੀਦਾ, ਜੋ ਕੀਤਾ ਨਹੀਂ ਸੀ ਚਾਹੀਦਾ। ਤੁਹਾਨੂੰ ਪਤਾ ਹੋਏਗਾ ਬਾਘਾ ਪੁਰਾਣਾ ਥਾਣਾ ਜਿਹੜਾ ਵਾ ਉੱਥੇ ਰੋਡਿਆਂ ਦੀ ਬਹੁਤ ਚੱਲਦੀ, ਉੱਥੇ ਕਿਸੇ ਵੇਲੇ ਇਹੋ ਜਿਹੇ ਹਾਲਾਤ ਬਣੇ ਕੋਈ SHO ਲੱਗਣ ਲਈ ਤਿਆਰ ਨਹੀਂ ਸੀਗਾ। ਗੋਬਿੰਦ ਰਾਮ SSP ਸੀਗਾ, ਉਹਨੇ ਸਾਰਿਆਂ ਨੂੰ ਕਿਹਾ ਦੱਸੋ ਕਿਹਨੂੰ ਲਾਵਾਂ, ਸਾਰੇ ਬਾਹਾਂ ਖੜੀਆਂ ਕਰਕੇ ਇੱਕ ਅੰਨਾ ਮੈਂ ਲੱਗੂਗਾ। ਉਹਨੂੰ ਕਹਿੰਦਾ ਵੀ ਨਾ ਤਾਂ ਰੋਟੀਆਂ ਦਾ ਕੰਮ ਕਰਨਾ, ਨਾ ਉਹਨਾਂ ਨੂੰ ਥਾਣੇ ਵੰਡ ਦੇਣਾ, ਕਹਿੰਦਾ ਮੈਂ ਨਹੀਂ ਕਰ ਸਕਦਾ ਜੀ। ਉਹ ਦੁੱਧ ਪੀਂਦੇ ਵੀ ਦੁੱਧ ਪਿਆਊਗਾ, ਕੰਮ ਨਹੀਂ ਕਰੂਗਾ ਉਹਨਾਂ ਦਾ। ਗਲਤ ਕਤੜੀ ਕੰਮ ਨਹੀਂ ਹੋਣੀ ਚਾਹੀਦੀ, ਨਹੀਂ ਹੁੰਦਾ। ਤਰੀਕਾ ਸੀ ਵੀ ਤੁਸੀਂ ਉਹਦਾ ਕੰਮ ਨਾ ਕਰੋ, ਕੋਈ ਉਹਨੂੰ ਅੰਦਰ ਵੰਡ ਤੋਂ ਨਹੀਂ ਰੋਕਣਾ ਚਾਹੀਦਾ।
1: ਬਿਲਕੁਲ, ਉਹਨਾਂ ਨੇ ਸੈਕਟਰੀਏਟ ਤੋਂ ਜਿਹੜਾ ਵੀਡੀਓ ਆਈ ਆ ਵੀ ਇਹਦਾ ਨਾਂ ਸਾਨੂੰ ਪਹਿਲਾਂ ਭੇਜਿਆ ਹੀ ਨਹੀਂ ਗਿਆ, ਇਹ ਬਾਅਦ ਚ ਆਇਆ।
0: ਭੇਜਿਆ ਕੋਈ ਸੁਜੈਸਟ ਆਈ ਆ ਉਹਨੂੰ, ਉਹਨੇ ਆਪ ਕਿਹਾ ਬਗੀਚੇ ਨੇ ਕਿਹਾ ਆਪਣੇ ਬਾਈਟ ਚ ਕਿਹਾ ਵੀ ਅਸੀਂ ਜਥੇਦਾਰ ਨੂੰ ਫੋਨ ਕੀਤਾ ਸੀ ਵੀ ਇਹ ਬੰਦੇ ਆ ਰਹੇ ਆ, ਤੇ ਜਥੇਦਾਰ ਨੇ ਕਿਹਾ ਇਹਨੂੰ ਅੰਦਰ ਨਹੀਂ ਵੜਨਾ।
1: ਪਰ ਗੱਲ ਤੇ ਫੇਰ ਆ ਗਈ ਨਾ, ਜਥੇਦਾਰ ਨੂੰ ਚਲੋ ਅਸੀਂ ਜਿੱਥੇ ਅਕਾਲ ਤਖ਼ਤ ਸਾਹਿਬ ਨੂੰ ਉਹਨੇ ਮਾੜਾ ਕਿਹਾ ਅਸੀਂ ਉਹਨੂੰ ਕ੍ਰਿਟੀਸਾਈਜ਼, ਪਰ ਜਥੇਦਾਰ ਸਾਹਿਬ ਫਿਰ ਕੌਮ ਪ੍ਰਤੀ ਕੌਮ ਦੇ ਜਥੇਦਾਰ ਤਾਂ ਨਾ ਹੋਏ। ਤਾਂ ਦੂਜੀ ਗੱਲ ਇਹ ਵੀ ਹੈ ਪਟੇ ਸਾਹਿਬ ਕਿ ਇਹਨਾਂ ਨੇ ਤਾਂ ਅਕਾਲ ਤਖ਼ਤ ਸਾਹਿਬ ਤੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਛੇਕਿਆ ਵੀ ਜਿਹੜਾ ਉਹਨੂੰ ਮਿਲਦਾ ਵਾ ਉਹਨੂੰ ਤੇ ਫਿਰ ਬਾਕੀਆਂ 15 ਨੂੰ ਕਿਵੇਂ ਮਿਲ ਗਏ? ਇਹ ਵੀ ਤਾਂ ਅੰਮ੍ਰਿਤਧਾਰੀ ਗੁਰਸਿੱਖ ਆ, ਇਹਨੂੰ ਫਿਰ ਇਹ ਵੀ ਤਾਂ ਭਗਵੰਤ ਮਾਨਾ ਬਹਿੰਦੇ ਨੇ, ਉੱਠਦੇ ਨੇ, ਖਲੋਂਦੇ ਨੇ, ਉਸ ਦਾ ਚਾਹ ਦਾ ਪਿਆਲਾ ਵੀ ਸਾਂਝਾ ਕਰਦੇ ਨੇ, ਹੁਣ ਫਿਰ ਇਹ ਇਹਨਾਂ ਨੂੰ ਕਿਵੇਂ ਮਿਲ ਲਿਆ, ਇਹਨਾਂ ਦੇ ਮੱਥੇ ਕਿਵੇਂ ਲੱਗ ਗਏ?
0: ਚਾਵਲਾ ਸਾਹਿਬ ਕੌਮੀ ਇਨਸਾਫ ਮੋਰਚੇ ਵਾਲੇ ਮੁੱਖ ਮੰਤਰੀ ਦੋਵਰੀ ਮੀਟਿੰਗ ਕਰ ਰਹੇ, ਕੱਲ ਵੀ ਕਰੇ ਤੇ ਪਹਿਲਾਂ ਵੀ ਕੀਤੀ, ਕਿਉਂ ਨੀ ਐਕਸ਼ਨ ਲਿਆ? ਕੌਮੀ ਇਨਸਾਫ਼ ਮੋਰਚੇ ਤੋਂ ਇਲਾਵਾ ਜਿਹੜੀ ਸੱਤ ਮੈਂਬਰੀ ਕਮੇਟੀ ਜਿਹਦੇ ਵਿੱਚ ਦੋ ਜਥੇਦਾਰ ਜੋ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ।
2: This is CJMR, the voice of the city, part of White Oaks Communications Group, your trusted local radio provider for more than 70 years.
0: ਕੀ ਬੰਦੇ ਦੇ ਖਿਲਾਫ ਕਾਰਵਾਈ ਕੋਈ ਨਹੀਂ ਕੀਤੀ ਗਈ?
1: ਉਹੀ ਤਾਂ ਮੈਂ ਕਹਿ ਰਿਹਾ,
0: ਦੋਹਰੇ
1: ਮਾਪਦੰਡ ਕਿਉਂ ਜਹੇਦਾਰ ਸਾਹਿਬ ਬਣਾ ਰਹੇ ਨੇ? ਹੁਣ ਰਾਤ ਦੇ ਹਨੇਰੇ ਚ ਸਰੋਪਾ ਪਾ ਕੇ ਜਿਹੜੇ ਜਹੇਦਾਰ ਹੋਣਗੇ ਫਿਰ ਉਹਨਾਂ ਤੋਂ ਤਵੱਕੋ ਹੀ ਹੋਣਾ? ਫਿਰ ਅਸੀਂ ਤਾਂ ਕਹਿੰਦੇ ਨੀ, ਫਿਰ ਤਾਂ ਫਿਰ ਬਾਦਲਾਂ ਦੇ ਸ਼ਬਦ ਵਰਤਦੇ ਨੇ ਕਈ ਵੀ ਤੁਸੀਂ ਉਹ ਬਣੇ ਫਿਰਦੇ ਹੋ, ਅਸੀਂ ਨੀ ਸ਼ਬਦ ਕਹਿੰਦੇ। ਫਿਰ ਜਹੇਦਾਰ ਸਾਹਿਬ ਨੂੰ ਆਜ਼ਾਦਾਨਾ ਤੌਰ ਤੇ ਫੈਸਲੇ ਲੈਣੇ ਚਾਹੀਦੇ ਨੇ। ਚਾਵਲੇ ਨੂੰ ਤਾਂ ਮਿੰਟੋ ਮਿੰਟ ਚੱਕ ਕੇ ਤੇ ਇਹਨਾਂ ਨੇ ਪੰਥ ਚੋਂ ਛੇਕ ਦਿੱਤਾ, ਤੇ ਹੋਰ ਜਿਹੜੇ ਨੇ ਫਿਰ ਇਹਦਾ ਮਤਲਬ ਇਹ ਆ ਕਿ ਫਿਰ ਅਜੇ ਵੀ ਪਰਚੀਆਂ ਉਥੋਂ ਹੀ ਆਉਂਦੀਆਂ ਨੇ। ਅੱਛਾ, ਜਾਂਦੇ ਜਾਂਦੇ ਮੈਨੂੰ ਦੱਸੋ, 3 ਮਿੰਟ ਨੇ ਆਪਣੇ ਕੋਲ, ਮੈਂ 2 ਕੁ ਮਿੰਟ ਐਕਸਟਰਾ ਲੈ ਰਿਹਾ ਏਸ਼ੀਅਨ ਵਿਜ਼ਨ ਦੇ। ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦਾ ਸਾਬਕਾ OSD ਮਨਜੀਤ ਸਿੰਘ ਸਿੱਧੂ ਜੋ ਕਾਂਗਰਸ ਵਿਚ ਸ਼ਾਮਲ ਹੋ ਗਿਆ, ਪਰ ਦੂਜੇ ਪਾਸੇ ਕਹਿੰਦੇ ਸੀ ਸਾਨੂੰ ਕਲੀਨ ਚਿੱਟ ਮਿਲ ਗਈ ਹੈ, ਤੇ ਰਾਜਵੀਰ ਘੁੰਮਣ ਦੇ ਖਿਲਾਫ਼ ਮਨੀ ਲਾਂਡਰਿੰਗ ਦਾ ਕੇਸ ਵੀ ਦਰਜ ਹੋ ਗਿਆ।
0: ਮੈਂ ਇਹਦੇ ਬਾਰੇ ਦੱਸ ਦਿਆਂ ਜੀ, ਅੱਜ ਜਿਹੜਾ ਮੈਨੇਜਰ ਮੇਜਰ ਸਿੰਘ ਆ ਉਹਦੀ ਅਗਵਾਈ ਹੇਠ 5 ਮੈਂਬਰੀ ਇੱਕ ਡੈਪੂਟੇਸ਼ਨ ਕਮਿਸ਼ਨਰ ਪੁਲਿਸ ਕਮਿਸ਼ਨਰ ਮਿਲਿਆ, ਤੁਹਾਨੂੰ ਕਿਹਾ ਜੀ ਆਹ ਤੇਰੀ ਦਰਖਾਸਤ ਲਓ, ਤੇ ਇਹਨੇ ਉੱਥੇ ਜਾਤੀਵਾਦ ਨੂੰ ਬੜਾਵਾ ਦਿੱਤਾ, ਇਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਕਾਰਵਾਈ ਤੇ ਹੋਣੀ ਨੀ, ਹਾਂ ਜੇ ਉਹਨੇ ਕਰ ਦਿੱਤੀ ਤੇ ਇਹਨਾਂ ਖਿਲਾਫ਼ ਹੋ ਜੂਗੀ ਕਾਰਵਾਈ
1: ਜੀ।
0: ਅਗਲੀ ਗੱਲ ਜਿਹੜੀ ਗੱਲ ਤੁਸੀਂ ਕਹੀ ਹੈ ਉਹਦੇ ਵਿੱਚ ਹੈ ਜੀ, ਜਿਹੜੀ ਹੈਗੀ ਆਪਣੀ ED ਆ, ED ਨੇ ਰਾਜਵੀਰ ਸਿੰਘ ਘੁੰਮਣ ਦੇ ਖਿਲਾਫ਼ ਬਕਾਇਦਾ ਤੌਰ ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ। ਉਹ ਕਰ ਸਕਦੇ, ਉਹਨਾਂ ਪੰਜਾਬ ਪੁਲਿਸ ਨੂੰ ਕਿਹਾ ਆਹ ਕੇਸ ਦਰਜ ਕਰੋ, ਉਹਨਾਂ ਦਾ ਕੇਸ FI ਨਹੀਂ ਹੁੰਦੀ, ਉਹ ਹੁੰਦਾ EDIR, ਉਹ ਹੁੰਦੀ ਹੈ ਵੀ ਇਨਫੋਰਮੇਸ਼ਨ ਡਾਇਰੈਕਟੋਰੇਟ ਇਨਫੋਰਮੇਸ਼ਨ ਰਿਪੋਰਟ। ਹੁਣ ਉਹਨਾਂ ਨੇ ਕਰ ਲਈ, ਉਹ ਚ ਦੇਖੋ ਕੋਰਟ ਨੇ ਇਹ ਤੇ ਕਹਿ ਨੀ, ਕੋਰਟ ਨੇ ਸਿਰਫ ਇਹ ਕਿਹਾ ਵੀ 21 ਜਨਵਰੀ ਨੂੰ CBI ਵੀ ਆਵੇ, ਉਹ ਵੀ ਆਪਣਾ ਪੱਖ ਰੱਖੇ, ਤੇ ਜਿਹੜੀ ਜਾਂਚ ਕੋਈ ਭਰੋਸ ਨਹੀਂ ਹੋਊਗੀ, ਜਾਂਚ ਕਰਕੇ ਗ੍ਰਿਫਤਾਰੀ ਕੋਈ ਨਹੀਂ ਹੋਏਗੀ। ਇਹਦੇ ਵਿੱਚ ਹੀ ਹੁਣ ਇਹੋ ਹੀ ਆ ਵੀ ਜਾਂਚ ਹੋਏਗੀ, ਨਾਲੇ ਕੇਸ ਨਵਾਂ, ਜਿਹੜਾ ਦੂਸਰਾ ਕੇਸ CBI ਦਾ ਵੱਖਰਾ, ਸੁਪਰੀਮ ਕੋਰਟ ਦਾ ਵੱਖਰਾ ਕੇਸ, ਇਹ ਵੱਖਰਾ ਕੇਸ ਬਣ ਗਿਆ। ਮੁਸ਼ਕਲਾਂ ਵੱਧ ਗਈਆਂ ਰਾਜਵੀਰ ਸਿੰਘ ਘੁੰਮਣ ਦੀਆਂ। ਜਿਹੜੀ ED ਆ ਉਹ ਬੜੀ ਬੜੀ ਬਰੀਕੀ ਨਾਲ ਜਿਹੜੀ ਜਾਂਚ ਕਰਦੀ, ਤੇ ਜਾਂਚ ਅੱਪੀ ਨਾਲ ਕੀਤੀ ਉਹਨਾਂ ਨੇ, ਉਸੇ ਵਿਆਪ ਤੇ ਇਹਨਾਂ ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ
1: ਜੀ। ਪਰ ਸਰ ਮੇਰੇ ਨਾਲ ਕਾਲਰ ਨੇ ਸ਼ਾਇਦ ਕੁਛ ਕਹਿਣਾ ਚਾਹੁੰਦੇ, ਸਮਾਂ ਤਾਂ ਵੈਸੇ ਸਾਡਾ ਓਵਰ ਹੋ ਗਿਆ। ਵੈਲਕਮ ਜੀ।
3: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਤੁਸੀਂ ਹੋ ਜੀ।
3: ਚਾਵਲਾ ਸਾਹਿਬ, ਮੈਂ ਜਸਟ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਗਿਆਸਪੁਰਾ ਵਾ ਇਹਨੇ ਬਹੁਤ ਗਲਤ ਕੀਤਾ, ਗੁਰੂ ਦੇ ਦਰ ਤੇ ਖੜ ਕੇ ਝੂਠ ਮਾਰੀ ਜਾਂਦਾ ਵੀ ਮੈਨੂੰ SC ਕਰਕੇ ਨੀ ਜਾਣ ਦਿੱਤਾ ਅੰਦਰ। ਦੂਜੇ ਦੋ ਵਿਧਾਇਕ ਉਹ ਵੀ SC ਸੀਗੇ, ਇੱਕ ਟੋਂਗ ਤੇ ਇੱਕ ਪੰਡੋਰੀ, ਉਹ ਵੀ ਗਏ ਸੀ।
1: ਮੈਂ ਤੇ ਵੀਰ ਜੀ,
3: ਲੋਕਾਂ ਨੂੰ ਸ਼ਰਮੀ ਨਹੀਂ ਹੈ ਵੀ ਉੱਥੇ ਹੀ ਝੂਠ ਮਾਰੀ ਜਾਂਦੇ।
1: ਰਾਤ ਦੇ ਸ਼ੋਅ ਦੇ ਵਿੱਚ ਹੀ ਮੈਂ ਕਹਿਤਾ ਸੀ ਵੀ ਇਹਨੂੰ ਕਿਸੇ ਨੇ ਇਸ ਤਰੀਕੇ ਦੇ ਨਾਲ ਹੀ ਰੋਕਿਆ, ਜੇ ਇਹਨੂੰ ਇਸ ਤਰੀਕੇ ਦੇ ਨਾਲ ਵੀ SC ਹੈ ਤੇ ਫਿਰ ਇਹਨੂੰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਹੀ ਜਾਣ ਤੋਂ ਰੋਕ ਦੇਣਾ ਚਾਹੀਦਾ ਸੀ। ਜਾਂ ਮੈਂ ਹੁਣੇ ਗੱਲ ਕਹਿ ਕੇ ਡਿਆਂ ਕਿ ਤੁਸੀਂ ਵੱਖ ਵੱਖ ਧਾਰਮਿਕ ਸਥਾਨਾਂ ਤੇ ਜਾਂਦੇ ਰਹੇ ਹੋ, ਤੁਹਾਨੂੰ ਸਰੋਪਾ ਉਹ ਮਿਲਦੇ ਰਹੇ ਨੇ, ਤੁਸੀਂ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਜਾਂਦੇ, ਸਕੱਤਰੇ ਤੇ ਨਾ ਜਾਂਦੇ, ਅਕਾਲ ਤਖ਼ਤ ਤੇ ਜਾਂਦੇ, ਤੁਹਾਨੂੰ ਕੋਈ ਰੋਕਦਾ? ਫਿਰ ਤੇ ਤੁਹਾਡਾ ਗੋਦਾਮ ਬਣਦਾ। ਮਿਹਰਬਾਨੀ ਜੀ, ਨਹੀਂ ਅਸੀਂ ਜਿੰਨਾ
0: ਹੁਣ ਉਹ ਕਹਿੰਦਾ ਮੈਨੂੰ ਇਹ ਨੀ ਕਿਹਾ ਮੈਂ ਸ਼ਾਇਦ ਇਸ ਕਰਕੇ ਰੋਕਿਆ,
1: ਸ਼ਾਇਦ ਇਸ ਕਰਕੇ ਰੋਕਿਆ ਜੀ, ਸ਼ਾਇਦ ਤੇ ਲਫ਼ਜ਼ ਹੀ ਨਹੀਂ ਵਰਤਿਆ, ਸ਼ਾਇਦ ਲੋਕ ਲਫ਼ਜ਼ ਵਰਤਿਆ ਵਾ। ਤੁਸੀਂ ਵੀਡੀਓ ਦੇਖੋ, ਆਡੀਓ ਦੇਖੋ, ਇਹਦੀ ਵੀਡੀਓ ਦੇਖੋ, ਤੇ ਗਲਤ ਹੈ ਨਾ ਵੀ ਤੁਸੀਂ ਯਾਰ, ਜਿਸ ਤੱਕ ਮੈਨੂੰ ਪਤਾ ਅਮਰਧਾਰੀ ਹੈ, ਅਮਰਧਾਰੀ ਗੁਰਸਿੱਖ ਹੈ,
0: ਅਮਰਧਾਰੀ।
1: ਤੇ ਫਿਰ ਯਾਰ ਰੱਬ ਦੇ ਵਾਸਤੇ ਗਿਆਸਪੁਰਾ ਸਾਹਿਬ ਤੁਹਾਡਾ ਬੜਾ ਸਤਿਕਾਰ ਸੀ, ਬੜਾ ਅਦਬ, ਬੜਾ ਮਾਣ ਸੀਗਾ ਕਿ ਤੁਸੀਂ ਇੱਕ ਬੜਾ ਵੱਡਾ ਕੰਮ ਕੀਤਾ ਸੀ, ਪਰ ਆ ਯਾਰ ਕੌਮ ਦੇ ਸਿਰ ਦੇ ਨਾ ਆਹ ਨਾ ਇਲਜ਼ਾਮ ਲਾਓ ਕਿ ਅਮਰਧਾਰੀ ਅੰਮ੍ਰਿਤ ਛਕੇ ਵੀ ਝੂਠ। ਰਾਜਨੀਤੀ ਤੁਹਾਡੀਆਂ ਇੱਥੇ ਰਹਿ ਜਾਣੀਆਂ ਨੇ, ਇੱਥੇ ਤੁਹਾਨੂੰ ਇਹਨਾਂ ਪਾਰਟੀਆਂ ਨੇ ਜਿੰਨਾ ਅੰਬ ਚੁੱਪ ਕੇ ਗਿੜਕ ਨਹੀਂ ਸੁੱਟ ਦਿੰਦੇ, ਤੇ ਤੁਸੀਂ ਭਟਕਦੇ ਫਿਰਨਾ ਕਿਤੇ ਜਾ ਕੇ ਮੱਥਿਆ ਸਰਾ ਕੇ ਨਾ। ਗਿਆਸਪੁਰਾ ਸਾਹਿਬ ਸੋਚ ਕੇ ਵੇਖਿਓ ਤੁਸੀਂ ਕਹਿ ਕੀ ਰਹੇ ਹੋ, ਤੁਹਾਡੇ ਭਾਈਚਾਰੇ ਦੇ ਦੋ ਲੋਕ ਅੰਦਰ ਗਏ ਨੇ। ਇਹ ਠੀਕ ਆ, ਅਸੀਂ ਜਹੇਦਾਰ ਸਾਹਿਬ ਨੂੰ ਇੱਥੇ ਕਟਹਿਰੇ 'ਚ ਖੜਾ ਕਰਦੇ ਹਾਂ ਵੀ ਉਹ ਵੀ ਜਿਹੜਾ ਵਾ ਮਤਲਬ ਸਹੀ ਫੈਸਲੇ ਨਹੀਂ ਲੈ ਰਹੇ ਜਿਹੜੇ ਕਰਨੇ ਚਾਹੀਦੇ ਨੇ। ਹਾਂਜੀ, ਜੇ ਆ ਗਿਆ ਸੀ ਤੇ ਇਹਨਾਂ ਨੂੰ ਅੰਦਰ ਲੈਣਾ ਚਾਹੀਦਾ। ਤੁਹਾਡੀ ਰਾਜਨੀਤਿਕ ਲੜਾਈਆਂ ਵੱਖਰੀਆਂ ਨੇ, ਪਰ ਇਹ ਦਰ ਸਾਰਿਆਂ ਦਾ ਸਾਂਝਾ। ਬਹੁਤ ਬਹੁਤ ਸ਼ੁਕਰੀਆ ਪਟੀ ਸਾਹਿਬ।
0: ਸ਼ੁਕਰੀਆ ਜੀ,
1: ਥੈਂਕ ਯੂ ਜੀ, ਥੈਂਕ ਯੂ ਜੀ। 9058131320905813120 ਲਵਾਂਗਾ ਮੈਂ ਹੁਣ ਤੁਹਾਡੇ ਕੋਲੋਂ ਆ ਗਿਆ। ਤੇ ਜਾਣ ਤੋਂ ਪਹਿਲਾਂ ਕਹਿੰਦੇ ਨੇ ਕਿ ਉਸਤਾਦ ਦਾਮਨ ਜੀ ਕਿ ਥੁੱਕ ਦਿਓ ਕੌੜਾ ਮੂੰਹ ਕਰੋ ਮਿੱਠਾ, ਥੁੱਕ ਦਿਓ ਕੌੜਾ ਮੂੰਹ ਕਹੋ ਮਿੱਠਾ, ਗੱਲਾਂ ਮਿੱਠੀਆਂ ਕਰੋ ਜਹਾਨ ਅੰਦਰ, ਇਹ ਵਸਤੀਆਂ ਅਮਨ ਅਮਾਨ ਵਸਣ ਤੇ ਪੈਦਾ ਕਰੋ ਮਿਠਾਸ ਇਨਸਾਨ ਅੰਦਰ। ਸੁਣੋ ਹੁਣ ਏਸ਼ੀਅਨ ਵਿਜ਼ਨ ਰੀਮਾ ਗੁਗਲਾਨੀ ਖਬਰਾਂ ਪੇਸ਼ ਕਰਨਗੇ, ਵੀਰਨਜੀਤ ਰਾਣਾ ਜਗਰਾਂ ਤੋਂ ਹਾਜ਼ਰ ਹੋਣਗੇ। ਪ੍ਰੋਗਰਾਮ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ, ਰੱਬ ਰਾਖਾ, ਸਤਿ ਸ੍ਰੀ ਅਕਾਲ।
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 ਲੋਟਸ ਫਿਊਨਰਲ ਹੋਮ।
5: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
6: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
8: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
9: ਮੈਂ ਸੁਖਮਨ ਸਿੰਘ, ਤੁਹਾਡਾ ਵਾਰਡ 9 ਅਤੇ 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕਾਉਂਸਲ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸੰਘਾ ਕੈਂਪੇਨ।
10: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਅਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
11: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਅਤੇ 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
12: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਅਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
13: Real news, real impact. Showing you real world. CJMR 1320. CJMR 1320. The voice of the city.

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
1: CJMR 1320 AM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਸਵਾਗਤ ਹੈ ਜੀ ਅ ਵੈਰੀ ਵੈਰੀ ਗੁੱਡ ਮਾਰਨਿੰਗ ਜੀ 11:13 ਥੈਂਕਸ ਗਿਵਿੰਗ ਲੌਂਗ ਵੀਕਐਂਡ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਐਂਡ ਲੌਂਗ ਵੀਕਐਂਡ ਦੀ ਛੁੱਟੀਆਂ ਤੋਂ ਬਾਅਦ ਬੈਕ ਟੂ ਨਾਰਮਲ ਬੈਕ ਟੂ ਦਾ ਬੇਸਿਕ ਪ੍ਰੋਗਰਾਮ ਲੈ ਕੇ ਅੱਜ ਅਸੀਂ ਆ ਚੁੱਕੇ ਹਾਂ ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਜੀ ਅਗੇਨ ਵੱਖ ਵੱਖ ਦਾਰੇ ਸਾਡੀ ਟੀਮ ਤੁਹਾਡੇ ਵਾਸਤੇ ਤਿਆਰ ਕੀਤੇ ਨੇ ਫੇਸਬੁੱਕ ਯੂਟਿਊਬ ਤੇ ਲਾਈਵ ਹੋ ਚੁੱਕੇ ਹਾਂ ਲੰਬੇ ਰੂਟਾਂ ਤੇ ਜਾ ਰਹੇ ਹੋ ਤਾਂ 647-1320 ਤੇ ਡਾਊਨਲੋਡ ਕਰਕੇ ਸਾਨੂੰ ਕਾਲ ਕਰਕੇ ਸਾਨੂੰ ਸੁਣ ਸਕਦੇ ਹੋ ਅਮੈਰੀਕਾ ਦਾ ਨੰਬਰ 6414111919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ ਦੂਰ ਤੱਕ ਸਾਡੀ ਆਵਾਜ਼ ਆਕਾਸ਼ਵਾਣੀ 1320 ਦੀਆਂ ਲਹਿਰਾਂ ਤੇ ਸਾਨੂੰ ਸੁਣ ਰਹੇ ਹੋ ਬਾਕੀ ਰਹੀ ਗੱਲ ਟੈਸਲਾ ਦੀ ਗੱਡੀਆਂ ਦੇ ਵਿਚ ਵੀ ਤੁਹਾਨੂੰ ਤੁਸੀਂ ਸੁਣ ਸਕਦੇ ਹੋ ਆਈ ਹਾਰਟ ਰੇਡੀਓ ਡਾਊਨਲੋਡ ਕਰਕੇ ਜਾਂ 1320 ਦਾ ਐਪ ਡਾਊਨਲੋਡ ਕਰਕੇ ਲਾਈਵ ਸਾਨੂੰ ਵੱਖ ਵੱਖ ਆਈ ਪੀ ਟੀਵੀ ਸਰਵਰਾਂ ਤੇ ਪੰਜਾਬੀ ਸੈਕਸ਼ਨ ਚ ਜਾ ਕੇ ਰੰਗਲਾ ਪੰਜਾਬ ਨੂੰ ਆਪਣੇ ਫੇਵਰਿਟ ਚ ਐਡ ਕਰ ਲਿਓ ਤੇ ਲਾਈਵ ਸਾਨੂੰ ਦੇਖ ਵੀ ਸਕਦੇ ਹੋ ਤੇ ਆਓ ਫਿਰ ਰੂਹ ਦੀ ਖੁਰਾਕ ਪੰਜਾਬ ਤੋਂ ਖ਼ਬਰਾਂ ਲੈ ਕੇ ਹਾਜ਼ਰ ਨੇ ਰੀਮਾ ਜੀ ਉਸ ਤੋਂ ਬਾਅਦ ਮੇਰੇ ਪਾਸ ਲੋਕਲ ਨਿਊਜ਼ ਤੇ ਰਣਜੀਤ ਸਿੰਘ ਜੀ ਰਾਣਾ ਸ਼ਹਿਰ ਜਗਰਾਓਂ ਤੋਂ ਤੁਹਾਡੇ ਵਾਸਤੇ ਹਾਜ਼ਰ ਹੋਣਗੇ ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ ਨੰਬਰ ਟੂ ਕਾਲ ਇਜ਼ 1-905-813-1320
0: ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
2: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਰੀਮਾ ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਰਾਹੁਲ ਗਾਂਧੀ ਸਮੇਤ ਕਈ ਆਗੂਆਂ ਦੇ ਖਿਲਾਫ 2 FIR ਦਰਜ ਜੰਤਰ ਮੰਤਰ ਤੇ ਪ੍ਰਦਰਸ਼ਨ ਕਰਨ ਜਾ ਰਹੇ CJP ਆਗੂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਹਿਰਾਸਤ ਵਿਚ ਮਾਨਸਾ ਦੇ ਵਿਚ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਗਿਆ ਪਰਵਿੰਦਰ ਝੋਟੇ ਦਾ ਕਤਲ ਖੌਫਜ਼ਦਾ ਪਿਤਾ ਨੇ ਲਾਈ ਸੀ ਗੁਹਾਰ ਐਕਸ਼ਨ ਮੋਡ ਚ ਆਏ ਮੁੱਖ ਮੰਤਰੀ ਭਗਵੰਤ ਮਾਨ ਸੱਦੀ ਮੀਟਿੰਗ OSD ਘੁੰਮਣ ਮਾਮਲੇ ਦੇ ਵਿਚ ED ਦੀ ਹੋਈ ਐਂਟਰੀ ਜਲੰਧਰ ਚ ਕੇਸ ਕੀਤਾ ਗਿਆ ਦਰਜ UPI ਤੇ 0% ਫੋਰ ਚਾਰਜ ਦੀਵਾਲੀ ਤੱਕ ਟਲਿਆ ਹੁਣ ਖਬਰਾਂ ਵਿਸਤਾਰ ਦੇ ਨਾਲ ਦਿੱਲੀ ਪੁਲਿਸ ਨੇ ਇੰਡੀਆ ਗਠਜੋੜ ਵੱਲੋਂ ਸੁਪਰੀਮ ਕੋਰਟ ਵੱਲ ਕੱਢੇ ਗਏ ਵਿਰੋਧ ਮਾਰਚ ਦੇ ਸਬੰਧ ਦੇ ਵਿਚ 2 ਵੱਖ ਵੱਖ FIR ਦਰਜ ਕੀਤੀਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਮਾਰਚ ਬਿਨਾਂ ਕਿਸੇ ਇਜਾਜ਼ਤ ਦੇ ਕੱਢਿਆ ਗਿਆ ਸੀ ਤੇ ਪ੍ਰਦਰਸ਼ਨਕਾਰੀਆਂ ਉਤੇ ਪੁਲਿਸ ਬੈਰੀਕੇਟਿੰਗ ਤੋੜਨ ਦੇ ਗੰਭੀਰ ਦੋਸ਼ ਨੇ ਇਹ FIR 12 ਖੰਭਾ ਰੋਡ ਤੇ ਤਿਲਕ ਮਾਰਗ ਪੁਲਿਸ ਸਟੇਸ਼ਨ ਚ ਦਰਜ ਕੀਤੀ ਗਈ ਪੁਲਿਸ ਦੇ ਮੁਤਾਬਕ ਪ੍ਰਦਰਸ਼ਨ ਦੌਰਾਨ ਬੈਰੀਕੇਡ ਤੋੜਨ ਦੇ ਲਈ ਇਕ ਮਿੰਨੀ ਟਰੱਕ ਦੀ ਵਰਤੋਂ ਕੀਤੀ ਗਈ ਸੀ ਇਸ ਤੋਂ ਇਲਾਵਾ ਤਿਲਕ ਮਾਰਗ ਵਾਲੀ FIR ਉਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਸਬੰਧਤ ਹੈ ਜੋ ਸੁਪਰੀਮ ਕੋਰਟ ਦੇ ਅਹਾਤੇ ਚ ਦਾਖਲ ਹੋ ਗਏ ਇਸ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਮੇਤ ਹੋਰ ਪ੍ਰਮੁੱਖ ਇੰਡੀਆ ਗਠਜੋੜ ਦੇ ਆਗੂਆਂ ਦੇ ਨਾਮ ਸ਼ਾਮਲ ਕੀਤੇ ਗਏ ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹਜ਼ਾਰਾਂ ਇੰਡੀਆ ਗਠਜੋੜ ਦੇ ਸਮਰਥਕਾਂ ਨੇ ਚੋਣ ਸੂਚੀਆਂ ਚ ਕਥਿਤ ਧੋਖਾਧੜੀ ਦੇ ਮਾਮਲੇ ਚ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਨੌਟ ਪੈਲੇਸ ਤੋਂ ਸੁਪਰੀਮ ਕੋਰਟ ਵੱਲ ਰੋਸ ਮਾਰਚ ਕੱਢਿਆ ਸੀ ਉਧਰ ਇਸੇ ਹੀ ਮਾਮਲੇ ਚ ਪ੍ਰਦਰਸ਼ਨ ਕਰਨ ਜਾ ਰਹੇ ਕਾਂਗਰਸ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਨੂੰ ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਹਿਰਾਸਤ ਚ ਲੈ ਲਿਆ ਇਹ ਜੰਤਰ ਮੰਤਰ ਵੱਲ ਚੱਲ ਰਹੇ ਸਨ ਪੁਲਿਸ ਸਰੋਤਾਂ ਦੇ ਮੁਤਾਬਕ ਇਹ ਕਾਰਵਾਈ ਸ਼ਹਿਰ ਚ ਬਣਾਏ ਸੁਰੱਖਿਆ ਘੇਰੇ ਨੂੰ ਤੋੜਨ ਦੀ ਕੋਸ਼ਿਸ਼ ਤੋਂ ਬਾਅਦ ਕੀਤੀ ਗਈ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ CJP ਦੇ ਬਾਨੀ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਕ ਪੋਸਟ ਰਾਹੀਂ ਦਸਿਆ ਕਿ ਪਾਰਟੀ ਦੇ ਆਗੂਆਂ ਅਜਿੰਕਿਆ ਸ਼ਿੰਦੇ ਸਮੇਤ ਕਈ ਹੋਰ ਟੀਮ ਮੈਂਬਰਾਂ ਨੂੰ ਪੁਲਿਸ ਵੱਲੋਂ ਹਿਰਾਸਤ ਚ ਲੈ ਲਿਆ ਦੀਪਿਕਾ ਨੇ ਲਿਖਿਆ ਕੌਮੀ ਝੰਡੇ ਤਿਰੰਗੇ ਦੇ ਨਾਲ ਸਾਡੇ ਸਾਥੀ ਮੰਗਲਵਾਰ ਸਵੇਰੇ ਜੰਤਰ ਮੰਤਰ ਚ ਦਾਖਲ ਹੋਏ ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਚੁੱਕ ਲਿਆ ਪ੍ਰਧਾਨ ਮੰਤਰੀ ਮੋਦੀ ਨੂੰ ਅਟੈਕ ਕਰਦਿਆਂ ਉਨ੍ਹਾਂ ਲਿਖਿਆ ਕਿ ਤੁਸੀਂ ਵਿਰੋਧੀਆਂ ਦੀ ਆਵਾਜ਼ ਨੂੰ ਖਤਮ ਨਹੀਂ ਕਰ ਸਕਦੇ ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ ਕਾਲ ਅਰਸ਼ ਚਾਵਲਾ 416-303-1515 416-303-1515 ਪੁਲਿਸ ਨੇ ਮਾਨਸਾ ਚ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਚੋਟਾ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਇਹ ਖੌਫਨਾਕ ਕਾਂਡ ਇਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਅੰਜਾਮ ਦਿੱਤਾ ਗਿਆ ਮੈਡੀਕਲ ਸਟੋਰ ਦੇ ਮਾਲਕ ਨੇ ਮੰਗਲਵਾਰ ਸਵੇਰੇ ਤਾਬੜਤੋੜ ਗੋਲੀਆਂ ਗੋਲੀਆਂ ਮਾਰੀਆਂ ਅਤੇ ਗੋਲੀਆਂ ਇੰਨੀ ਨੇੜਿਓਂ ਮਾਰੀਆਂ ਗਈਆਂ ਕਿ ਚੋਟੇ ਦੇ ਸਰੀਰ ਦੇ ਆਰ ਪਾਰ ਹੋ ਗਈਆਂ। ਜਾਣਕਾਰੀ ਮੁਤਾਬਕ ਘਟਨਾ ਦੌਰਾਨ ਪਰਵਿੰਦਰ ਸਿੰਘ ਚੋਟਾ ਫੇਸਬੁੱਕ ਪੇਜ ਤੇ 5 ਮਿੰਟ 48 ਸੈਕਿੰਡ ਦੀ ਲਾਈਵ ਵੀਡੀਓ ਬਣਾਈ ਸੀ, ਜਿਸ ਵਿਚ ਗੋਲੀਆਂ ਚੱਲਣ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਹੈ। ਦੱਸਿਆ ਜਾ ਰਿਹਾ ਕਿ ਵੀਡੀਓ ਚ ਚੋਟਾ ਤੇ ਉਨ੍ਹਾਂ ਦੇ ਸਾਥੀ ਨਸ਼ਿਆਂ ਦੇ ਨਾਲ ਜੁੜੇ ਮੁੱਦੇ ਤੇ ਦਵਾਈਆਂ ਦੀ ਦੁਕਾਨ ਦੇ ਮਾਲਕ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਨੇ। ਇਸੇ ਦੌਰਾਨ ਗੋਲੀਬਾਰੀ ਹੋ ਗਈ। ਪਰਵਿੰਦਰ ਸਿੰਘ ਚੋਟਾ ਮਾਨਸੇ ਚ ਲੰਬੇ ਸਮੇਂ ਤੋਂ ਨਸ਼ੇ ਦਾ ਵਿਰੋਧ ਕਰ ਰਹੇ ਸਨ। ਉਹ ਨਾ ਸਿਰਫ ਨਸ਼ਾ ਵੇਚਣ ਤੋਂ ਰੋਕਦੇ ਸੀ ਬਲਕਿ ਨਸ਼ਾ ਵੇਚਣ ਵਾਲਿਆਂ ਨੂੰ ਫੜਦੇ ਵੀ ਸਨ। ਇਸ ਨੂੰ ਲੈ ਕੇ ਕਈ ਵਾਰ ਉਨ੍ਹਾਂ ਦਾ ਝਗੜਾ ਹੋ ਗਿਆ ਸੀ ਤੇ ਉਨ੍ਹਾਂ ਦੇ ਕਹਿਣ ਤੇ ਕਈ ਪੰਚਾਇਤਾਂ ਨੇ ਨਸ਼ੇ ਦੇ ਖਿਲਾਫ਼ ਮਤੇ ਵੀ ਪਾਸ ਕੀਤੇ ਸਨ। ਭੀਮ ਸਿੰਘ ਫੌਜੀ ਜੋ ਕਿ ਉਨ੍ਹਾਂ ਦੇ ਪਿਤਾ ਨੇ, ਉਨ੍ਹਾਂ ਨੇ ਗੁਹਾਰ ਲਾਈ ਸੀ ਕਿ ਮੇਰੇ ਪੁੱਤ ਦੀ ਜਾਨ ਨੂੰ ਖਤਰਾ ਹੈ, ਕੁਝ ਤਾਂ ਕਰੋ। ਜੇਕਰ ਉਨ੍ਹਾਂ ਦੀ ਅਰਜ਼ੀ ਤੇ ਸਮੇਂ ਸਿਰ ਸਰਕਾਰੀ ਦਰਬਾਰੇ ਗੌਰ ਹੁੰਦੀ ਤੇ ਅੱਜ ਸਾਬਕਾ ਫੌਜੀ ਭੀਮ ਸਿੰਘ ਦੇ ਪੁੱਤਰ ਪਰਵਿੰਦਰ ਸਿੰਘ ਚੋਟਾ ਨੂੰ ਜਾਨ ਨਾ ਗਵਾਉਣੀ ਪੈਂਦੀ। ਅੱਜ ਜਦੋਂ ਕਤਲ ਹੋ ਚੁੱਕਾ ਹੈ ਤੇ ਉਸ ਤੋਂ ਬਾਅਦ ਪਰਵਿੰਦਰ ਸਿੰਘ ਚੋਟਾ ਦੇ ਮਾਂ ਬਾਪ ਦੋਵੇਂ ਭੁੱਬਾਂ ਮਾਰ ਮਾਰ ਕੇ ਰੋ ਰਹੇ ਸਨ ਤੇ ਨਾਲ ਹੀ ਸਰਕਾਰ ਦੇ ਅੱਗੇ ਸਵਾਲ ਕਰ ਰਹੇ ਸਨ। ਉਧਰ ਇਸ ਕਤਲ ਤੋਂ ਬਾਅਦ ਭਗਵੰਤ ਮਾਨ ਐਕਸ਼ਨ ਮੋਡ ਚ ਆ ਗਏ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਿੰਦਰ ਚੋਟਾ ਦੇ ਕਤਲ ਨੂੰ ਲੈ ਕੇ ਹਾਈ ਲੈਵਲ ਮੀਟਿੰਗ ਸੱਦੀ। ਇਹ ਮੀਟਿੰਗ ਆਨਲਾਈਨ ਹੋਈ, ਜਿਸ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ SSP, SDM ਤੇ DSP ਸ਼ਾਮਲ ਸਨ। ਇਸ ਵਿਚ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਰਚਾ ਕੀਤੀ ਗਈ ਤੇ ਨਾਲ ਹੀ ਚੋਟੇ ਦੇ ਕਤਲ ਮਾਮਲੇ ਚ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਆਰਡਰ ਦਿੱਤੇ ਗਏ। ਹਰਿਆਣਾ ਦੇ ਕਰਨਾਲ ਚ ਜਾਟ ਭਵਨ ਵਿਚ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਕੌਂਸਲ ਆਮ ਸਭਾ ਦੀ ਮੀਟਿੰਗ ਦੇ ਵਿਚ 26 ਨਵੰਬਰ ਨੂੰ ਦਿੱਲੀ ਸਮੇਤ ਪੂਰੇ ਭਾਰਤ ਵਿਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਐ। ਪ੍ਰਦਰਸ਼ਨਾਂ ਦੀ ਜਗ੍ਹਾ ਬਾਰੇ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੀਆਂ ਸੂਬਾਈ ਇਕਾਈਆਂ ਕਰਨਗੀਆਂ। ਮੀਟਿੰਗ ਦੇ ਵਿਚ ਪ੍ਰਧਾਨਗੀ 7 ਮੈਂਬਰੀ ਮੰਡਲ ਨੇ ਕੀਤੀ, ਜਿਸ ਵਿਚ ਅਸ਼ੋਕ ਤਾਵਲੇ, ਰਾਕੇਸ਼ ਟਕੈਤ, ਜੋਗਿੰਦਰ ਸਿੰਘ ਉਗਰਾਹਾਂ ਅਤੇ ਹੋਰ ਵੀ ਕਈ ਆਗੂ ਸ਼ਾਮਲ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਦੇ ਨਾਲ ਜੁੜੇ ਮਾਮਲੇ ਚ ED ਦੀ ਐਂਟਰੀ ਹੋ ਚੁੱਕੀ ਹੈ। ਕੇਂਦਰੀ ਜਾਂਚ ਏਜੰਸੀ ED ਨੇ ਬੁੱਧਵਾਰ ਨੂੰ ਜਲੰਧਰ ਚ ਇਸ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤਾ। ਇਹ ਘਟਨਾਕ੍ਰਮ ਇਸ ਲਈ ਵੀ ਅਹਿਮ ਹੈ ਕਿਉਂਕਿ ਇਕ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਰਾਜਬੀਰ ਘੁੰਮਣ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ ਤੇ ਕਿਸੇ ਵੀ ਤਰ੍ਹਾਂ ਦੇ ਹੋਰ ਕਾਰਵਾਈ ਤੋਂ ਸਟੇ ਲਾ ਦਿੱਤਾ ਸੀ। UPI ਪੇਮੈਂਟ ਤੇ 15 ਅਕਤੂਬਰ ਤੋਂ ਲਾਗੂ ਹੋਣ ਵਾਲਾ ਚਾਰਜ ਦੀਵਾਲੀ ਤੱਕ ਟਾਲ ਦਿੱਤਾ ਗਿਆ। ਇਸ ਨਾਲ ਦੁਕਾਨਦਾਰਾਂ ਨੂੰ 2000 ਤੋਂ ਜ਼ਿਆਦਾ UPI ਪੇਮੈਂਟ ਕਰਨ ਤੇ 0.4% ਚਾਰਜ ਲੱਗਣਾ ਸੀ। ਆਮ ਲੋਕਾਂ ਦੇ ਵਿਚਕਾਰ ਟ੍ਰਾਂਜੈਕਸ਼ਨ ਫਿਲਹਾਲ ਪਹਿਲੇ ਵਾਂਗ ਫ੍ਰੀ ਰਹੇਗਾ। NPCI ਨੇ ਤਿਉਹਾਰੀ ਸੀਜ਼ਨ ਨੂੰ ਦੇਖਦਿਆਂ ਇਸ ਨੂੰ ਟਾਲਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਨੂੰ ਦੀਵਾਲੀ ਦੇ ਤੁਰੰਤ ਬਾਅਦ ਲਾਇਆ ਜਾਏਗਾ, ਪਰ ਫਿਲਹਾਲ ਤਰੀਕ ਨਹੀਂ ਦੱਸੀ ਹੈ। ਇਸ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
3: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਮਟਨ। ਕਾਲ 9059288557 ਅਨਾਜ ਮਾਰਟ।
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
5: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ ਕੀ ਹੈ?
6: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
7: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
8: 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
9: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 6475545859। ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇਥੋਂ ਤੁਸੀਂ ਹਰ ਕੰਪਨੀ ਦੇ ਹਰ ਸਫਾਈ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਇੰਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੋਇਸ ਇਲੈਕਟ੍ਰੋਨਿਕਸ, ਕੈਲੇਡਨ ਸਬਜੀ ਫਾਰਮ, ਜਿਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿਚ ਉਗਾਈਆਂ ਜਾਂਦੀਆਂ ਸਬਜੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜੀਆਂ ਦਾ ਰਾਜਾ, ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜੀ ਫਾਰਮ।
10: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
11: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, please let us know, we can help.
10: Sanu contact karo, sada phone number hai ga 647-793-6889.
12: HK Movers, home, offices, apartments and delivery, big or small, we move it all.
13: HK Movers,
12: local and long distance, we also ship cars, Kailor Transport and moving services.
13: For service with a smile, give us a call.
12: Call Mr. Harminder 416-524-6704.
13: 416-524-6704.
12: Visit 140 Advanced Boulevard, Unit Number 10, Brampton.
14: Long distance moving specialist,
12: HK Movers.
15: HK Movers.
16: Hun apne manpasand program Rangla Punjab nal jude raho. Jithe bhi hovo, jadon bhi chaho.
17: Ji haan, hun tusi sun sakde ho. CJMR 1300 VAM, vak vak platforms te.
16: Paave tusi ghar hovo, daftar vich, ya phir lambe safar te, apni manpasand awaaz nu apne to dur na hon deo.
17: Download karo CJMR 1300 V di app ya suno iHeart Radio te.
16: Itho tak ki tusi apni Tesla gaddi vich vi sanu sun sakde ho.
17: Phone rahi sunan layi dial karo 647-910-1300 V, 647-910-1320.
16: Ate America vich sunan layi call karo 641-741-1919, 641-741-1919 te.
17: Te inna hi nahi, vak vak IPTV platforms te Rangla Punjab TV rahi sanu live dekhan da anand vi maano.
16: Ta fir der kis gal di, apni mitti di khushbu, Punjabi boli da pyar ate Punjabiyat da ehsaas maanan layi jude raho CJMR 1300 VAM naal.
17: CJMR 1300 VAM, tuhadi apni awaaz, tuhada apna Punjab.
16: Sunde raho program Rangla Punjab.
1: Lo ji, ek vari fir to swagat hai program de vich. Tusi is vele sun rahe ho Chawla News Network te, dekh rahe ho Facebook, YouTube te, YouTube te ਇਲਾਵਾ ਤੁਸੀਂ ਆਈ ਪੀ ਟੀਵੀ ਦੇ ਵੱਖ ਵੱਖ ਸਰਵਰਾਂ ਤੇ ਸਾਨੂੰ ਦੇਖ ਰਹੇ ਹੋ ਜੀ। ਅਗਰ ਤੁਸੀਂ ਆਪਣਾ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਹੋ ਜੀ ਤਾਂ ਸਾਡੀ ਟੀਮ ਨਾਲ ਤੁਸੀਂ ਸੰਪਰਕ ਪਤਾ ਕਰ ਸਕਦੇ ਹੋ। ਕੁਝ ਟਾਈਮ ਸਲੋਟ ਸਾਡੇ ਕੋਲ ਅਵੇਲੇਬਲ ਨੇ, ਕੁਝ ਟੈਸਟਿੰਗ ਪੀਰੀਅਡ ਸਾਡੇ ਕੰਪਲੀਟ ਹੋ ਚੁੱਕੇ ਨੇ, ਕੁਝ ਥੋੜੇ ਬਹੁਤ ਰਹਿੰਦੇ ਨੇ। ਉਸ ਤੋਂ ਬਾਅਦ ਫਿਰ 440 ਵਾਲਾ ਪ੍ਰੋਗਰਾਮਿੰਗ ਇਸੇ ਸਟੇਸ਼ਨ ਤੇ ਤਾੜ ਤਾੜ ਲਗਾਤਾਰ, ਤੋ ਅਸੀਂ ਵੱਖ ਵੱਖ ਹੋਸਟਾਂ ਦਾ ਆਨੰਦ ਮਾਣਦੇ ਰਹੋਗੇ ਜੀ। ਸੋ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਇਲੈਕਸ਼ਨਸ ਨਜ਼ਦੀਕ ਨੇ ਜੀ, ਐਡਵਾਂਸ ਪੋਲਿੰਗ ਪਿਛਲੇ ਹਫ਼ਤੇ ਹੋ ਕੇ ਹਟੀ, ਕਾਫੀ ਸਪੈਕੁਲੇਸ਼ਨਸ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਜਾਂ ਪਹਿਲੀ ਵਾਰ ਉਨ੍ਹਾਂ ਨੇ ਦੇਖਿਆ। ਮੈਂ ਹੈਰਾਨ ਆ ਕਿ ਇਸ ਕੰਟਰੀ ਦੇ ਵਿਚ ਅਸੀਂ ਵੋਟ ਪਾਉਂਦੇ ਹਾਂ, ਐਂਡ ਸੋਰੀ ਟੂ ਸੇ ਗਾਈਜ਼, ਬਹੁਤ ਸੌਖਾ ਆ ਪ੍ਰੋਸੀਜਰ। ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਹਾਰਡ ਲੱਗਦਾ ਪਿਆ ਕਿ ਵੋਟ ਕਿੱਦਾਂ ਪਾਈ ਦੀ, ਤੁਸੀਂ ਆਲੇ ਦੁਆਲੇ ਦੇ ਉੱਥੇ ਸਕਿਊਟਨੀਜ਼ ਨੇ, ਉੱਥੇ ਵਾਲੰਟੀਅਰਸ ਨੇ, ਉਹਨਾਂ ਦਾ ਤੁਸੀਂ ਸਾਥ ਲੈ ਸਕਦੇ ਹੋ ਜੀ। ਐਂਡ ਖਾਸ ਕਰਕੇ ਜਿਹੜੇ ਕਹਿੰਦੇ ਸੀ ਕਿ ਟਿੱਕ ਮਾਰਕ ਕਿੱਦਾਂ ਕਰਨਾ ਨਹੀਂ ਕਰਨਾ, ਬਈ ਜਦੋਂ 26 ਅਕਤੂਬਰ ਆਵੇਗੀ ਤੁਸੀਂ ਬਕਾਇਦਾ ਤੌਰ ਤੇ ਟਿੱਕ ਮਾਰਕ ਕਰ ਸਕਦੇ ਹੋ ਜੀ। ਇਹ ਸਿਰਫ ਐਡਵਾਂਸ ਪੋਲਿੰਗ ਲਈ, ਟੂ ਸਪੀਡ ਦਾ ਪ੍ਰੋਸੈਸ ਫੈਸਟਰ ਲਈ ਇੱਕ ਮਸ਼ੀਨ ਹੈ, ਉਹੀ ਮਸ਼ੀਨ ਹੈ। ਕਈ ਵਾਰੀ ਕੀ ਹੁੰਦਾ ਸੀ ਕਿ ਕਈ ਲੋਕ ਨਾ ਗਲਤ ਨਾਲ ਟਿੱਕ ਐਕਸ ਕਰ ਦਿੰਦੇ ਸੀ, ਜਿਸ ਦੇ ਵਿਚ ਲੋਕਾਂ ਦਾ ਕੈਂਡੀਡੇਟਸ ਦਾ ਵੋਟ ਰੱਦ ਹੋ ਜਾਂਦਾ ਸੀ, ਖਰਾਬ ਹੋ ਜਾਂਦੀ ਸੀ। ਤਾਂ ਇਹ ਤਾਂ ਸਗੋਂ ਕੈਂਡੀਡੇਟਸ ਵਾਸਤੇ ਬਹੁਤ ਵਧੀਆ ਗੱਲ ਹੈ ਜੀ, ਲਾਈਕ ਫੁੱਲ ਨੇਮ ਲਿਖੇ ਹੋਏ ਨੇ ਉਹਨਾਂ ਦੇ ਉੱਤੇ, ਤੁਸੀਂ ਬਕਾਇਦਾ ਤੌਰ ਤੇ ਨਾਮ ਆਪਣੇ ਫੇਵਰਟ ਕੈਂਡੀਡੇਟਸ ਦੇ ਪਾ ਸਕਦੇ, ਬਿਕਾਜ਼ ਕਈ ਕੈਂਡੀਡੇਟਸ ਦੇ ਨਾਮ ਬਿਲਕੁਲ ਸਿਮਿਲਰ ਨੇ ਜੀ, ਤਾਂ ਕਈ ਭੁਲੇਖੇ ਦੇ ਨਾਲ ਟਿੱਕ ਕਰ ਜਾਂਦੇ ਨੇ ਇੱਦਾਂ ਉੱਦਾਂ। ਸੋ ਇਟਸ ਗੁੱਡ ਫਾਰ ਦਾ ਕੈਂਡੀਡੇਟਸ, ਬਟ ਜਿਹੜੇ ਕਹਿੰਦੇ ਸੀ ਜਿਹੜੇ ਕੈਂਡੀਡੇਟਸ ਆਪ ਉਹਨਾਂ ਨੂੰ ਵੀ ਨਹੀਂ ਪਤਾ ਕਿ ਕਿਸ ਤਰ੍ਹਾਂ ਐਕਸਪਲੇਨ ਕੀਤਾ ਜਾਵੇ, ਤੁਸੀਂ ਕਿਉਂ ਖੜੇ ਹੋ ਫਿਰ? ਸਿੰਪਲ ਜੀ ਗੱਲ ਆ, ਅਕਤੂਬਰ 26 ਨੂੰ ਐਡਵਾਂਸ ਪੋਲਿੰਗ ਬਸ ਨਜ਼ਦੀਕ ਹੈ, ਹੋਰ ਇਸ ਹਫ਼ਤੇ ਇੱਕ ਵਾਰੀ ਫਿਰ ਤੋਂ ਐਡਵਾਂਸ ਪੋਲਿੰਗ ਆਪਣੇ ਲਾਗਲੇ ਬੂਥ 'ਤੇ ਜਾ ਕੇ ਆਪਣਾ ਵੋਟ ਜ਼ਰੂਰ ਪਾਓ। ਡੂ ਗੋ ਵੋਟ ਐਂਡ ਡੂ ਗੋ ਐਂਡ ਕਾਸਟ ਯੋਰ ਵੋਟ, ਇਜ਼ ਵੈਰੀ ਵੈਰੀ ਇੰਪੋਰਟੈਂਟ ਹੈ ਤੁਹਾਡੇ ਵਾਸਤੇ ਅਗਰ ਤੁਸੀਂ ਚੇਂਜ ਲੈ ਕੇ ਆਉਣਾ ਚਾਹੁੰਦੇ ਹੋ। ਐਂਡ ਆਈ ਫੀਲ ਲਾਈਕ ਜਿਹੜੇ ਸਪੈਕੂਲੇਸ਼ਨਸ ਕਰ ਰਹੇ ਸੀ ਕਿ ਯੂਨੀਵਰਸਿਟੀ ਆ ਗਈ ਹੈ, ਕੋਈ ਫਾਇਦਾ ਤਾਂ ਹੋਇਆ ਨਹੀਂ ਹੈ ਜੀ, ਤੁਸੀਂ ਜਾ ਕੇ ਦੇਖੋ ਇੱਕ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਦਾਖਲਾ, ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਪੁੱਛ ਕੇ ਦੇਖੋ ਕਿ ਜਦੋਂ 11ਵੀਂ 12ਵੀਂ ਦੀ ਜਿਹੜੀ ਪੜ੍ਹਾਈ ਹੁੰਦੀ ਹੈ ਤਾਂ ਇੱਕ ਪੋਰਟਲ ਹੁੰਦਾ ਆ, ਓ ਯੂ ਆਕ, ਓਨਟੇਰੀਓ ਯੂਨੀਵਰਸਿਟੀ ਐਪਲੀਕੇਸ਼ਨ ਸੈਂਟਰ ਹੁੰਦਾ, ਜਿੱਥੇ ਬੱਚੇ ਆਪਣਾ ਫੇਵਰੇਟ ਯੂਨੀਵਰਸਿਟੀ ਸਿਲੈਕਟ ਕਰ ਸਕਦੇ ਨੇ ਜੀ। ਨਾਟ ਐਵਰੀ ਖਿਡ ਵਾਂਟਸ ਟੂ ਬਿਕਮ ਅ ਡਾਕਟਰ, ਨਾਟ ਐਵਰੀ ਖਿਡ ਵਾਂਟਸ ਟੂ ਬਿਕਮ ਅ ਨਰਸ, ਬਟ ਗੱਲ ਇਹ ਹੈ ਕਿ ਜੇ ਉਹ ਇੱਕ ਪਲੇਟਫਾਰਮ ਦੀ ਸ਼ੁਰੂਆਤ, ਜਿੱਦਾਂ ਸ਼ੇਰਡਨ ਕਾਲਜ ਸੀ, ਸਕੁਏਅਰ ਵਨ ਦੇ ਵਿੱਚ ਸ਼ੇਰਡਨ ਕਾਲਜ ਜਦੋਂ ਆਇਆ ਤਾਂ ਇੱਕ ਛੋਟਾ ਜਿਹਾ ਪਹਿਲਾਂ ਬਿਲਡਿੰਗ ਸੀ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਵਧਦਾ ਵਧਦਾ ਦੇਖੋ ਕਿੰਨਾ ਰੀਅਲ ਸਟੇਟ ਸ਼ੇਅਰਡ ਇਨ ਕਾਲਜ ਨੇ ਸਕੁਏਅਰ ਵਨ ਦੇ ਵਿੱਚ ਹਾਸਲ ਕੀਤਾ। ਏਦਾਂ ਹੀ ਇੱਕ ਪੌਦੇ ਨੂੰ ਲਾਉਣ ਲਈ ਉਹਨੂੰ ਪਾਣੀ ਲਾਉਣਾ ਪੈਂਦਾ ਜੀ, ਉਹਨੂੰ ਟੇਕ ਕੇਅਰ ਕਰਨੀ ਪੈਂਦੀ ਹੈ, ਉਸਨੂੰ ਖਾਦ, ਉਸਨੂੰ ਖਾਣ ਪੀਣ ਦਾ ਫੁੱਲ ਸਪਲੀਮੈਂਟ ਦੇਣੇ ਹੁੰਦੇ ਤਾਂ ਜਾ ਕੇ ਉਹ ਇੱਕ ਵੱਡਾ ਦਰਖਤ ਬਣਦਾ ਜੀ। ਏਦਾਂ ਹੀ ਡਾਊਨ ਟਾਊਨ ਬ੍ਰੈਂਪਟਨ ਦੇ ਵਿੱਚ ਜੇ ਯੂਨੀਵਰਸਿਟੀ ਆ ਗਈ ਹੈ, ਬਜਾਏ ਨਿੰਦਣ ਨਾਲੋਂ ਸਾਨੂੰ ਤਾਂ ਇੱਕ ਪ੍ਰਾਊਡ ਮੂਮੈਂਟ ਹੋਣਾ ਚਾਹੀਦਾ ਹੈ ਕਿ ਕਰਕੇ ਦਿਖਾਇਆ ਜੀ, ਜਿਹੜੀ ਮਰਜ਼ੀ ਸਰਕਾਰ ਹੋਵੇ, ਬਟ ਇਟ ਹੈਪਨਡ। ਐਂਡ ਬੱਚੇ ਉੱਥੇ ਪੜ੍ਹ ਰਹੇ ਨੇ, ਉੱਥੋਂ ਸਕੂਲ ਡਿਗਰੀ ਪ੍ਰਾਪਤ ਕਰਕੇ ਮੈਡੀਕਲ ਸਕੂਲ ਦੇ ਵਿੱਚ ਜਾ ਰਹੇ ਨੇ। ਇੱਥੇ ਓਨਟੇਰੀਓ ਦੇ ਵਿੱਚ ਡਾਕਟਰਾਂ ਦੀ ਕਿੰਨੀ ਘਾਟ ਹੈ, ਨਰਸਾਂ ਦੀ ਕਿੰਨੀ ਘਾਟ ਹੈ, ਆਪਾਂ ਸਾਰੇ ਜਾਣਦੇ ਹਾਂ। ਤੇ ਜੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਹਾਸਪਿਟਲ ਬਣ ਰਿਹਾ ਆ, ਫੰਡਿੰਗ ਤਾਂ ਲੱਗਦੀ ਨਾ ਹਰ ਇੱਕ ਚੀਜ਼ ਨੂੰ, ਬਣ ਰਿਹਾ, ਪੈਸਾ ਲੱਗ ਰਿਹਾ ਜੀ, ਇਹ ਅਲੱਗ ਗੱਲ ਹੈ ਕਿ ਥੋੜਾ ਜਿਹਾ ਡਿਲੇ ਅਲੱਗ ਹੋ ਰਿਹਾ ਜੀ, ਬਟ ਅੱਜ ਨਹੀਂ ਤਾਂ ਕੱਲ ਉਹ ਹਾਸਪਿਟਲ ਦੁਬਾਰਾ, ਆਈ ਮੀਨ ਦੂਜਾ ਹਾਸਪਿਟਲ ਓਪਨ ਹੋ ਜਾਵੇਗਾ। ਅਸੀਂ ਤਾਂ ਇੱਕ ਗੱਲ ਨੂੰ ਭੁੱਲ ਰਹੇ ਹਾਂ ਕਿ ਅਸੀਂ ਏਡੇ ਬਲੈਸਡ ਹਾਂ, ਚਾਹੇ ਬ੍ਰੈਂਪਟਨ ਹੋਵੇ, ਚਾਹੇ ਮਿਸਿਸਾਗਾ ਹੋਵੇ, ਭਾਵੇਂ ਕੈਨੇਡਾ ਹੋਵੇ, ਕੈਨੇਡਾ ਦੇ ਵਿੱਚ ਇੰਨੇ ਬਲੈਸਡ ਹੈ ਕਿ ਅਸੀਂ ਕੰਮ ਕਰ ਰਹੇ ਹਾਂ, ਅਸੀਂ ਯੂ ਨੋ ਵੀ ਗੋਇੰਗ ਟੂ ਵਰਕ, ਆਰ ਖਿਡਸ ਆਰ ਵੈਰੀ ਸਕਸੈਸਫੁਲ, ਆਪਣੇ ਬੱਚੇ ਪੈ ਇੰਝ ਜਿਹੜੇ ਕਹਿੰਦੇ ਨੇ ਕਿ ਬੱਚਿਆਂ ਨੂੰ ਲਾ ਕੇ ਆਪ ਮੋਹਰੇ ਹੋ ਕੇ ਵਗੈਰਾ ਵਗੈਰਾ ਵਗੈਰਾ, ਗਾਈਜ਼ ਬਿਫੋਰ ਟੌਂਟਿੰਗ ਐਨੀਬਾਡੀ, ਪਹਿਲਾਂ ਜਾ ਕੇ ਵੋਟ ਪਾ ਕੇ ਆਓ। ਸਿੰਪਲ ਜੀ ਗੱਲ ਹੈ, ਟੌਂਟ ਘੱਟ ਮਾਰੋ, ਵੋਟ ਪਾ ਕੇ ਆਓ। ਤੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਵੋਟ ਕਿੱਦਾਂ ਕਰਨੀ ਹੈ ਜੀ, ਉੱਥੇ ਵਾਲੰਟੀਅਰਸ ਨੇ, ਬਹੁਤ ਥਾਂ ਥਾਂ ਤੇ ਉੱਥੇ ਵਾਲੰਟੀਅਰਸ ਨੇ, ਤੁਹਾਡੀ ਹੈਲਪ ਕਰ ਦੇਣਗੇ ਜੀ। ਵੈਰੀ ਸਿੰਪਲ ਫੋਰਮੈਟ ਆ, ਕੋਈ ਹੇਰਾ ਫੇਰੀ ਨਹੀਂ ਆ, ਇਹ ਤੁਹਾਡਾ ਰਾਈਟ ਹੈ, ਡੈਮੋਕਰੇਸੀ ਆ, ਇੱਥੇ ਤੁਸੀਂ ਆਪ ਚੈਲੰਜ ਕਰ ਸਕਦੇ ਹੋ ਵੋਟ ਨੂੰ। ਯੂ ਨੋ ਦੈਟ ਸੁਪਰੀਮ ਕੋਰਟ ਆਫ ਜਸਟਿਸ ਵਿੱਚ ਜਾ ਕੇ ਹਰ ਇੱਕ ਕੈਂਡੀਡੇਟ ਜੇ ਲੱਗਦਾ ਆ ਇਹ ਮੇਰੇ ਨਾਲ ਇਨਸਾਫ ਹੋਇਆ ਨਹੀਂ ਇਨਸਾਫ ਹੋਇਆ ਜਾਂ ਇਨਸਾਫ ਹੋਇਆ, ਤੁਸੀਂ ਜਾ ਕੇ ਲਿਟਰਲੀ ਕੋਰਟ ਦੇ ਦਰਵਾਜ਼ੇ ਦਸਤਕ ਦੇ ਸਕਦੇ ਹੋ। ਖੈਰ 905-813-1320, 905-813-1320, ਝੂਠੀਆਂ ਅਫਵਾਹਾਂ ਤੋਂ ਬਚੋ, ਮੈਂ ਬਾਰ ਬਾਰ ਬੇਨਤੀ ਕਰਨਾ, ਝੂਠੀਆਂ ਅਫਵਾਹਾਂ ਤੋਂ ਬਚੋ, ਮੇਕ ਸ਼ੋਰ ਯੂ ਗੋ ਆਊਟ ਐਂਡ ਤੁਸੀਂ ਵੋਟ ਕਰਕੇ ਆਓ। ਬਾਕੀ ਬਈ ਸਾਰੇ ਤੁਸੀਂ ਸਿਆਣੇ ਹੋ, ਆਓ ਫਿਰ ਹੁਣ ਸਾਡੀ ਲਾਈਨ ਜੁੜ ਚੁੱਕੀ ਹੈ ਜੀ ਸ਼ਹਿਰ ਜਗਰਾਓਂ, ਜਿੱਥੇ ਵੀਰ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਰਾਣਾ ਜੀ ਨੂੰ ਤਾਂ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ ਔਨ ਏਅਰ 905-813-1320, 905-813-1320, 905-813-1320 ਤੁਸੀਂ ਰਾਣਾ ਜੀ ਨੂੰ ਸਵਾਲ ਕਰ ਸਕਦੇ ਹੋ। ਖੈਰ ਆਓ ਫਿਰ ਕਰਦੇ ਹਾਂ ਉਹਨਾਂ ਦਾ ਸਵਾਗਤ। ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
15: ਸਤਿ ਸ੍ਰੀ ਅਕਾਲ ਅਸ਼ਪਾ ਜੀ, ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਜੀ, ਬ੍ਰੇਕਿੰਗ ਨਿਊਜ਼ ਥਾਂ ਥਾਂ ਤੇ ਸੋਸ਼ਲ ਮੀਡੀਆ ਤੇ ਚਰਚਾ ਹੋ ਰਹੀ ਹੈ ਜੀ। ਕਈ ਕਹਿੰਦੇ ਸੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ, ਧਰਨੇ ਲੱਗੇ, ਰੈਲੀਆਂ ਹੋਈਆਂ, ਦਿੱਲੀ ਵਾਲੇ ਪੰਜਾਬ ਪਹੁੰਚੇ, ਜਿਹੜੇ ਪੰਜਾਬ ਦੇ ਵਿੱਚ ਲੋਕ ਇਸ ਚੀਜ਼ ਨੂੰ ਅੱਗੇ ਤੋਰ ਰਹੇ ਸੀ, ਅੱਜ ਉਹਨਾਂ ਦਾ ਹੀ ਕਹਿ ਲੋ ਕਿ ਮੂੰਹ ਬੰਦ ਕੀਤਾ ਗਿਆ। ਵੈਰੀ ਸੈਡ ਨਿਊਜ਼, ਨਸ਼ੇ ਨੂੰ ਬੰਦ ਕਰਨ ਵਾਲੇ ਇੱਕ ਆਵਾਜ਼ ਜੋ ਕਿ ਵਾਕਿਆ ਝੋਟਾ ਸੀ ਜੀ, ਵਾਕਿਆ ਲੋਕਾਂ ਦੀ ਆਵਾਜ਼ ਦੇ ਵਿੱਚ ਉਹ ਖੜੇ ਤੇ ਹਮੇਸ਼ਾ ਹਮੇਸ਼ਾ ਹਮੇਸ਼ਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹਿਣਗੇ ਜੀ, ਜਿਨ੍ਹਾਂ ਨੇ ਪੰਜਾਬ ਲਈ, ਮੈਨੂੰ ਤਾਂ ਲੱਗਦਾ ਕਿ ਇੱਕ ਸ਼ਹੀਦ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਜੀ। ਕੀ ਕਹਿਣਾ ਚਾਹੁੰਗੇ? ਅਸੀਂ ਤਾਂ ਬਹੁਤ ਇਸ ਮਾਧਿਅਮ ਦੇ ਥਰੂ ਆਵਾਜ਼ ਉਠਾਉਂਦੇ ਹਾਂ, ਕਿ ਨਸ਼ਾ ਬੰਦ ਨਸ਼ਾ ਬੰਦ। ਮੈਂ ਤੁਹਾਨੂੰ ਆਲਵੇਜ਼ ਪੁੱਛਦਾ ਹੁੰਦਾ ਕਿ ਰਾਣਾ ਜੀ ਕਿ ਵਾਕਿਆ ਕਦੀ ਕਦੀ ਪੰਜਾਬ ਨਸ਼ਾ ਮੁਕਤ ਹੋਵੇਗਾ, ਪਰ ਮੈਨੂੰ ਲੱਗਦਾ ਨੀ ਨਸ਼ਾ ਮੁਕਤ ਹੋ ਸਕਦਾ।
15: ਬਿਲਕੁਲ ਬਿਲਕੁਲ ਅਰਸ਼ ਭਾਜੀ, ਅੱਜ ਬਹੁਤ ਹੀ ਵੱਡੀ ਦੁਖਦਾਈ ਪੰਜਾਬ ਦੇ ਵਿੱਚੋਂ ਘਟਨਾ ਸਾਹਮਣੇ ਆਈ। ਇਹ ਮੋਰਨਿੰਗ ਦੀ ਸਵੇਰੇ ਦੀ ਘਟਨਾ ਹੋ ਗਈ ਸੀ, ਜਦੋਂ ਪਰਮਿੰਦਰ ਸਿੰਘ ਝੋਟਾ ਜੋ ਇੱਕ ਨਸ਼ਾ ਮੁਹਿੰਮ ਚਲਾ ਰਹੇ ਸੀ, ਚਾਹੇ ਸਰਕਾਰਾਂ ਨੇ ਯਾਤਰਾ ਵੀ ਕੱਢੀਆਂ, ਪਰ ਸਰਕਾਰਾਂ ਉਨੀਆਂ ਨਸ਼ੇ ਦੇ ਵਿੱਚ ਨਸ਼ਾ ਬੰਦ ਕਰਨ ਚ ਐਕਟਿਵ ਨਹੀਂ ਸੀ ਜਿੰਨੀਆਂ ਸਵਰਗਵਾਸੀ ਪਰਮਿੰਦਰ ਸਿੰਘ ਝੋਟਾ ਸੀ ਜਿਹੜਾ ਉਹ ਐਕਟਿਵ ਸੀ। ਉਹਨਾਂ ਨੂੰ ਜਦੋਂ ਪਤਾ ਲੱਗਦਾ ਸੀ ਵੀ ਫਲਾਨੀ ਜਗ੍ਹਾ ਨਸ਼ਾ ਵਿਕਦਾ ਤਾਂ ਉਸੇ ਜਾ ਕੇ ਉਸੇ ਟਾਈਮ ਵੀਡੀਓ ਬਣਾ ਕੇ ਆਪਣਾ ਇਕੱਠ ਕਰਕੇ ਆਪਣੀ ਕੁਛ ਜਥੇਬੰਦੀ ਦੇ ਮੈਂਬਰ ਲਿਜਾ ਕੇ ਉੱਥੇ ਹੰਗਾਮਾ ਜ਼ਰੂਰ ਕਰਦੇ ਸੀ, ਚਾਹੇ ਉਹ ਜਿਸੇ ਜਿਹਾ ਬੰਦਾ ਸਾਹਮਣੇ ਵਾਲਾ ਬੰਦਾ ਜਿੰਨਾ ਮਰਜ਼ੀ ਧਨਾੜ ਹੋਵੇ। ਇਸੇ ਤਰ੍ਹਾਂ ਹੀ ਅੱਜ ਸਵੇਰੇ ਜਦੋਂ ਘਰੋਂ ਨਿਕਲਦੇ ਵੱਡੀ ਗੱਲ ਇਹ ਕਿ ਜਾਂਦੀ ਵਾਰੀ ਘਰੋਂ ਰੋਟੀ ਵੀ ਖਾ ਕੇ ਨਹੀਂ ਗਏ ਅੱਜ ਮੋਰਨਿੰਗ। ਉਹਨਾਂ ਦੀ ਮਾਤਾ ਦਾ ਬਿਆਨ ਆਇਆ ਕਿ ਮੋਰਨਿੰਗ ਉਹਨਾਂ ਨੂੰ ਕਹਿੰਦਾ ਤੁਸੀਂ ਰੋਟੀ ਪਾਓ, ਕਹਿੰਦਾ ਇੱਕ ਥਾਂ ਨਸ਼ਾ ਵਿਕਦਾ, ਕਹਿੰਦਾ ਮੈਂ ਮਾੜਾ ਜਿਹਾ ਉਹਨੂੰ ਬੰਦਾ ਬਣਾ ਆਵਾਂ। ਉਹ ਜਾਂਦੇ ਇੱਕ ਮੈਡੀਕਲ ਅਸ਼ਵਨੀ ਨਾਮ ਦਾ ਲੜਕਾ ਮੈਡੀਕਲ ਚਲਾ ਰਿਹਾ, ਔਰ ਵੱਡੀ ਗੱਲ ਇਹ ਕਿ ਇਸੇ ਮੈਡੀਕਲ ਨੂੰ ਲੈ ਕੇ ਪਹਿਲਾਂ ਵੀ ਵਿਵਾਦਾਂ ਵਿੱਚ ਰਹੇ ਜਿਹੜੇ ਪਰਮਿੰਦਰ ਸਿੰਘ ਝੋਟਾ, ਇਸੇ ਮੈਡੀਕਲ ਦੇ ਉੱਪਰ ਕਾਫੀ 6-7 ਪਰਚੇ ਵੀ NDPS ਦੇ ਦਰਜ ਆ। ਹੁਣ ਗੱਲ ਆਪਾਂ ਉਹ ਕਰਦੇ ਪਹਿਲਾਂ, ਫਿਰ ਅਗਲੀ ਗੱਲ ਤੋਰਾਂਗੇ ਵੀ ਕਿਵੇਂ ਹੁੰਦੀ ਹੈ ਸਾਰੀ ਘਟਨਾ ਨੂੰ। ਜਦੋਂ ਉੱਥੇ ਜਾਂਦਾ ਤੇ ਇੱਕ ਬਜ਼ੁਰਗ ਤੋਂ ਇੱਕ ਪੱਤਾ ਫੜਿਆ ਜਾਂਦਾ ਜਿਹੜਾ ਉਹ ਮੈਡੀਕਲ ਚੋਂ ਲਿਆ ਸੀ, ਉਸ ਮੈਡੀਕਲ ਚੋਂ ਬਜ਼ੁਰਗ ਤੋਂ ਪੱਤਾ ਲੈ ਕੇ ਫਿਰ ਪਰਮਿੰਦਰ ਸਿੰਘ ਝੋਟਾ ਲਾਈਵ ਹੁੰਦਾ ਤੇ ਲਾਈਵ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦਾ ਤੇ ਜਿਹੜਾ ਅਸ਼ਵਨੀ ਆ ਉਹ ਆਪਣਾ ਰਿਵੋਲਵਰ ਕੱਢ ਲੈਂਦਾ, ਪਰ ਹਾਲੇ ਤੀਕਰ ਪੁਸ਼ਟੀ ਨਹੀਂ ਹੋਈ ਕਿ ਉਹ ਰਿਵੋਲਵਰ ਲਾਇਸੈਂਸੀ ਸੀ ਜਾਂ 2 ਨੰਬਰ ਦਾ ਸੀ। ਪਰ ਇੱਥੇ ਗੱਲ ਇਹ ਜ਼ਰੂਰ ਆ ਕਿ ਮੈਡੀਕਲ ਵਾਲਾ ਅਕਸਰ ਹੀ ਕਦੇ ਵੀ ਇੱਕ ਜਿਹੜੇ ਹਿੰਦੂ ਲੋਕ ਹੁੰਦੇ ਇਹ ਜਲਦੀ 2 ਨੰਬਰ ਦਾ ਰਿਵੋਲਵਰ ਨਹੀਂ ਰੱਖਦੇ। 100% ਸ਼ੋਰ ਆ ਕਿ ਲਾਇਸੈਂਸੀ ਰਿਵੋਲਵਰ ਹੀ ਉਹਨਾਂ ਕੋਲੇ ਸੀ। ਜਦੋਂ ਉਹ ਆਪਣੇ ਡੱਬ ਚੋਂ ਪਿਸਟਲ ਕੱਢਦੇ ਆ ਤਾਂ ਪਰਮਿੰਦਰ ਸਿੰਘ ਝੋਟਾ ਵਾਰ ਵਾਰ ਉਹਨਾਂ ਨੂੰ ਕਹਿ ਰਿਹਾ ਕਿ ਤੂੰ ਮਾਰ ਮੇਰੇ ਗੋਲੀ ਯਾਰ, ਮਾਰ ਕਹਿੰਦਾ ਮੇਰਾ ਕੰਮ ਨਿਬੇੜ ਯਾਰ, ਕਹਿੰਦਾ ਨਾਲੇ ਤਾਂ ਮੇਰੇ ਦੇ ਨਿੱਤ ਮੈਂ ਧੱਕੇਸ਼ਾਹੀ, ਮੈਂ ਲੋਕਾਂ ਦੇ ਬੱਚੇ ਬਚਾਉਂਦਾ ਫਿਰਦਾ ਨਸ਼ੇ ਤੋਂ, ਕਹਿੰਦਾ ਮੇਰਾ ਕੰਮ ਨਿਬੇੜ, ਕਹਿੰਦਾ ਤੂੰ 20 ਸਾਲੀ ਅੰਦਰ ਚਲਿਆ ਜਾਣਾ। ਤੇ ਜਦੋਂ ਉਹ ਬੰਦਾ ਉਹ ਇਹਨਾਂ ਦੀ ਆਪਸ ਵਿੱਚ ਕੋਈ ਤਿੱਖੀ ਬਹਿਸ ਵੀ ਹੁੰਦੀ ਆ, ਫਿਰ ਪਰਮਿੰਦਰ ਸਿੰਘ ਝੋਟਾ ਉੱਥੇ ਲੋਕਾਂ ਨੂੰ ਆਵਾਜ਼ ਵੀ ਦਿੰਦਾ ਵੀ ਇਕੱਠੇ ਕਰੋ, ਪਰ ਵੱਡੀ ਗੱਲ ਇਹ ਕਿ 30 ਮਿੰਟ ਪੁਲਿਸ ਨਹੀਂ ਆਈ। ਪਰਮਿੰਦਰ ਸਿੰਘ ਝੋਟਾ ਨੇ ਫੋਨ ਲਾਇਆ ਕਿ ਇੱਥੇ ਨਸ਼ਾ ਵਿਕ ਰਿਹਾ, ਤੁਸੀਂ ਆਓ। ਜਿਹੜੀ ਪੁਲਿਸ ਕਹਿੰਦੀ ਅਸੀਂ ਨਸ਼ਾ ਬੰਦ ਕਰਾਉਣ ਲਈ ਮੁਹਿੰਮ ਤੋਰੀ ਹੋਈ ਆ, ਮਾਨ ਸਾਹਿਬ ਕਹਿ ਰਹੇ ਅਸੀਂ ਨਸ਼ਾ ਬੰਦ ਕਰਨ ਲਈ ਮੁਹਿੰਮ ਤੋਰੀ ਆ, ਇੱਕ ਬੰਦਾ ਮੌਕੇ ਤੇ ਨਸ਼ਾ ਰਿਕਵਰ ਕਰਾ ਕੇ ਫੜ ਕੇ ਤੁਹਾਨੂੰ ਫੋਨ ਲਾ ਰਿਹਾ ਵੀ ਤੁਸੀਂ ਆਜੋ ਫੜੋ ਨਸ਼ਾ, ਤਾਂ ਤੁਸੀਂ ਉੱਥੇ 20-25 ਮਿੰਟ ਪਹੁੰਚਦੇ ਨੀ। ਜਦ ਤੀਕਰ ਫਿਰ ਇਹਨਾਂ ਦੀ ਤਿੱਖੀ ਬਹਿਸ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਪਰਮਿੰਦਰ ਸਿੰਘ ਝੋਟਾ ਉਸਨੂੰ ਕਹਿ ਦਿੰਦਾ ਵੀ ਤੂੰ ਮਾਰ, ਜੇ ਰਿਵੋਲਵਰ ਕੱਢਿਆ, ਜੇ ਲੋਡ ਵੀ ਕਰ ਲਿਆ, ਉਸ ਬੰਦੇ ਵੱਲੋਂ ਲੋਡ ਕੀਤਾ ਜਾਂਦਾ ਤੇ ਉਹਨਾਂ ਦੇ ਨਾਲ ਇੱਕ ਵਰਕਰ ਖੜਾ ਉਹਨਾਂ ਦਾ। ਆਪਾਂ ਆਪਣੇ ਚੈਨਲ ਰਾਹੀਂ ਪੁਸ਼ਟੀ ਨਹੀਂ ਕਰਾਂਗੇ ਕਿ ਉਹਦੇ ਕੋਲੇ ਰਿਵੋਲਵਰ ਸੀ ਜਾਂ ਨਹੀਂ ਸੀ, ਪਰ ਜੋ ਵੀਡੀਓ ਪਰਮਿੰਦਰ ਸਿੰਘ ਬਣਾ ਰਿਹਾ ਸੀ ਉਹਦੇ ਵਿੱਚੋਂ ਕਹਿ ਰਿਹਾ ਸੀ ਕਿ ਉਹਦੇ ਕੋਲੇ ਵੀ ਰਿਵੋਲਵਰ ਹੈ। ਇਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਪਰਮਿੰਦਰ ਸਿੰਘ ਨਾਲ ਤਿੱਖੀ ਬਹਿਸ ਹੁੰਦੀ ਹੈ ਤਾਂ ਅਸ਼ਵਨੀ ਨਾਮ ਦਾ ਵਿਅਕਤੀ ਪਹਿਲਾਂ ਇੱਕ ਫਾਇਰ ਕਰਦਾ ਜੋ ਪਰਮਿੰਦਰ ਸਿੰਘ ਦੇ ਪੱਟ ਤੇ ਫਾਇਰ ਵੱਜਦਾ, ਉਸ ਤੋਂ ਬਾਅਦ ਲਗਾਤਾਰ ਫਿਰ ਤੋਂ ਫਾਇਰ ਕਰਦਾ ਇੱਕ ਜੋ ਪਰਮਿੰਦਰ ਸਿੰਘ ਦੇ ਫਿਰ ਢਿੱਡ ਦੇ ਵਿੱਚ ਫਾਇਰ ਵੱਜਦਾ, ਤਾਂ ਪਰਮਿੰਦਰ ਸਿੰਘ ਖਿੱਚ ਕੇ ਕਿਸੇ ਨਾਲ ਦੀ ਦੁਕਾਨ ਚ ਬੂਟਾਂ ਵਾਲੀ ਹਾਊਸ ਤੇ ਜਾ ਕੇ ਬਹਿ ਜਾਂਦਾ ਤੇ ਗੋਲੀਆਂ ਵੱਜ ਜਾਂਦੀਆਂ ਪਰਮਿੰਦਰ ਸਿੰਘ ਦੇ, ਤੇ ਇਸ ਤੋਂ ਬਾਅਦ ਉਹ ਬੂਟ ਉਸ ਦੁਕਾਨ ਦੇ ਵਿੱਚ ਜਾ ਕੇ ਇੱਕ ਫਾਇਰ ਮਾਰਦਾ ਜੋ ਪਰਮਿੰਦਰ ਸਿੰਘ ਦੀ ਛਾਤੀ ਦੇ ਵਿੱਚ ਵੱਜਦਾ। ਉਸ ਤੋਂ ਬਾਅਦ ਕੀ ਹੁੰਦਾ, ਲਗਾਤਾਰ 23 ਮਿੰਟ ਉਸ ਦੁਕਾਨ ਦੇ ਵਿੱਚ ਪਿਆ ਰਿਹਾ ਤੇ ਐਂਬੂਲੈਂਸ ਨਹੀਂ ਆਈ, ਤੇ ਜੇਕਰ ਐਂਬੂਲੈਂਸ ਆ ਜਾਂਦੀ ਤਾਂ ਮੈਨੂੰ ਲੱਗਦਾ ਇੰਜ ਸੀ ਕਿ ਪਰਮਿੰਦਰ ਸਿੰਘ ਝੋਟਾ ਫਿਰ ਤੋਂ ਬਚ ਜਾਣਾ। ਆਪਾਂ ਅਰਸ਼ ਭਾਈ ਬਹੁਤ ਵਾਰੀ ਗੱਲ ਕੀਤੀ ਆ ਕਿ ਜਿਹੜਾ ਪੈਸਾ ਤੁਸੀਂ 6-6 ਕਰੋੜ ਰੁਪਏ ਦੇ ਨਚਾਰਾਂ ਨੂੰ ਦੇ ਨਚਾਉਣੇ ਆ ਇੱਥੇ ਪ੍ਰੋਗਰਾਮਾਂ ਤੇ, ਤੁਸੀਂ ਉਹੀ ਐਂਬੂਲੈਂਸ ਪੰਜਾਬ ਦੇ ਵਿੱਚ ਕਿਉਂ ਨੀ ਲਾਈ? ਤੁਹਾਡੀ ਹਰ ਜ਼ਿਲ੍ਹੇ ਦੇ ਵਿੱਚ ਘੱਟੋ ਘੱਟ 5-7 ਐਂਬੂਲੈਂਸ ਹੋਣੀ ਹੈ, ਜ਼ਰੂਰੀ ਸੀ। ਕਿਉਂਕਿ ਵੱਡੀ ਗੱਲ ਇਹ ਕਿ ਉਸਨੂੰ ਕੋਈ ਹੋਸਪਿਟਲ ਨਹੀਂ ਲੱਗਿਆ, ਪਰ ਇਹ ਵੀ ਗੱਲ ਮੈਂ ਨਿਖੇਧੀ ਇੱਥੇ ਜ਼ਰੂਰ ਕਰਾਂਗਾ ਕਿ ਜਿਹੜੇ ਉਸਦੇ ਨਾਲ ਦੇ ਸੀ ਉਹਨਾਂ ਨੂੰ ਚਾਹੀਦਾ ਸੀ ਕਿ ਪਰਮਿੰਦਰ ਸਿੰਘ ਨੂੰ ਚਾਹੇ ਗੱਡੀ ਦੇ ਵਿੱਚ ਹੀ ਪਾਉਂਦੇ, ਇੱਕ ਤਾਂ ਐਮਰਜੈਂਸੀ ਉਹਨਾਂ ਨੂੰ ਹੋਸਪਿਟਲ ਵਿੱਚ ਲਿਜਾਣਾ ਚਾਹੀਦਾ ਸੀ। ਬਲਕਿ ਜਦੋਂ ਅਰਸ਼ ਭਾਜੀ ਇੱਥੇ ਫਾਇਰਿੰਗ ਹੁੰਦੀ ਹੈ ਨਾ, ਤਾਂ ਫਿਰ ਜਿਹੜੇ ਨਾਲ ਦੇ ਸੀ ਉਹ ਵੀ ਉੱਥੋਂ ਡਰ ਕੇ ਥੋੜਾ ਭੱਜ ਜਾਂਦੇ, ਕਿਉਂਕਿ ਜਦੋਂ ਕਹਿੰਦਾ ਨਾ ਕਿਸੇ ਦੀ ਗੋਲੀ ਵੱਜਦੀ ਤਾਂ ਅਕਸਰ ਬੰਦੇ ਦੇ ਮਨ ਚ ਕੋਈ ਡਰ ਪੈ ਜਾਂਦਾ ਕਿਤੇ ਅਸੀਂ ਨਾ ਵਿੱਚ ਲਪੇਟੇ ਜਾਈਏ। ਉਸ ਅਸ਼ਵਨੀ ਵੱਲੋਂ 2-3 ਹਵਾਈ ਫਾਇਰ ਵੀ ਕੀਤੇ ਜਾਂਦੇ ਆ ਲੋਕਾਂ ਨੂੰ ਡਰਾਉਣ ਦੇ ਲਈ, ਤਾਂ ਜੋ ਲੋਕੀ ਉਸ ਨੂੰ ਫੜ ਨਾ ਸਕਣ। ਇਸ ਤੋਂ ਬਾਅਦ ਉਹ ਆਪਣੇ ਦੁਕਾਨ ਬੰਦ ਕਰਦਾ, ਦੁਕਾਨ ਨੂੰ ਤਾਲਾ ਲਾਉਂਦਾ, ਤਾਲਾ ਲਾਉਣ ਤੋਂ ਬਾਅਦ ਆਪਣੇ ਸਾਧਨ ਤੇ ਕਿਤੇ ਨਿਕਲ ਜਾਂਦਾ ਉਸ ਮੁੰਡੇ ਨੂੰ ਲੈ ਕੇ। ਇਸ ਤੋਂ ਬਾਅਦ ਪੁਲਿਸ ਦਾ ਐਕਸ਼ਨ ਹੁੰਦਾ ਕਿ ਪੁਲਿਸ ਉਸਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਵਿੱਚ ਬੁਲਾ ਲੈਂਦੀ ਆ। ਪਰ ਸਵਾਲ ਇਹ ਹੈ ਕਿ ਗੋਲੀ ਚਲਾਉਣ ਤੋਂ ਪਹਿਲਾਂ ਉਹ ਆਪਣੇ ਕੰਨ ਤੇ ਕਿਸੇ ਫੋਨ ਬੰਦੇ ਨਾਲ ਫੋਨ ਤੇ ਗੱਲ ਕਰ ਰਿਹਾ, ਉਸ ਤੋਂ ਬਾਅਦ ਗੋਲੀ ਚਲਾਉਂਦਾ ਕਿਉਂਕਿ ਪਰਮਿੰਦਰ ਸਿੰਘ ਝੋਟਾ ਉਹਨੂੰ ਪਹਿਲਾਂ ਵੀ ਭੜਕਾਈ ਜਾ ਰਿਹਾ ਸੀ, ਮਾਰ ਫੈਰ ਜੇ ਹਿੰਮਤ ਤਾਂ ਮਾਰਦੇ ਫੈਰ। ਪਰ ਗੱਲ ਇਹ ਆ ਕਿ ਬਾਅਦ ਪਹਿਲਾਂ ਨੀ ਉਹ ਫੈਰ ਚਲਾ ਸਕਿਆ, ਜਦੋਂ ਉਹ ਕਿਸੇ ਨਾਲ ਫੋਨ ਤੇ ਗੱਲ ਕਰਦਾ ਉਸ ਤੋਂ ਬਾਅਦ ਉਹ ਫਾਇਰਿੰਗ ਜਿਹੜੀ ਘਟਨਾ ਨੂੰ ਅੰਜਾਮ ਦਿੰਦਾ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਉਹ ਫੋਨ ਕਿਸ ਦਾ ਸੀ, ਇਹ ਸਵਾਲ ਖੜੇ ਟਿੱਕੇ ਹੁੰਦੇ ਆ ਕਿ ਉਹ ਕਿਸ ਬੰਦੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ, ਕਿਹੜਾ ਬੰਦੇ ਨਾਲ ਉਸਨੇ ਰਾਬਤਾ ਕਾਇਮ ਕੀਤਾ। ਪਰ ਗੱਲ ਇੱਥੇ ਇਹ ਵੀ ਸਵਾਲ ਉੱਠ ਰਹੇ ਆ ਜਿਨ੍ਹਾਂ ਦੀ ਅਸੀਂ ਚੈਨਲ ਰਾਹੀਂ ਪੁਸ਼ਟੀ ਨਹੀਂ ਕਰਾਂਗੇ, ਕਿ ਕਹਿੰਦੇ ਵੀ DSP ਨਾਲ ਗੱਲ ਕਰ ਰਿਹਾ ਸੀ, ਮੌਕੇ ਦੇ DSP ਨਾਲ ਗੱਲ ਕਰ ਰਿਹਾ ਸੀ ਵੀ ਭਾਈ ਜਦੋਂ ਉਹ ਪਰਮਿੰਦਰ ਸਿੰਘ ਝੋਟਾ ਉੱਥੇ ਪਹੁੰਚਦਾ। ਔਰ ਵੱਡੀ ਗੱਲ ਕਿ ਪਰਮਿੰਦਰ ਸਿੰਘ ਝੋਟੇ ਨੇ ਵੀ DSP ਨੂੰ ਵੀ ਫੋਨ ਲਾਇਆ ਸੀ ਵੀ ਤੁਸੀਂ ਇੱਥੇ ਪਹੁੰਚੋ ਜੀ, ਇੱਥੇ ਮੈਂ ਨਸ਼ਾ ਤਸਕਰ ਫੜਿਆ ਹੋਇਆ। ਪਰ ਉੱਥੇ 30 ਮਿੰਟ ਪੁਲਿਸ ਨਹੀਂ ਪਹੁੰਚਦੀ, ਬਲਕਿ ਉਹ ਕਿਹੜਾ ਪੁਲਿਸ ਬਠਿੰਡੇ ਤੋਂ ਉੱਠ ਕੇ ਆਣੀ ਸੀ, ਮਾਨਸੇ ਦੀ ਪੁਲਿਸ ਸੀ, ਮਾਨਸੇ ਵਿੱਚ ਹੀ ਉਹ ਖੜਾ ਸੀ ਤੇ ਮਾਨਸੇ ਵਿੱਚ ਹੀ ਉਹ ਰਹਿ ਰਿਹਾ ਵਾ, ਤੇ ਇੱਥੋਂ ਕਿਹੜੀ ਇੱਥੋਂ ਹੀ ਉੱਠ ਕੇ ਉਹਨੇ ਆਉਣਾ ਸੀਗਾ। ਉਹ ਚਲੋ ਪੁਲਿਸ ਨਹੀਂ ਆਈ ਉਨੇ ਟਾਈਮ ਚ,
1: ਉਹਨੇ
15: ਸਫ਼ਰ ਗਈ। ਪਰ ਵੱਡੀ ਗੱਲ ਇਹ ਕਿ ਸਵਾਲ ਤਿੱਖੇ ਹੈ ਕਿ ਫੋਨ ਦੀ ਡਿਟੇਲ ਕੱਢਣੀ ਚਾਹੀਦੀ ਆ,
1: ਬਿਲਕੁਲ,
15: ਕਿਸ ਬੰਦੇ ਨਾਲ ਫੋਨ ਤੇ ਗੱਲ ਹੋਈ, ਫੋਨ ਤੇ ਗੱਲ ਹੋਣ ਤੋਂ ਬਾਅਦ ਉਸ ਦੇ ਨਾਲ ਕਿਹੜੀ ਰਾਬਤਾ ਕਾਇਮ ਹੋਇਆ, ਕਿ ਉਸ ਨਾਲ ਫੋਨ ਤੇ ਇਸ ਤਰੀਕੇ ਨਾਲ ਗੱਲ ਹੋਈ ਵੀ ਤੂੰ ਕਰਦੇ ਜੋ ਕੁਛ ਕਰਨਾ ਬਾਅਦ ਚ ਦੇਖੀ ਜਾਊ, ਜਾਂ ਕੁਛ ਉਸ ਨੂੰ ਉਕਸਾਹਤ ਕੀਤਾ ਗਿਆ ਕਿ ਅਸੀਂ ਤੇਰੇ ਮਗਰ ਆ ਤੂੰ ਕਰਦੇ ਜੋ ਕੁਛ ਕਰਨਾ। ਇਸ ਤਰੀਕੇ ਨਾਲ ਕੋਈ ਫੋਨ ਤੇ ਗੱਲ ਹੋਣ ਤੋਂ ਫੋਨ ਰੱਖਣ ਸਾਰ ਉਸ ਨੇ ਆਪਣੇ ਪਿਸਤੌਲ ਵਿਚੋਂ 3-4 ਫਾਇਰ ਕੀਤੇ। ਇਸ ਤੋਂ ਬਾਅਦ ਉਹ ਬੰਦਾ ਮਗਰ ਜਾਂਦਾ, ਮਗਰ ਜਾ ਕੇ ਫਾਇਰ ਕਰਕੇ ਔਰ ਵੀਡੀਓ ਵਾਇਰਲ, ਹੱਥ ਵਿਚ ਰਿਵੋਲਵਰ ਰਿਵੋਲਵਰ ਫੜ ਕੇ ਇਸ ਤਰੀਕੇ ਨਾਲ ਸ਼ਰਿਆ ਬਾਜ਼ਾਰ ਚ ਘੁੰਮ ਰਿਹਾ ਕਿ ਉਸ ਦੇ ਨਾਲ ਦੇ ਬੰਦਾ ਉਸ ਨੂੰ ਕੋਈ ਹੱਥ ਬੁਲਾ ਵੀ ਨੀ ਰਿਹਾ, ਕਿਉਂਕਿ ਜਿਵੇਂ ਇੱਕ ਆਪਾਂ ਮੈਂ ਪੰਜਾਬੀ ਚ ਕਹਿ ਦੇਣਾ ਕਿ ਜਦੋਂ ਕੋਈ ਹਲਕ ਕੁੱਤਾ ਨੀ ਹਲਕ ਜਾਂਦਾ ਵੀ ਉਸਦੇ ਕੋਲੇ ਕੋਈ ਹੁੰਦਾ ਨੀ, ਤੇ ਮੈਨੂੰ ਇੰਜ ਲੱਗਦਾ ਪਿਆ ਕਿ ਜਦੋਂ ਬੰਦੇ ਦੇ ਹੱਥ ਵਿਚ ਰਿਵੋਲਵਰ ਹੋਵੇ ਨਾ ਤੇ ਬੰਦੇ ਦੇ ਸਿਰ ਤੇ ਖੂਨ ਸਵਾਰ ਹੋਵੇ ਤਾਂ ਉਦੋਂ ਕੋਈ ਬੰਦੇ ਨੂੰ ਬੁਲਾਉਂਦਾ ਵੀ ਨਹੀਂ। ਜਿਸ ਤਰੀਕੇ ਨਾਲ ਵੀਡੀਓ ਵਾਇਰਲ ਹੁੰਦੀ ਆ ਕਿ ਉਸਨੇ ਕੋਈ ਕੋਲੇ ਵੀ ਨਹੀਂ ਜਾ ਰਿਹਾ। ਪਰ ਅਸਪਾ ਜੀ ਬਹੁਤ ਹੀ ਵੱਡੀ ਮੰਦਭਾਗੀ ਘਟਨਾ ਅੱਜ ਪੰਜਾਬ ਦੇ ਵਿਚ ਵਰਤ ਰਹੀ ਆ। ਉਹ ਬੰਦਾ ਮਰ ਗਿਆ, ਉਹ ਬੰਦਾ ਇਸ ਦੁਨੀਆਂ ਤੋਂ ਚਲਿਆ ਗਿਆ, ਆਪਣੇ ਬੱਚੇ ਦੋ ਛੋਟੇ ਛੋਟੇ ਬੱਚੇ ਅਨਾਥ ਕਰ ਗਿਆ, ਜਿਹੜਾ ਦੂਜਿਆਂ ਦੇ ਬੱਚਿਆਂ ਨੂੰ ਬਚਾਉਂਦਾ ਜਿਹੜਾ ਦੂਜਿਆਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕਦਾ ਆਪਣੇ ਪਰਿਵਾਰ ਨੂੰ ਛੱਡ ਗਿਆ, ਆਪਣੇ ਬੱਚਿਆਂ ਨੂੰ ਛੱਡ ਗਿਆ। ਇਹ ਅੱਜ ਤੀਕਰ ਹੁਣ ਉਸਦੀ ਡੈਡ ਬਾਡੀ ਨੂੰ

0: ਇਹ ਕੰਮ ਨਹੀਂ ਕੀਤਾ ਕਰਨ ਦੇਵਾਂਗੇ। ਔਰ ਵੱਡੀ ਗੱਲ ਇਹ ਕਿ ਵਾਰਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਜੀ ਨੇ ਇੱਕ ਵੱਡਾ ਹੋਕਾ ਦਿੱਤਾ ਜਥੇਬੰਦੀ ਨੂੰ, ਅਪੀਲਾਂ ਕੀਤੀਆਂ ਸਾਰੀਆਂ ਜਥੇਬੰਦੀਆਂ ਨੂੰ ਕਿ ਵੱਧ ਤੋਂ ਵੱਧ ਮਾਨਸੇ ਪਹੁੰਚੇ, ਜਿੰਨਾ ਚਿਰ ਦੋਸ਼ੀ ਫੜੇ ਨਹੀਂ ਜਾਂਦੇ, ਜਿੰਨਾ ਚਿਰ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਡੈਡ ਬਾਡੀ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਔਰ ਇਹ ਵੀ ਗੱਲ ਕਿ ਪੁਲਿਸ ਵੱਲੋਂ ਵੀ ਅਲਰਟ ਕੀਤਾ ਗਿਆ ਕਿ ਪੂਰੇ ਪੰਜਾਬ ਦੀ ਪੁਲਿਸ ਨੂੰ ਇੱਕ ਵਾਰੀ ਸੱਦਾ ਕੀਤਾ ਗਿਆ ਕਿ ਜਿੰਨੀ ਵੀ ਪੁਲਿਸ ਆ ਪੰਜਾਬ ਦੀ ਵਾਧੂ ਚਾਰਜ ਛੱਡ ਕੇ ਸਾਰੇ ਤੇ ਸਾਰੀ ਪੰਜਾਬ ਪੁਲਿਸ ਮਾਨਸੇ ਵਿੱਚ ਪਹੁੰਚੋ। ਤੇ ਇੱਧਰ ਜਥੇਬੰਦੀਆਂ ਵੱਲੋਂ ਵੀ, ਕਿਸਾਨ ਜਥੇਬੰਦੀਆਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਜਿੰਨੀਆਂ ਵੀ ਜਥੇਬੰਦੀਆਂ ਜਿਹੜੀਆਂ ਇਨਸਾਫ ਪਸੰਦ ਲੋਕ ਆ ਉਹ ਸਾਰੇ ਦੇ ਸਾਰੇ ਮਾਨਸੇ ਵਿੱਚ ਪਹੁੰਚੋ। ਔਰ ਮਾਨਸੇ ਦੇ ਵਿੱਚ ਸੜਕਾਂ ਤੇ ਬਿਲਕੁਲ ਜਾਮ ਕਰ ਦਿੱਤਾ ਗਿਆ, ਪੂਰਾ ਮਾਨਸੇ ਦਾ ਸ਼ਹਿਰ ਪੂਰਾ ਅਲਰਟ ਬੰਦ ਕਰ ਦਿੱਤਾ ਗਿਆ ਮਾਨਸਾ ਸ਼ਹਿਰ, ਤੇ ਕਿਸੇ ਨੂੰ ਵੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਦੁਕਾਨਾਂ ਖੋਲਣ ਦੀ। ਤੇ ਡੈਡ ਬਾਡੀ ਨੂੰ ਉਸ ਨੂੰ ਫਰਿੱਜਰ ਦੇ ਵਿੱਚ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਉਸਦੇ ਪਰਿਵਾਰ ਨਾਲ ਟੈਂਟ ਲਾ ਕੇ ਚਾਰੇ ਪਾਸੇ, ਤੇ ਇੱਕ ਪਰਿਵਾਰ ਵੱਲੋਂ ਉਸਦੀ ਡੈਡ ਬਾਡੀ ਨੂੰ ਚੌਂਕ ਦੇ ਵਿੱਚ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਹੁਣ ਆਉਣ ਵਾਲਾ ਸਮਾਂ ਜ਼ਰੂਰ ਦੱਸੂਗਾ ਕਿ ਇਸ ਕਹਾਣੀ ਵਿੱਚ ਹੋਰ ਕਿੰਨੇ ਕੁ ਮੋੜ ਆਉਣਗੇ, ਪਰ ਇੱਕ ਵਾਰੀ ਅਸੀਂ ਆਪਣੇ ਚੈਨਲ ਦੇ ਰਾਹੀਂ ਮਾਧਿਅਮ ਦੇ ਰਾਹੀਂ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ। ਔਰ ਵੱਡੀ ਗੱਲ ਇਹ ਕਿ ਅਰਦਾਸ ਵੀ ਕਰਦੇ ਹਾਂ ਕਿ ਪੰਜਾਬ ਦੀ ਸਥਿਤੀ ਜਿਹੜੀ ਕਾਨੂੰਨੀ ਵਾ ਕਿਤੇ ਨਾ ਕਿਤੇ ਸਹੀ ਤਰੀਕੇ ਵਿੱਚ ਆ ਜਾਵੇ।
1: ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਸਵੇਰ ਦੀ ਮਹਿਫਲ ਵੀਰ ਰਣਜੀਤ ਸਿੰਘ ਜੀ ਰਾਣਾ ਦੇ ਨਾਲ ਸ਼ਹਿਰ ਜਗਰਾਉਂ ਤੋਂ। ਤੁਸੀਂ ਇਨ ਬਿਨ ਡਿਟੇਲ ਦੇ ਵਿਚ ਇਹ ਖ਼ਬਰ ਜੋ ਤੁਸੀਂ ਸੁਣੀ ਹੈ ਜੀ, ਐਂਡ ਇੱਕ ਵਾਰੀ ਫਿਰ ਤੋਂ ਆਪਾਂ ਜਦੋਂ ਵੀ ਕੋਈ ਹੋਰ ਅਪਡੇਟ ਆ ਗਈ ਤੇ ਸ਼ਾਮ ਦੇ ਪ੍ਰੋਗਰਾਮ ਦੇ ਵਿਚ ਜ਼ਰੂਰ ਤੁਹਾਨੂੰ ਦੱਸਾਂਗੇ। ਰਾਣਾ ਜੀ ਅਗਲੀ ਖ਼ਬਰ ਵੱਲ ਵਧਦੇ ਹਾਂ ਜੀ। ਕਹਿੰਦੇ ਕਾਲੀਆਂ ਚੁੰਨੀਆਂ ਤੇ ਕਾਲੀਆਂ ਪੱਗਾਂ ਤੋਂ ਡਰਨ ਲੱਗ ਗਈ ਸਰਕਾਰ।
0: ਬਿਲਕੁਲ ਬਿਲਕੁਲ ਬਿਲਕੁਲ ਅਰਸ਼ ਭਾਜੀ, ਬੀਤੇ ਦਿਨੀ ਮੁੱਖ ਮੰਤਰੀ ਸਾਹਿਬ ਦਾ ਇੱਕ ਸਮਾਗਮ ਸੀ ਜਿਸ ਦੇ ਵਿਚ ਬੀਬੀਆਂ ਨੇ ਕਾਲੀਆਂ ਚੁੰਨੀਆਂ ਲੈ ਕੇ ਜਾਣ ਲੱਗੀਆਂ ਤਾਂ ਬੀਬੀਆਂ ਨੂੰ ਪੁਲਿਸ ਨੇ ਰੋਕ ਲਿਆ, ਤੇ ਕੁਛ ਬੀਬੀਆਂ ਤੋਂ ਚੁੰਨੀਆਂ ਲਵਾ ਵੀ ਲੈਂਦੀਆਂ ਸਿਰ ਤੋਂ। ਕਹਿੰਦੇ ਜੇ ਤੁਸੀਂ ਪ੍ਰੋਗਰਾਮ ਦੇ ਵਿਚ ਜਾਣਾ ਤਾਂ ਸਿਰ ਤੋਂ ਚੁੰਨੀਆਂ ਲਾਓ। ਹੁਣ ਉਹ ਚੁੰਨੀਆਂ ਕੰਧ ਤੇ ਪਈਆਂ ਤੇ ਉਹ ਬੀਬੀਆਂ ਵੀ, ਮੈਨੂੰ ਇੰਜ ਲੱਗਦਾ ਪਿਆ ਕਿ ਕਿਤੇ ਨਾ ਕਿਤੇ ਮਹਾਰਾਜ ਕਹਿੰਦੇ ਅਸੰਖ ਮੂਰਖ ਅੰਧ ਘੋਰ, ਗੁਰਬਾਣੀ ਵਿਚ ਕਿਹਾ ਗਿਆ ਕਿ ਮੂਰਖ ਬਹੁਤ ਸਾਰੇ ਪੈਦਾ ਹੋਣਗੇ ਐਸੇ ਸਮੇਂ ਦੇ ਵਿਚ। ਅੱਜ ਉਹ ਮੂਰਖ ਆ, ਬੀਬੀਆਂ ਚੁੰਨੀਆਂ ਉਸ ਨੂੰ ਵੇਖਣ ਦੇ ਲਈ ਬੀਬੀਆਂ ਨੇ ਚੁੰਨੀਆਂ ਲਾ ਕੇ ਕਾਲੀਆਂ ਕੰਧਾਂ ਤੇ ਰੱਖਤੀਆਂ ਤੇ ਨੰਗੇ ਸਿਰ ਹੀ ਉਸ ਨੂੰ ਵੇਖਣ ਲਈ ਜਾਂਦੀਆਂ ਵੀ ਕੀ ਦੇਖਣ ਲਾ ਉਹਦੇ ਚ ਦੱਸੋ। ਤੁਸੀਂ ਕਦੇ ਤੁਸੀਂ ਜਦੋਂ ਤੁਹਾਡੀਆਂ ਚੁੰਨੀਆਂ ਲਵਾਤੀਆਂ ਤੇ ਚੁੰਨੀ ਦੀ ਖਾਤਰ ਸਿਰ ਢਕਣ ਦੀ ਖਾਤਰ ਸਾਡੇ ਗੁਰੂਆਂ ਪੀਰਾਂ ਨੇ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ। ਇੱਕ ਚੁੰਨੀ ਬਚਾਉਣ ਦੀ ਖਾਤਰ, ਔਰਤ ਦੀ ਚੁੰਨੀ ਇੱਕ ਗਹਿਣਾ ਹੁੰਦਾ ਔਰਤ ਦਾ, ਠੀਕ ਆ, ਜਿਵੇਂ ਇੱਜ਼ਤ ਉਸੇ ਤਰੀਕੇ ਨਾਲ ਹੀ ਚੁੰਨੀ ਆ। ਤੇ ਜੇ ਚੁੰਨੀਆਂ ਲਾ ਕੇ ਬੀਬੀਆਂ ਕੰਧਾਂ ਤੇ ਰੱਖ ਕੇ ਮਾਨ ਸਾਹਿਬ ਦੀ ਰੈਲੀ ਦੇ ਵਿਚ ਸ਼ਾਮਿਲ ਹੋਈਆਂ ਹੋਈਆਂ, ਤੇ ਮੈਂ ਉਸ ਚੁੰਨੀਆਂ ਦੀ ਵੀਡੀਓ ਦੇਖੀ ਵੀ ਘੱਟੋ ਘੱਟ 10-15 ਚੁੰਨੀਆਂ ਕੰਧਾਂ ਤੇ ਪਈਆਂ, ਤੇ ਕੁਛ ਬੀਬੀਆਂ ਨੂੰ ਜਿਨ੍ਹਾਂ ਨੂੰ ਆਪ ਨੂੰ ਫੀਲ ਹੋਇਆ ਕਿ ਸਾਡੀਆਂ ਚੁੰਨੀਆਂ ਲਵਾ ਰਹੇ ਆ, ਤੇ ਉਹਨਾਂ ਨੂੰ ਪੁਲਿਸ ਵੱਲੋਂ ਐਂਟਰੀ ਨਹੀਂ ਕਰਨ ਦਿੱਤੀ ਗਈ, ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ। ਜਿਨ੍ਹਾਂ ਦੇ ਕਾਲੀਆਂ ਪੱਗਾਂ ਬੰਨੀਆਂ ਹੋਈਆਂ ਸੀ ਮੈਂ ਉਹਨਾਂ ਤੇ ਵੀ ਹੈਰਾਨ ਆ। ਕਈ ਬੰਦੇ ਮੈਂ ਇਹੋ ਜਿਹੇ ਦੇਖੇ ਟਰਾਲੀਆਂ ਪਿੱਛੇ ਖੜ ਖੜ ਪੱਗਾਂ ਬਦਲੀ ਜਾਂਦੇ ਆ, ਕਿਹੜੀ ਸ਼ਰਮ ਨੂੰ ਤੁਹਾਨੂੰ ਘਾਟਾ ਨੀ ਆ ਰਿਹਾ, ਤੁਹਾਨੂੰ ਸ਼ਰਮ ਨੀ ਆ ਰਹੀ ਕਿ ਤੁਸੀਂ ਇੱਕ ਬੰਦੇ ਨੂੰ ਮਿਲਣ ਦੀ ਖਾਤਰ ਆਪਣੀਆਂ ਦਸਤਾਰਾਂ ਲਾ ਕੇ ਦਸਤਾਰਾਂ ਬਦਲੀ ਜਾਂਦੇ ਹੋ, ਤਾਂ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ। ਜੇ ਤੁਹਾਡੇ ਕਾਲੀ ਦਸਤਾਰ ਬੰਨੀ ਆ, ਤੁਹਾਨੂੰ ਨਹੀਂ ਬਣਨ ਦਿੱਤਾ ਜਾ ਰਿਹਾ, ਤੁਸੀਂ ਵਾਪਸ ਮੁੜਿਓ।
1: ਬਿਲਕੁਲ,
0: ਕਿਹੜੀ ਉੱਥੇ ਜੱਟੀ ਪਈ ਹੈ, ਕਿਹੜਾ ਤੁਸੀਂ ਉੱਥੇ ਜਾ ਕੇ ਜੰਗ ਜਿੱਤ ਲੈਣੀ ਆ, ਜਿਹੜਾ ਤੁਸੀਂ ਆਪਣੀਆਂ ਟਰਾਲੀਆਂ ਪਿੱਛੇ ਖੜ ਖੜ ਕੇ ਆਪਦੀਆਂ ਪੱਗਾਂ ਲਾ ਕੇ ਦੁਪੱਟੇ ਬੰਨਣ ਲੱਗੇ ਹੋਏ, ਕਿਸੇ ਤੋਂ ਦੁਪੱਟੇ ਮੰਗ ਰਹੇ ਆ ਵੀ ਲੈ ਮੈਨੂੰ ਪੀਲਾ ਪਰਨਾ ਦੇ ਦੇ ਯਾਰ, ਮੈਂ ਆਪ ਕਾਲੀ ਪੱਗ ਲਾ ਗਈ। ਮੈਨੂੰ ਤਾਂ ਹੈਰਾਨ ਆ ਵੀ ਤੁਸੀਂ ਕਿਹੜੇ ਰਾਹਾਂ ਦੇ ਤੁਰ ਪਏ ਆ, ਕਿਹੜੇ ਕੰਮਾਂ ਨੂੰ ਪਏ ਹੋਏ ਆ ਤੁਸੀਂ, ਐਡੀ ਕਿਹੜੀ ਉਹਨੂੰ ਫੁੱਲ ਲੱਗੇ ਹੋਏ ਜਿਹੜਾ ਤੁਸੀਂ ਦੇਖਣਾ ਉਹਨੂੰ ਜਰੂਰੀ ਦੇਖਣ ਜਾਣਾ ਵੀ ਚਾਹੇ ਸਾਡੀਆਂ ਪੱਗਾਂ ਲੈ ਜਾਣ। ਔਰ ਐਸਾ ਕੰਮ ਹੀ ਅੱਜ ਰੈਲੀ ਦੇ ਵਿੱਚ ਹੋਇਆ ਕਿ ਪੁਲਿਸ ਵੱਲੋਂ ਜਿੰਨੀਆਂ ਵੀ ਬੀਬੀਆਂ ਦੇ ਕਾਲੀਆਂ ਚੁੰਨੀਆਂ ਲਿੱਤੀਆਂ ਸੀ ਉਹਨਾਂ ਨੂੰ ਕਹਿੰਦੇ ਜਾਂ ਤਾਂ ਪਿੱਛੇ ਮੁੜ ਜਾਓ ਤੇ ਜਾਂ ਤੁਸੀਂ ਚੁੰਨੀਆਂ ਲਾ ਕੇ ਇੱਥੇ ਰੱਖ ਦੋ। ਹੁਣ ਮੈਂ ਤਾਂ ਇਸ ਗੱਲ ਤੋਂ ਹੈਰਾਨ ਹੈ ਕਿ ਸਰਕਾਰਾਂ ਨੂੰ ਕਾਲੇ ਕੱਪੜੇ ਤੇ ਕਿਉਂ ਡਰ ਪੈ ਗਿਆ। ਅਰਸ਼ ਭਾਜੀ, ਜਦੋਂ ਜਿਹੜੇ ਕਬੂਤਰਬਾਜ ਹੁੰਦੇ ਨਾ ਪੰਜਾਬ ਦੇ ਵਿੱਚ ਨਾ, ਉਹਨਾਂ ਦੇ ਕਬੂਤਰ ਨਾ ਕੱਪੜਿਆਂ ਤੇ ਗਜਾਏ ਹੁੰਦੇ, ਉਹ ਛਤਰੀਆਂ ਤੇ ਨਾ, ਤੁਸੀਂ ਵੇਖਿਆ ਹੋਣਾ ਅਕਸਰ ਹੀ ਛਤਰੀਆਂ ਤੇ ਨਾ ਕੱਪੜਾ ਬੰਨ ਲੈਂਦੇ ਆ, ਜਾਂ ਬਲੂ ਕੱਪੜਾ ਜਾਂ ਜੈਲੋ ਕੱਪੜਾ, ਇਸ ਤਰੀਕੇ ਨਾਲ ਕੱਪੜਾ ਬੰਨ ਲੈਂਦੇ ਆ। ਜਦੋਂ ਉਹਨਾਂ ਨੂੰ ਪੁੱਛੀਦਾ ਵੀ ਕਿਉਂ ਬੰਨ ਲੈਂਦੇ ਆ, ਉਹ ਕਹਿੰਦੇ ਵੀ ਇਹ ਕੱਪੜਾ ਦੇਖ ਕੇ ਨਾ ਫਿਰ ਅਸਮਾਨ ਤੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬਲੂ ਕੱਪੜੇ ਤੇ ਗਿੱਝੇ ਹੁੰਦੇ ਆ। ਹੁਣ ਮੈਨੂੰ ਇੰਝ ਲੱਗਦਾ ਪਿਆ ਸਰਕਾਰ ਵੀ ਨਾ ਕਾਲੇ ਕੱਪੜੇ ਤੋਂ ਇਸ ਤਰੀਕੇ ਨਾਲ ਡਰ ਰਹੀ ਆ ਵੀ ਗਿੱਝਣ ਵਾਲਾ ਕੰਮ ਹੀ ਹੋਇਆ ਹੋਇਆ ਵੀ ਜੇ ਤੁਸੀਂ ਕਾਲਾ ਕੱਪੜਾ ਕਿਤੇ ਹੋਰ ਨਾ ਬੀਬੀ ਕੋਈ ਚੁੰਨੀ ਲੈ ਕੇ ਵਿੱਚ ਦੀ ਹਿਲਾਉਣ ਲੱਗ ਜੇ, ਵੀ ਭਾਈ ਆ ਕਾਲੇ ਕੱਪੜਾ ਵਿਰੋਧ ਕਰਨ ਲੱਗ ਜੇ, ਦਸਤਾਰ ਬੰਨ ਕੇ ਤਾਂ ਨੀ ਜਾਣ ਦਿੰਦੇ ਵੀ ਹੋਰ ਨਾ ਕੋਈ ਨੌਜਵਾਨ ਦਸਤਾਰ ਲਾ ਕੇ ਕਾਲੇ ਕੱਪੜੇ ਦਾ ਵਿਰੋਧ ਕਰਨ ਲੱਗ ਜੇ। ਇਸ ਕਰਕੇ ਦਸਤਾਰਾਂ ਵਾਲਿਆਂ ਨੂੰ ਵੀ ਅੰਦਰ ਲਿਜਾਣ ਦਿੱਤਾ ਜਾਂਦਾ ਤੇ ਜਿਨ੍ਹਾਂ ਦੇ ਜਿਨ੍ਹਾਂ ਬੀਬੀਆਂ ਦੇ ਚੁੰਨੀਆਂ ਲਈਆਂ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾਂਦਾ।

0: ਜੀ
1: ਅਰਸ਼ ਬਾਜੀ ਇਹ ਸਰਕਾਰ ਕਰ ਦੀ ਰਾਹੀਂ ਕਰੂਗੀ।
0: ਹਾਂ
1: ਜੇ ਆਪਾਂ ਸਹੀ ਕੰਮ ਕੀਤੇ ਆ ਆਪਾਂ ਨੂੰ ਡੱਕੇ ਇਸ ਕੰਮ ਦਾ, ਫਿਰ ਅਸੀਂ ਕਾਲੇ ਕੱਪੜੇ ਤੋਂ ਕਿਹੜਾ ਡਰ ਆ, ਫਿਰ ਤਾਂ ਚਾਹੇ ਜਿਹੜੇ ਮਰਜ਼ੀ ਕੱਪੜੇ ਲੈ ਕੇ ਆ ਜਾਓ। ਇਹੀ ਮਾਨ ਸਾਹਿਬ ਕਹਿੰਦੇ ਹੁੰਦੇ ਸੀ, ਮੈਨੂੰ ਅੱਜ ਵੀ ਉਹਨਾਂ ਦੀ ਵੀਡੀਓ ਯਾਦ ਆ, ਜਦੋਂ ਇਹ ਮੁੱਖ ਮੰਤਰੀ ਨਹੀਂ ਸੀ, ਸਰਕਾਰ ਕਾਂਗਰਸ ਦੀ ਸੀ, ਤਾਂ ਉਦੋਂ ਇਹ ਕਹਿੰਦੇ ਹੁੰਦੇ ਸੀ ਕਿ ਜੇ ਤੁਸੀਂ ਕੰਮ ਕੀਤੇ ਫਿਰ ਤੁਹਾਨੂੰ ਇਸ਼ਤਿਹਾਰਾਂ ਤੇ ਲਿਖ ਕੇ ਦੱਸਣ ਦੀ ਕੀ ਲੋੜ ਆ। ਤੇ ਅੱਜ ਉਹੀ ਮਾਨ ਸਾਹਿਬ ਆ ਜਿਹੜੇ ਆਪ ਆ ਜਿਹੜੇ ਕਹਿੰਦੇ ਵੀ ਇਸ਼ਤਿਹਾਰਾਂ ਤੋਂ ਬਿਨਾਂ ਕੋਈ ਗੱਲ ਹੀ ਨਹੀਂ, ਇੱਥੇ ਸਕੂਲਾਂ ਵਾਲੇ ਬੈਗਾਂ ਤੇ ਵੱਡੀ ਵੱਡੀ ਫੋਟੋ ਮਾਨ ਸਾਹਿਬ ਦੀ ਲਿਖੀ ਹੋਈ ਆ। ਮੈਂ ਤਾਂ ਇਹ ਹੈਰਾਨ ਆ ਕੰਧਾਂ ਤੇ, ਮੈਨੂੰ ਇਹ ਕੱਲ ਨੂੰ ਕੋਈ ਚਪਲਾਂ ਦੇ ਨਾਲ ਫੋਟੋ ਲਾਉਣ ਲੱਗ ਜਾਣ ਇਹ ਜਿਹੜੀਆਂ ਸਾਡੇ ਚਪਲਾਂ ਪੈਰਾਂ ਚ ਪਾਈਆਂ ਹੋਣੀਆਂ। ਇਹ ਦਿਨੋਂ ਦਿਨ ਸਰਕਾਰ ਆਪਣੀ ਫੇਮਸ ਲਈ ਕੋਈ ਜਗ੍ਹਾ ਛੱਡ ਦੋਗੇ ਨੀ, ਤੁਸੀਂ ਕਿਸੇ ਪਿੰਡ ਚ ਵੜ ਜਾਓ ਤਾਂ ਤੁਸੀਂ ਹੈਰਾਨ ਹੋ ਜਾਓਗੇ। ਖੰਭਿਆਂ ਤੇ ਵੀ ਲਿਖ ਲਿਖ ਕੇ ਲਾਤਾ ਇਹਨਾਂ ਨੇ, ਇੱਕ ਵਾਰ ਫਿਰ ਤੋਂ ਮੌਕਾ ਦਿਓ, ਕੋਈ ਜਗ੍ਹਾ ਛੱਡੋ ਹੀ ਨਹੀਂ, ਸਕੂਲਾਂ ਦੇ ਅੰਦਰ ਤਿਕਰ ਲਿਖਤਾ, ਬੈਗਾਂ ਤੇ ਲਿਖਤਾ। ਤੇ ਮੈਨੂੰ ਇਹ ਹੈਰਾਨੀ ਵਾਲੀ ਗੱਲ ਆ ਵੀ ਜਿੱਥੇ ਲਿਖਿਆ ਹੁੰਦਾ ਨਾ ਵੀ ਇੱਥੇ ਇਸ਼ਤਿਹਾਰ ਲਾਉਣਾ ਮਨਾ ਹੈ, ਉੱਥੇ ਕੱਲੇ ਮਾਨ ਸਾਹਿਬ ਦਾ ਇਸ਼ਤਿਹਾਰ ਲੱਗਿਆ ਹੁੰਦਾ, ਕਿਉਂਕਿ ਉੱਥੇ ਲਿਖਿਆ ਇਹ ਹੁੰਦਾ ਵੀ ਜੇਕਰ ਇਸ ਕੰਧ ਤੇ ਤੁਸੀਂ ਇਸ਼ਤਿਹਾਰ ਲਾਓਗੇ, ਪਿੰਡਾਂ ਦੀਆਂ ਕਈ ਕੰਧਾਂ ਨਾ ਧਾਰਮਿਕ ਸਥਾਨਾਂ ਵਾਲੀਆਂ ਹੁੰਦੀਆਂ ਅਰਸ਼ ਭਾਜੀ, ਉੱਥੇ ਲਿਖ ਕੇ ਲਾਇਆ ਹੁੰਦਾ ਪਿੰਡਾਂ ਦੇ ਵਿੱਚ ਵੀ ਇਸ ਜਗ੍ਹਾ ਤੇ ਇਸ਼ਤਿਹਾਰ ਲਾਉਣਾ ਮਨਾ ਹੈ, ਜੇਕਰ ਇਸ਼ਤਿਹਾਰ ਲਾਓਗੇ ਤੁਹਾਨੂੰ 1000 ਰੁਪਇਆ ਜੁਰਮਾਨਾ। ਉਹ ਮਾਨ ਸਾਹਿਬ ਉੱਥੇ ਇਸ਼ਤਿਹਾਰ ਲਾ ਜਾਂਦੇ ਵੀ ਮਾਨ ਸਾਹਿਬ ਤੋਂ ਕਿਹੜਾ 1000 ਰੁਪਇਆ ਮੰਗੂਗਾ, ਮਾਨ ਸਾਹਿਬ ਜਿੰਨੇ ਵੀ ਉੱਥੇ ਇਸ਼ਤਿਹਾਰ ਮਾਨ ਸਾਹਿਬ ਦੇ ਲੱਗਦੇ, ਹੋਰ ਕਿਸੇ ਦੇ ਲੱਗਦੇ ਨੀ, ਵੀ ਇਹ ਕੋਈ ਜਗ੍ਹਾ ਨੀ ਛੱਡਦੇ, ਚਾਹੇ ਉਹ ਧਾਰਮਿਕ ਸਥਾਨ ਹੋਵੇ, ਚਾਹੇ ਸਕੂਲ ਹੋਵੇ, ਚਾਹੇ ਕੋਈ ਸ਼ਹੀਦਾਂ ਦੀ ਜਗ੍ਹਾ ਹੋਵੇ, ਜਿੱਥੇ ਇਹਨਾਂ ਨੂੰ ਦਿਲ ਕਰਦਾ ਨਾ ਇਹ ਆਪਣੇ ਇਸ਼ਤਿਹਾਰ ਠੋਕੀ ਜਾਂਦੇ, ਵੀ ਇੱਕ ਮੌਕਾ ਸਾਨੂੰ ਦਿਓ ਸਹੀ, ਇੱਕ ਮੌਕਾ ਦਿਓ ਸਹੀ।
0: ਜੀ
1: ਜੀ
0: ਰਾਣਾ ਜੀ, ਸਾਨੂੰ ਟਾਈਮ ਆਗੇ ਨਹੀਂ ਦੇ ਰਿਹਾ ਜੀ, ਕੱਲ ਦੇ ਪ੍ਰੋਗਰਾਮ ਦੇ ਵਿੱਚ ਹੋਰ ਗੱਲਾਂ ਬਾਤਾਂ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਟਾਈਮ ਦੇਣ ਲਈ, ਸ਼ੁਕਰੀਆ।
1: ਥੈਂਕ ਯੂ
0: ਸੋ ਮਚ। ਇਹ ਸਨ ਸੀ ਵੀਰ ਰਣਜੀਤ ਸਿੰਘ ਜੀ, ਰਹਿਣਾ ਸ਼ਹਿਰ ਜਗਰਾਉਣ ਤੋਂ। ਤੁਸੀਂ ਉਹਨਾਂ ਦੀ ਗੱਲਾਂ ਬਾਤਾਂ ਪਸੰਦ ਕੀਤੀ, ਤੁਹਾਡੀ ਸਾਰੀਆਂ ਕਾਲਾਂ ਫਲੈਸ਼ ਕਰ ਰਹੇ ਨੇ ਜੀ। ਖੇਮਲ ਜਾ ਚੁੱਕਾ ਜੀ, ਅੱਜ ਸਾਨੂੰ ਟਾਈਮ ਆਗਿਆ ਨਹੀਂ ਦੇ ਰਿਹਾ ਜੀ, ਇਲੈਕਸ਼ਨ ਦਾ ਟਾਈਮ ਹੈ ਜੀ, ਕਾਫੀ ਕੁਛ ਐਡਸ ਹਾਲੇ ਪੈਂਡਿੰਗ ਵੀ ਨੇ ਜੀ। ਨਿੱਕੀ ਜੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ, ਸੁਣਦੇ ਰਹਿਣਾ ਛਾਪਦਾ ਨਿਊਜ਼ ਨੈਟਵਰਕ ਟੋਰਾਂਟੋ।
2: You're listening to CNN Toronto, Chawla News Network Toronto.
3: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
4: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
5: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
4: ਸੱਚੀ?
5: ਓ ਮੁੱਚੀ,
4: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
5: ਇਹਨਾਂ ਕੋਲ ਸਾਲਾਂ ਦਾ ਤਜਰਬਾ।
4: ਹੁਣ ਐਡਰੈਸ ਵੀ ਲਿਖਾ।
5: ਲੈ ਲਿਖ ਲਾ, 1 Good Mark Place, Etobicoke, Unit 5,
4: ਕਾਲ 6477-706-9257,
6: 6477-706-9257। ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
7: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
8: ਹੁਣ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
9: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮਸ ਤੇ।
8: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
9: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
8: ਇੱਥੋਂ ਤੱਕ ਕਿ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
9: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-947-1320, 6479101320,
8: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641-741-1919, 641-741-1919 ਤੇ।
9: ਤੇ ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
8: ਤਾਂ ਫਿਰ ਦੇਰ ਕਿਸ ਗੱਲ ਦੀ, ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
9: CJMR 1320 AM, ਤੁਹਾਡੀ ਆਪਣੀ ਆਵਾਜ਼, ਤੁਹਾਡਾ अपना पंजाब
8: सुनते रहो प्रोग्राम रंगला पंजाब।
0: ऑलराइट एक बारी फिर तो स्वागत है प्रोग्राम दे विच ते मैं हां ताडा दोस्त ते होस्ट अर्श चावला। प्रोग्राम दे इस हिस्से नू मॉर्गेज अलायंस ते क्वीन नीलम जी होना वालों जो कि ब्रोकर ने जी होना वालों स्पॉन्सर किया जाता है। लॉन्ग वीकेंड तो बाद हुण तुहाडियां क्लोजिंगां शुरू हो जाणियां जी। काफी लोगों दियां नवे नवे जिन्होंने 5-6 साल पहलो कॉन्डोज बुक किए सन या जिन्होंने घर बुक किए सन उन्हां दियां क्लोजिंगां धड़ाधड़ आ रही ने ते उहदे वास्ते इक्को इक नाम नूं याद रखना क्वीन नीलम जी नूं 6477398710 अज दे की टिप्स लैके आए ने साडे लई करदे आं उहनां दा स्वागत। नीलम जी अ वेरी गुड मॉर्निंग।
10: वेरी गुड मॉर्निंग सर। आई थिंक लॉन्ग वीकेंड तो बाद एवरीबॉडी इज अ लिटिल बिट रिलैक्स नाउ।
0: तुहाडा गला बैठा लगदा ज्यादा पार्टी कर ली तुसीं। असीं
10: राती 4 बजे आए सी वापस।
0: वाओ कॉटेज तो है।
10: हांजी
0: क्या बात।
10: Long weekend of family, friends, this and that, and Thanksgiving.
0: Khali turkey khati bir?
10: Turkey, Brussels sprouts.
0: Oh, wow.
10: Everything English. Mere kyunki husband utho na England to, so assi bachcha vi England de utte bade shauk naal Brussels sprouts.
0: Kya baat hai.
10: Potatoes vagera
0: sara. Aloo. Achha, Brussels sprouts Punjabi ch ki kehnde hai, pata tuhanu kuch?
10: Hai nahi. छोटी गोभी।
0: छोटी गोभी। ये थोड़ा होमवर्क है अगले सेगमेंट दसना मेनू ये ब्रसल्स स्प्राउट्स पंजाबी च की कहंदे आ।
10: मैनू नहीं पता ऑनेस्टली आई डोंट नो। तुसी दसो प्लीज।
0: नहीं तुसी दस नहीं आप होमवर्क करके आयो फिर।
10: ठीक है चलो सॉरी पता की करांगे किसी दिन मैं तो स्टडी करूंगी चैट जीपीटी नु पूछूंगी। चैट जीपीटी
0: नहीं आया चीटिंग होगी ना फिर।
10: अच्छा पता नहीं आई डोंट नो मैं तो छोटी बंद गोभी जी कही घर।
0: अच्छा ठीक है फिर तुम इदा करो जी। कोई गल नहीं कोई गल नहीं कोई गल नहीं कोई गल नहीं पहलो अज का टॉपिक आप कर लेने मैं तुम दसदा ब्रसल्स स्प्राउट्स नु की कहंदे पंजाबी च। हाउ इज द मॉर्गेज लुकिंग लाइक।
10: मॉर्गेज लुकिंग लाइक यस धड़ा धड़ क्लोजिंग आ रही है स्पेशली कॉन्डोज दियां। कई तो जेडे यस उन्हां दी अप्रेजल्स नहीं ठीक आंदी पे पर जेडे लिते छोटी अमाउंट दे सीगे ना 5 लाख दे 4 लाख दे उन्हां दी ठीक ठीक आंदी पई आ। और दे आर टाइड अप विद अ बैंक जिथे कि उन्हां दी ब्लैंकेट मॉर्गेज है तो सानू कोई प्रॉब्लम आंदी नहीं पई। बहुत सारिया क्लोजिंग्स ने जिहड़ियां आ रही पर जे तुहानू कोई प्रॉब्लम आ रही है तो यू कैन लेट मी नो। मैनी क्लोजिंग्स आर कमिंग इन फरवरी एंड मार्च एज वेल। फरवरी दी बाई क्लोजिंग से मेरे को अगे हाले काफी महीने पे है बट आई हैव दोज क्लोजिंग जस्ट कॉन्डोज दी। ਤੁਸੀਂ ਅਗਰ ਕਿਸੇ ਵੀ ਚੀਜ਼ ਦੀ ਕੋਈ ਵੀ ਤੁਹਾਨੂੰ ਲੱਗਦਾ ਕਿ ਕਮੀ ਪੇਸ਼ੀ ਹੈਗੀ ਆ ਤੁਸੀਂ 20% ਬਿਲਡਰ ਨੂੰ ਦਿੱਤਾ ਹੋਇਆ ਬਟ ਆਪਾਂ 15% ਤੇ ਕਲੋਜ਼ ਕਰਾਉਣਾ ਵੀ ਕੈਨ ਡੂ ਦੈਟ। 5% ਜਿਹੜਾ ਆਪਾਂ ਵਾਪਸ ਲੈ ਕੇ ਦੇ ਸਕਦੇ ਹੁੰਦੇ ਹਾਂ ਕਲੋਜ਼ਿੰਗ ਵਾਲੇ ਦਿਨ ਤੁਹਾਨੂੰ ਬਾਕੀ ਦੇ ਪੈਸੇ ਵਾਪਸ ਮਿਲ ਜਾਣਗੇ। ਉਹਦੇ ਨਾਲ ਕਪਲ ਆਫ ਥਿੰਗਸ ਹੋ ਜਾਂਦੀਆਂ ਕਿ ਇੱਕ ਤਾਂ ਅਪਰੇਜ਼ਲ ਦੇ ਚਾਂਸਿਸ ਉਹ ਨਹੀਂ ਕਰਾਉਣੀ ਪੈਂਦੀ ਤਾਂ ਉਹਦੇ ਕਰਕੇ ਠੀਕ ਰਹਿ ਜਾਂਦਾ ਕੰਮ। ਤੇ ਦੂਜਾ ਜਿਹੜੇ ਪੈਸੇ ਵਾਧੂ ਦਿੱਤੇ ਹੋਏ ਆ ਕਲੋਜ਼ਿੰਗ ਕੋਸਟ ਤੇ ਲਈ ਉਹਦੇ ਚ ਤੁਸੀਂ ਉਹਨੂੰ ਵਰਤ ਸਕਦੇ ਹੋ ਭਾਵੇਂ ਉਸ ਟਾਈਮ ਤੇ ਨਹੀਂ ਹੈਗੇ ਪਰ ਤੁਹਾਨੂੰ ਪਤਾ ਕਿ ਕੱਲ ਨੂੰ ਪੈਸੇ ਮਿਲ ਜਾਣੇ ਤੇ ਅੱਜ ਕਲੋਜ਼ਿੰਗ ਜਿੱਦਾਂ ਮਰਜ਼ੀ ਕਰਾ ਲਈ ਤੇ ਦੈਟਸ ਵਨ ਆਫ ਦੀ ਉਹਦੀ ਬਿਊਟੀ ਆਫ ਇਟ। ਤੁਸੀਂ ਵਟ ਐਵਰ ਦਾ ਕੁਐਸਚਨ ਇਜ਼ ਇਨ ਰਿਗਾਰਡਸ ਟੂ ਮਾਰਗੇਜ ਭਾਵੇਂ ਉਹ ਫਸਟ ਹੈ ਸੈਕਿੰਡ ਹੈ ਪ੍ਰਾਈਵੇਟ ਹੈ ਅੱਜ ਦੀ ਅੱਜ ਚਾਬੀਆਂ ਚਾਹੀਦੀਆਂ ਬਿਲਡਰ ਦੀ ਕਲੋਜ਼ਿੰਗ ਹੈ ਔਰ ਰੀਸੇਲ ਹੈ ਐਨੀਥਿੰਗ ਟੂ ਡੂ ਵਿਦ ਮਾਰਗੇਜ ਮਾਰਗੇਜ ਬ੍ਰੋਕਰ ਮਾਰਗੇਜ ਕੁਈਨ ਮਾਰਗੇਜ ਅਲਾਇੰਸ ਨੀਲਮ ਸਰਾਵ
0: 6477398710 Neelam ji, thank you so much.
10: Thank you.
0: Ji. All right. Hey, son, Neelam ji, and ek vari fir to jo aankde aaye ne samne jinna lokan ne vote kite khaas karke Torontonians ne मोर दैन 2 लाख एडवांस पोलां दे विच वोटिंग हुई जी म्यूनिसिपल इलेक्शन। ओनली मैं टोरोंटोनियंस की गल कर रहा ना ब्रैम्पटोनियंस नॉट मिसिसागा नॉट कैलेडन मैं सिर्फ ते सिर्फ टोरोंटोनियंस की गल कर रहा जी। दैट्स अ बिग चेंज। 2022 दे विच तकरीबन 1,24,000 लोग सन ते हुण 2 लाख तो भी ज्यादा वोटां पईआं ने जी। दैट्स अमेजिंग। ਤੇ ਜਿਹੜਾ ਗੋਲਡ ਹਾਈਸਟ ਹੋਇਆ ਪੀਅਰਸਨ ਏਅਰਪੋਰਟ ਦੇ ਵਿੱਚ ਕੁਝ ਅਹਿਮ ਫਿਗਰਸ ਪੀਅਰਸਨ ਏਅਰਪੋਰਟ ਦੀ ਗੋਲਡ ਹਾਈਸਟ ਦੇ ਵਿੱਚ ਟੈਸਟਮੋਨੀਜ਼ ਟ੍ਰਾਇਲ ਸ਼ੁਰੂ ਹੋ ਚੁੱਕਾ ਜੀ। ਇੱਕ ਹੋਰ ਆਦਮੀ ਨੂੰ ਅਕਿਊਜ਼ ਕੀਤਾ ਗਿਆ। ਇਸ ਆਦਮੀ ਨੇ ਐਡਮਿਟ ਕੀਤਾ ਕਿ ਉਹਦਾ ਰੋਲ ਇਹਦੇ ਵਿੱਚ ਐਡਾ ਕਰੂਸ਼ਲ ਸੀ ਤੇ ਹੁਣ ਉਹ ਜਿਹੜਾ ਅਕਿਊਜ਼ਡ ਹੈ ਉਹਨੂੰ ਹੁਣ ਕੋਰਟ ਦੇ ਵਿੱਚ ਕਚਹਿਰੀ ਦੇ ਵਿੱਚ ਦਸਤਕ ਬਿਠਾਇਆ ਜਾਵੇਗਾ ਜੀ ਤੇ ਅਰਸਲਾਨ ਚੌਧਰੀ ਨਾਮ ਦਾ ਬੰਦਾ ਸੀ ਇਫ ਯੂ ਮੈਂਬਰ ਵਾਸ ਸੈਂਟੈਂਸਡ ਦਿਸ ਸਪਰਿੰਗ 4 ਸਾਲ ਲਈ ਇਨ ਪ੍ਰਿਜ਼ਨ ਆਫਟਰ ਪਲੀਡਿੰਗ ਗਿਲਟੀ ਤੇ ਉਹ ਹੁਣ ਕਹਿ ਲਓ ਕਿ ਉਹਦੇ ਉੱਤੇ ਇਹ ਕਿਹਾ ਗਿਆ ਹੈ ਕਿ ਉਹਨੂੰ 40 ਸਾਲ ਦਿੱਤੇ ਕਿ ਤੂੰ 22 ਮਿਲੀਅਨ ਵਾਪਸ ਪੇ ਕਰਨਾ ਜੀ ਹੁਣ 40 ਸਾਲ 22 ਮਿਲੀਅਨ ਕੋਈ ਸੈਂਸ ਬਣਦੀ ਨੀ ਐਂਡ ਪਰਮਪਾਲ ਸਿੱਧੂ ਜੋ ਕਿ ਇੱਕ ਹੋਰ ਅਕਿਊਜ਼ਡ ਹੈ ਜੀ ਉਸਨੇ ਨੋਟ ਗਿਲਟੀ ਕਿਹਾ ਜੀ ਇਸ ਚੀਜ਼ ਦੇ ਵਿੱਚ ਤੇ ਉਹ ਹੁਣ ਉਹਦੀ ਕੋਰਟ ਦੇ ਵਿੱਚ ਪੇਸ਼ੀ ਹੋ ਰਹੀ ਹੈ ਸਿੱਧੂ ਦਾ ਟ੍ਰਾਇਲ ਸ਼ੁਰੂ ਹੋ ਚੁੱਕਾ ਜੀ ਤੇ ਏਅਰ ਕੈਨੇਡਾ ਦਾ ਉਹ ਐਕਸ ਇੰਪਲੋਈ ਵੀ ਰਹਿ ਚੁੱਕਿਆ ਹੈ ਤੇ ਦੇਖਦੇ ਹਾਂ ਕਿ ਇਸ ਹਾਈਸ ਦੇ ਵਿਚ ਕਿਹੜਾ ਕਿਹੜਾ ਨਿਰਦੋਸ਼ ਤੇ ਕਿਹੜਾ ਕਿਹੜਾ ਦੋਸ਼ੀ ਪਾਇਆ ਜਾਵੇਗਾ ਟੋਰਾਂਟੋ ਦੇ ਆਦਮੀ ਨੂੰ ਚਾਰਜ ਕੀਤਾ ਗਿਆ ਜੀ ਉਸਨੇ ਕੁਛ ਅਜਿਹੇ ਇਜ਼ਰਾਈਲੀ ਫਲੈਗਸ ਨੂੰ ਜਲਾਇਆ ਜੀ ਆਊਟਸਾਈਡ ਨੋਰਥ ਯੋਰਕ ਦੇ ਵਿਚ ਇਕ ਚਰਚ ਦੇ ਬਾਹਰ ਉਸ ਨੂੰ ਪੁਲਿਸ ਲੱਭ ਰਹੀ ਹੈ ਤੇ ਬਾਈਕ ਲੇਨ ਰੈਨੋਵੇਸ਼ਨ ਸੋਰੀ ਬਾਈਕ ਲੇਨ ਰਿਮੂਵਲਸ ਈਟੋਬੀਕੋ ਦੇ ਏਰੀਏ ਦੇ ਵਿਚ ਜੋ ਇਕ ਬਣਿਆ ਹੋਇਆ ਸੀ ਰਸਤਾ ਉਸ ਨੂੰ ਹੁਣ ਦੁਬਾਰਾ ਰਿਮੂਵ ਕਰ ਜਾ ਰਹੇ ਨੇ ਜੀ ਕੋਰਟ ਵੱਲੋਂ ਇਹ ਬੈਟਲ ਲੜ ਰਹੇ ਸੀ ਸਾਈਕਲਿਸਟ ਬਟ ਮੈਨੂੰ ਲੱਗਦਾ ਹੈ ਕਿ ਇਹ ਰਿਮੂਵਲ ਈਟੋਬੀਕੋ ਦੇ ਵਿਚ ਮਨਜ਼ੂਰੀ ਮਿਲ ਜਾਵੇਗੀ ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਹੁਣ ਸਾਨੂੰ ਤੁਸੀਂ ਦਿਓ ਆਗਿਆ ਤੇ ਬਈ ਬਰੈਂਪਟਨ ਦੇ ਵਿਚ ਮੈਂ ਘਰ ਲੈ ਕੇ ਆ ਰਿਹਾ ਅੰਡਰ ਮਿਲੀਅਨ ਡਾਲਰ ਬ੍ਰੈਂਡ ਨਿਊ ਕੰਟਰੀ ਸਾਈਡ ਟੋਰਬ੍ਰਮ ਦੇ ਏਰੀਆ ਦੇ ਵਿਚ 9,99,999 ਤੋਂ ਬ੍ਰੈਂਡ ਨਿਊ ਇਹ ਘਰ ਹੋਣਗੇ ਤੁਸੀਂ ਅਗਰ ਇਸ ਘਰਾਂ ਦੇ ਵਿਚ ਡਿਪੋਜ਼ਿਟ ਦੇਣਾ ਚਾਹੁੰਦੇ ਹੋ ਲਾਈਨ ਚ ਲੱਗਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਪੈਦਾ ਕਰ ਲਿਓ ਜੀ ਚੰਦ ਏਜੰਟਾਂ ਕੋ ਹੀ ਇਹ ਪ੍ਰੋਜੈਕਟ ਹੈ ਉਨ੍ਹਾਂ ਦੇ ਵਿਚੋਂ ਦਾਸ ਹੁਣੀ ਇਕ ਨੇ 416-303-1515 ਤੋਂ ਦੀ ਟੈਚ ਹਾਊਸਿਸ ਆਨ ਕੰਟਰੀ ਸਾਈਡ ਟੋਰਬ੍ਰਮ ਦੇ ਵਿਚ 38-foot ਲੋਟ ਤੇ ਅਸੀਂ ਲੈ ਕੇ ਆ ਰਹੇ ਹਾਂ ਅਗੇਨ ਨੰਬਰ 416-303-1515 ਸਾਨੂੰ ਹੁਣ ਤੁਸੀਂ ਇੱਥੇ ਦਿਓ ਆਗਿਆ ਮਿਲਦੇ ਹਾਂ ਸ਼ਾਮ ਨੂੰ 6 ਵਜੇ ਅਗੇਨ ਤੁਸੀਂ ਆਪਣਾ ਸ਼ੋਅ ਸਟਾਰਟ ਕਰਨਾ ਚਾਹੁੰਦੇ ਹੋ ਇਸੇ ਸਟੇਸ਼ਨ ਤੇ ਐਜ਼ ਅ ਪ੍ਰੋਡਿਊਸਰ ਜਾਂ ਐਜ਼ ਅ ਹੋਸਟ ਆਉਣਾ ਚਾਹੁੰਦੇ ਹੋ ਤਾਂ ਮੇਰਾ ਨੰਬਰ 416-303-1515 ਦਿਓ ਆਗਿਆ ਰੱਬ ਰੱਖਾ ਸਤਿ ਸ੍ਰੀ ਅਕਾਲ

0: CJMR 1320.
1: ਗੱਲ ਇਹ ਨਹੀਂ ਤੂੰ ਝੂਠੀ ਸੀ ਤੇ ਤੇਰੇ ਵਾਅਦੇ ਕੱਚੇ ਨਿਕਲੇ, ਪਰ ਦੁੱਖ ਹੁੰਦਾ ਕਮਲੀਏ ਕਿ ਬਸ ਲੋਕ ਸੱਚੇ ਨਿਕਲੇ, ਲੋਕ ਸੱਚੇ ਨਿਕਲੇ।

voice for your community. The voice of the city. CJMR 1320.

where cultures connect. CJMR 1320, the voice of the city.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ

0: ਗੁੱਡ ਈਵਨਿੰਗ, ਗੁੱਡ ਈਵਨਿੰਗ, ਗੁੱਡ ਈਵਨਿੰਗ। ਰੰਗਲਾ ਪੰਜਾਬ ਦੀ ਸ਼ਾਮ ਦੀ ਮਹਿਫਲ ਨਾਲ ਜੁੜੇ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸਨੇ ਸਵਾਸਾਂ ਦੀ ਲੜੀ ਦਾ ਇਹ ਸਿਲਸਿਲਾ ਚਾਲੂ ਰਖਿਆ ਅਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋਣ ਦਾ ਮੌਕਾ ਦਿੱਤਾ ਹੈ। ਤੁਹਾਡਾ ਸਾਡਾ ਸਾਥ ਠੀਕ 10 ਵਜੇ ਤੱਕ ਰਹੇਗਾ, ਜਿਹਦੇ ਵਿਚ ਬਹੁਤ ਸਾਰੀਆਂ 9 ਵਜੇ ਤੱਕ ਰਹੇਗਾ ਸਾਰੀ ਬਹੁਤ ਸਾਰੀਆਂ ਖ਼ਬਰਾਂ ਗੱਲਾਂ ਬਾਤਾਂ ਲੈ ਕਰਕੇ ਸਾਡੀ ਸਾਰੀ ਟੀਮ ਹਾਜ਼ਰ ਹੈ। ਪਹਿਲੀਆਂ ਖ਼ਬਰਾਂ ਤੁਹਾਡੇ ਲਈ ਰੀਮਾ ਗੋਗਲਾਨੀ ਜੀ ਦੀ ਜ਼ਬਾਨੀ ਪੇਸ਼ ਕਰਾਂਗੇ ਔਰ ਸਟੂਡੀਓ ਦੇ ਨੰਬਰ ਨੇ 905-813-1320 905-813-1320। ਬਰਾਏ ਕਰਮ, ਬਰਾਏ ਮਿਹਰਬਾਨੀ ਜਿਸ ਮਾਧਿਅਮ ਦੇ ਰਾਹੀਂ ਤੁਸੀਂ ਸਾਨੂੰ ਸੁਣ ਦੇਖ ਰਹੇ ਹੋ, ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸ ਕੇ ਸਾਨੂੰ ਆਪਣੇ ਧੰਨਵਾਦੀ ਬਣਾ ਸਕਦੇ ਹੋ। ਇਸ ਚੈਨਲ ਨੂੰ ਤੁਸੀਂ ਯੂਟਿਊਬ, ਫੇਸਬੁੱਕ ਰਾਹੀਂ, ਰੰਗਲਾ ਪੰਜਾਬ ਅਤੇ CGMR 1320 ਦੇ ਐਪ ਰਾਹੀਂ ਸੁਣ ਦੇਖ ਸਕਦੇ ਹੋ। ਆਈਹਕ ਦੇ ਨਾਲ ਨਾਲ IPTV ਬਾਕਸ ਅਤੇ ਲੋਕਲ ਨੰਬਰ 647-910-1320, ਅਮਰੀਕਾ ਦੇ ਵਿਚ 641-741-1919 ਤੇ ਸੁਣਿਆ ਜਾ ਸਕਦੈ। ਪ੍ਰੋਗਰਾਮ ਦੇ ਹਿੱਸੇ ਨੂੰ ਲੋਟਸ ਫਿਊਨਰਲ ਹੋਮ ਵੱਲੋਂ ਸਪਾਂਸਰ ਕੀਤਾ ਜਾਂਦੈ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ, ਤੁਸੀਂ ਅੰਤਮ ਰਸਮਾਂ ਆਪਣੀ ਧਾਰਮਿਕ ਰੌਰੀਤਾਂ ਦੇ ਮੁਤਾਬਕ ਕਰਨੀਆਂ ਨੇ। ਤੁਹਾਡੀ ਭਾਸ਼ਾ ਦਾ ਗਿਆਨ ਰੱਖਦੇ ਨੇ ਹਿੰਦੀ, ਪੰਜਾਬੀ, ਇੰਗਲਿਸ਼, ਸਾਰੀਆਂ ਭਾਸ਼ਾਵਾਂ ਦਾ ਗਿਆਨ ਰੱਖਣ ਵਾਲੀ ਟੀਮ। ਤੁਹਾਡੀਆਂ ਧਾਰਮਿਕ ਰੌਰੀਤਾਂ ਦੀ ਭਾਵਨਾ ਨੂੰ ਕਦਰ ਕਰਨ ਵਾਲੀ ਟੀਮ ਨਾਲ ਸੰਪਰਕ ਕਰੋ। ਬੜੇ ਹੀ ਰੀਜ਼ਨੇਬਲ ਰੇਟ ਤੇ ਇਹ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। 647-547-88 ਤੇ ਕਾਲ ਕੀਤਾ ਜਾ ਸਕਦਾ। ਲੋਪੇਸ਼ ਨੇ ਉਨ੍ਹਾਂ ਵੱਲੋਂ ਸਪਾਂਸਰ ਕੀਤੀਆਂ ਜਾਂਦੀਆਂ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਰਾਹੁਲ ਗਾਂਧੀ ਸਮੇਤ ਕਈ ਆਗੂਆਂ ਦੇ ਖਿਲਾਫ 2 FIR ਦਰਜ। ਜੰਤਰ ਮੰਤਰ ਤੇ ਪ੍ਰਦਰਸ਼ਨ ਕਰਨ ਜਾ ਰਹੇ CGP ਆਗੂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਹਿਰਾਸਤ ਵਿਚ। ਮਾਨਸਾ ਦੇ ਵਿਚ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਗਿਆ ਪਰਵਿੰਦਰ ਝੋਟੇ ਦਾ ਕਤਲ। ਖੌਫਜ਼ਦਾ ਪਿਤਾ ਨੇ ਲਾਈ ਸੀ ਗੁਹਾਰ। ਐਕਸ਼ਨ ਮੋਡ ਚ ਆਏ ਮੁੱਖ ਮੰਤਰੀ ਭਗਵੰਤ ਮਾਨ, ਸੱਦੀ ਮੀਟਿੰਗ। OST ਘੁੰਮਣ ਮਾਮਲੇ ਦੇ ਵਿਚ ED ਦੀ ਹੋਈ ਐਂਟਰੀ। ਜਲੰਧਰ ਚ ਕੇਸ ਕੀਤਾ ਗਿਆ ਦਰਜ। UPI ਤੇ 0% ਫੋਰ ਚਾਰਜ ਦੀਵਾਲੀ ਤੱਕ ਟਲਿਆ। ਹੁਣ ਖਬਰਾਂ ਵਿਸਤਾਰ ਦੇ ਨਾਲ। ਦਿੱਲੀ ਪੁਲਿਸ ਨੇ ਇੰਡੀਆ ਗਠਜੋੜ ਵੱਲੋਂ ਸੁਪਰੀਮ ਕੋਰਟ ਵੱਲ ਕੱਢੇ ਗਏ ਵਿਰੋਧ ਮਾਰਚ ਦੇ ਸਬੰਧ ਦੇ ਵਿਚ 2 ਵੱਖ ਵੱਖ FIR ਦਰਜ ਕੀਤੀਆਂ ਨੇ। ਪੁਲਿਸ ਦਾ ਕਹਿਣਾ ਹੈ ਕਿ ਮਾਰਚ ਬਿਨਾਂ ਕਿਸੇ ਇਜਾਜ਼ਤ ਦੇ ਕੱਢਿਆ ਗਿਆ ਸੀ ਤੇ ਪ੍ਰਦਰਸ਼ਨਕਾਰੀਆਂ ਉਤੇ ਪੁਲਿਸ ਬੈਰੀਕੇਟਿੰਗ ਤੋੜਨ ਦੇ ਗੰਭੀਰ ਦੋਸ਼ ਨੇ। ਇਹ FIR 12 ਖੰਭਾ ਰੋਡ ਤੇ ਤਿਲਕ ਮਾਰਗ ਪੁਲਿਸ ਸਟੇਸ਼ਨ ਚ ਦਰਜ ਕੀਤੀ ਗਈ। ਪੁਲਿਸ ਦੇ ਮੁਤਾਬਕ ਪ੍ਰਦਰਸ਼ਨ ਦੌਰਾਨ ਬੈਰੀਕੇਟ ਤੋੜਨ ਦੇ ਲਈ ਇਕ ਮਿੰਨੀ ਟਰੱਕ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਤਿਲਕ ਮਾਰਗ ਵਾਲੀ FIR ਉਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਸਬੰਧਤ ਹੈ ਜੋ ਸੁਪਰੀਮ ਕੋਰਟ ਦੇ ਅਹਾਤੇ ਚ ਦਾਖਲ ਹੋ ਗਏ। ਇਸ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਮੇਤ ਹੋਰ ਪ੍ਰਮੁੱਖ ਇੰਡੀਆ ਗਠਜੋੜ ਦੇ ਆਗੂਆਂ ਦੇ ਨਾਮ ਸ਼ਾਮਲ ਕੀਤੇ ਗਏ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹਜ਼ਾਰਾਂ ਇੰਡੀਆ ਗਠਜੋੜ ਦੇ ਸਮਰਥਕਾਂ ਨੇ ਚੋਣ ਸੂਚੀਆਂ ਚ ਕਥਿਤ ਧੋਖਾਧੜੀ ਦੇ ਮਾਮਲੇ ਚ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਨੌਟ ਪੈਲੇਸ ਤੋਂ ਸੁਪਰੀਮ ਕੋਰਟ ਵੱਲ ਰੋਸ ਮਾਰਚ ਕੱਢਿਆ ਸੀ। ਉਧਰ ਇਸੇ ਹੀ ਮਾਮਲੇ ਚ ਪ੍ਰਦਰਸ਼ਨ ਕਰਨ ਜਾ ਰਹੇ ਕਾਂਗਰਸ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਨੂੰ ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਹਿਰਾਸਤ ਚ ਲੈ ਲਿਆ। ਇਹ ਜੰਤਰ ਮੰਤਰ ਵੱਲ ਚੱਲ ਰਹੇ ਸਨ। ਪੁਲਿਸ ਸਰੋਤਾਂ ਦੇ ਮੁਤਾਬਕ ਇਹ ਕਾਰਵਾਈ ਸ਼ਹਿਰ ਚ ਬਣਾਏ ਸੁਰੱਖਿਆ ਘੇਰੇ ਨੂੰ ਤੋੜਨ ਦੀ ਕੋਸ਼ਿਸ਼ ਤੋਂ ਬਾਅਦ ਕੀਤੀ ਗਈ। ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ CJP ਦੇ ਬਾਨੀ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਕ ਪੋਸਟ ਰਾਹੀਂ ਦਸਿਆ ਕਿ ਪਾਰਟੀ ਦੇ ਆਗੂਆਂ ਅਜਿੰਕਿਆ ਸ਼ਿੰਦੇ ਸਮੇਤ ਕਈ ਹੋਰ ਟੀਮ ਮੈਂਬਰਾਂ ਨੂੰ ਪੁਲਿਸ ਵੱਲੋਂ ਹਿਰਾਸਤ ਚ ਲੈ ਲਿਆ। ਦੀਪਿਕਾ ਨੇ ਲਿਖਿਆ, ਕੌਮੀ ਝੰਡੇ ਤਿਰੰਗੇ ਦੇ ਨਾਲ ਸਾਡੇ ਸਾਥੀ ਮੰਗਲਵਾਰ ਸਵੇਰੇ ਜੰਤਰ ਮੰਤਰ ਚ ਦਾਖਲ ਹੋਏ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਚੁੱਕ ਲਿਆ। ਪ੍ਰਧਾਨ ਮੰਤਰੀ ਮੋਦੀ ਨੂੰ ਟੈਗ ਕਰਦਿਆਂ ਉਨ੍ਹਾਂ ਲਿਖਿਆ ਕਿ ਤੁਸੀਂ ਵਿਰੋਧੀਆਂ ਦੀ ਆਵਾਜ਼ ਨੂੰ ਖਤਮ ਨਹੀਂ ਕਰ ਸਕਦੇ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515 416-303-1515। ਪੁਲਿਸ ਨੇ ਮਾਨਸਾ ਚ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਖੌਫਨਾਕ ਕਾਂਡ ਇਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਅੰਜਾਮ ਦਿੱਤਾ ਗਿਆ। ਮੈਡੀਕਲ ਸਟੋਰ ਦੇ ਮਾਲਕ ਨੇ ਮੰਗਲਵਾਰ ਸਵੇਰੇ ਤਾਬੜ ਤੋੜ ਗੋਲੀਆਂ ਮਾਰੀਆਂ ਅਤੇ ਗੋਲੀਆਂ ਇੰਨੀ ਨੇੜਿਓ ਮਾਰੀਆਂ ਗਈਆਂ ਕਿ ਝੋਟੇ ਦੇ ਸਰੀਰ ਦੇ ਆਰ ਪਾਰ ਹੋ ਗਈਆਂ। ਜਾਣਕਾਰੀ ਮੁਤਾਬਕ ਘਟਨਾ ਦੌਰਾਨ ਪਰਵਿੰਦਰ ਸਿੰਘ ਝੋਟਾ ਫੇਸਬੁੱਕ ਪੇਜ ਤੇ 5 ਮਿੰਟ 48 ਸੈਕਿੰਡ ਦੀ ਲਾਈਵ ਵੀਡੀਓ ਬਣਾਈ ਸੀ, ਜਿਸ ਵਿਚ ਗੋਲੀਆਂ ਚੱਲਣ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਹੈ। ਦੱਸਿਆ ਜਾ ਰਿਹਾ ਕਿ ਵੀਡੀਓ ਚ ਚੋਟਾ ਤੇ ਉਨ੍ਹਾਂ ਦੇ ਸਾਥੀ ਨਸ਼ਿਆਂ ਦੇ ਨਾਲ ਜੁੜੇ ਮੁੱਦੇ ਤੇ ਦਵਾਈਆਂ ਦੀ ਦੁਕਾਨ ਦੇ ਮਾਲਕ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਨੇ। ਇਸ ਦੌਰਾਨ ਗੋਲੀਬਾਰੀ ਹੋ ਗਈ। ਪਰਵਿੰਦਰ ਸਿੰਘ ਚੋਟਾ ਮਾਨਸੇ ਚ ਲੰਬੇ ਸਮੇਂ ਤੋਂ ਨਸ਼ੇ ਦਾ ਵਿਰੋਧ ਕਰ ਰਹੇ ਸਨ। ਉਹ ਨਾ ਸਿਰਫ ਨਸ਼ਾ ਵੇਚਣ ਤੋਂ ਰੋਕਦੇ ਸੀ ਬਲਕਿ ਨਸ਼ਾ ਵੇਚਣ ਵਾਲਿਆਂ ਨੂੰ ਫੜਦੇ ਵੀ ਸਨ। ਇਸ ਨੂੰ ਲੈ ਕੇ ਕਈ ਵਾਰ ਉਨ੍ਹਾਂ ਦਾ ਝਗੜਾ ਹੋ ਗਿਆ ਸੀ ਤੇ ਉਨ੍ਹਾਂ ਦੇ ਕਹਿਣ ਤੇ ਕਈ ਪੰਚਾਇਤਾਂ ਨੇ ਨਸ਼ੇ ਦੇ ਖਿਲਾਫ਼ ਮਤੇ ਵੀ ਪਾਸ ਕੀਤੇ ਸਨ। ਭੀਮ ਸਿੰਘ ਫੌਜੀ ਜੋ ਕਿ ਉਨ੍ਹਾਂ ਦੇ ਪਿਤਾ ਨੇ, ਉਨ੍ਹਾਂ ਨੇ ਗੁਹਾਰ ਲਾਈ ਸੀ ਕਿ ਮੇਰੇ ਪੁੱਤ ਦੀ ਜਾਨ ਨੂੰ ਖਤਰਾ ਹੈ, ਕੁਝ ਤਾਂ ਕਰੋ। ਜੇਕਰ ਉਨ੍ਹਾਂ ਦੀ ਅਰਜ਼ੀ ਤੇ ਸਮੇਂ ਸਿਰ ਸਰਕਾਰੀ ਦਰਬਾਰੇ ਗੌਰ ਹੁੰਦੀ ਤੇ ਅੱਜ ਸਾਬਕਾ ਫੌਜੀ ਭੀਮ ਸਿੰਘ ਦੇ ਪੁੱਤਰ ਪਰਵਿੰਦਰ ਸਿੰਘ ਚੋਟਾ ਨੂੰ ਜਾਨ ਨਾ ਗਵਾਉਣੀ ਪੈਂਦੀ। ਅੱਜ ਜਦੋਂ ਕਤਲ ਹੋ ਚੁੱਕਾ ਤੇ ਉਸ ਤੋਂ ਬਾਅਦ ਪਰਵਿੰਦਰ ਸਿੰਘ ਚੋਟਾ ਦੇ ਮਾਂ ਬਾਪ ਦੋਵੇਂ ਭੁੱਬਾਂ ਮਾਰ ਮਾਰ ਕੇ ਰੋ ਰਹੇ ਸਨ ਤੇ ਨਾਲ ਹੀ ਸਰਕਾਰ ਦੇ ਅੱਗੇ ਸਵਾਲ ਕਰ ਰਹੇ ਸਨ। ਉਧਰ ਇਸ ਕਤਲ ਤੋਂ ਬਾਅਦ ਭਗਵੰਤ ਮਾਨ ਐਕਸ਼ਨ ਮੋਡ ਚ ਆ ਗਏ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਿੰਦਰ ਚੋਟਾ ਦੇ ਕਤਲ ਨੂੰ ਲੈ ਕੇ ਹਾਈ ਲੈਵਲ ਮੀਟਿੰਗ ਸੱਦੀ। ਇਹ ਮੀਟਿੰਗ ਆਨਲਾਈਨ ਹੋਈ ਜਿਸ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ SSP, SDM ਤੇ DSP ਸ਼ਾਮਲ ਸਨ। ਇਸ ਵਿਚ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਰਚਾ ਕੀਤੀ ਗਈ ਤੇ ਨਾਲ ਹੀ ਚੋਟੇ ਦੇ ਕਤਲ ਮਾਮਲੇ ਚ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਆਰਡਰ ਦਿੱਤੇ ਗਏ। ਹਰਿਆਣਾ ਦੇ ਕਰਨਾਲ ਚ ਜਾਟ ਭਵਨ ਵਿਚ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਕੌਂਸਲ ਆਮ ਸਭਾ ਦੀ ਮੀਟਿੰਗ ਦੇ ਵਿਚ 26 ਨਵੰਬਰ ਨੂੰ ਦਿੱਲੀ ਸਮੇਤ ਪੂਰੇ ਭਾਰਤ ਵਿਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਐ। ਪ੍ਰਦਰਸ਼ਨਾਂ ਦੀ ਜਗ੍ਹਾ ਬਾਰੇ ਫੈਸਲਾ ਸੰਯੁਕਤ ਕਿਸਾਨ ਮੋਰਚੇ ਦੀਆਂ ਸੂਬਾਈ ਇਕਾਈਆਂ ਕਰਨਗੀਆਂ। ਮੀਟਿੰਗ ਦੇ ਵਿਚ ਪ੍ਰਧਾਨਗੀ 7 ਮੈਂਬਰੀ ਮੰਡਲ ਨੇ ਕੀਤੀ ਜਿਸ ਵਿਚ ਅਸ਼ੋਕ ਤਾਵਲੇ, ਰਾਕੇਸ਼ ਟਕੈਤ, ਜੋਗਿੰਦਰ ਸਿੰਘ ਉਗਰਾਹਾਂ ਅਤੇ ਹੋਰ ਵੀ ਕਈ ਆਗੂ ਸ਼ਾਮਲ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਦੇ ਨਾਲ ਜੁੜੇ ਮਾਮਲੇ ਚ ED ਦੀ ਐਂਟਰੀ ਹੋ ਚੁੱਕੀ ਹੈ। ਕੇਂਦਰੀ ਜਾਂਚ ਏਜੰਸੀ ED ਨੇ ਬੁੱਧਵਾਰ ਨੂੰ ਜਲੰਧਰ ਚ ਇਸ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤੈ। ਇਹ ਘਟਨਾਕ੍ਰਮ ਇਸ ਲਈ ਵੀ ਅਹਿਮ ਹੈ ਕਿਉਂਕਿ ਇਕ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਰਾਜਬੀਰ ਘੁੰਮਣ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫ਼ਤਾਰੀ ਤੇ ਕਿਸੇ ਵੀ ਤਰ੍ਹਾਂ ਦੇ ਹੋਰ ਕਾਰਵਾਈ ਤੋਂ ਸਟੇ ਲਾ ਦਿੱਤਾ ਸੀ। UPI ਪੇਮੈਂਟ ਤੇ 15 ਅਕਤੂਬਰ ਤੋਂ ਲਾਗੂ ਹੋਣ ਵਾਲਾ ਚਾਰਜ ਦੀਵਾਲੀ ਤੱਕ ਟਾਲ ਦਿੱਤਾ ਗਿਆ। ਇਸ ਨਾਲ ਦੁਕਾਨਦਾਰਾਂ ਨੂੰ 2000 ਤੋਂ ਜ਼ਿਆਦਾ UPI ਪੇਮੈਂਟ ਕਰਨ ਤੇ 0.4% ਚਾਰਜ ਲੱਗਣਾ ਸੀ। ਆਮ ਲੋਕਾਂ ਦੇ ਵਿਚਕਾਰ ਟ੍ਰਾਂਜੈਕਸ਼ਨ ਫਿਲਹਾਲ ਪਹਿਲੇ ਵਾਂਗ ਫ੍ਰੀ ਰਹੇਗਾ। NPCI ਨੇ ਤਿਉਹਾਰੀ ਸੀਜ਼ਨ ਨੂੰ ਦੇਖਦਿਆਂ ਇਸ ਨੂੰ ਟਾਲਣ ਦਾ ਫੈਸਲਾ ਕੀਤੈ। ਉਨ੍ਹਾਂ ਕਿਹਾ ਕਿ ਇਸ ਨੂੰ ਦੀਵਾਲੀ ਦੇ ਤੁਰੰਤ ਬਾਅਦ ਲਾਇਆ ਜਾਏਗਾ ਪਰ ਫਿਲਹਾਲ ਤਰੀਕ ਨਹੀਂ ਦੱਸੀ ਹੈ। ਇਸ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
0: ਸੀ ਜਮਾਲ 320 ਮੀਟਰ ਬੈਂਡ ਤੇ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪ੍ਰੋਗਰਾਮ ਦੇ ਵਿਚ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ ਟਾਪ ਚੋਇਸ ਇਲੈਕਟ੍ਰੋਨਿਕਸ, ਜੋ 16 ਇੰਟਮੋਲ ਡਰਾਈਵ ਤੇ ਵਾਕਿਆ ਨੇ ਬਰੈਂਪਟਨ ਦੇ ਵਿਚ 5461 ਹਾਈਵੇ 6 ਨਾਰਥ ਗੋਲਫ ਦੇ ਵਿਚ। ਹਾਈ ਐਂਡ ਦਾ ਇਹ ਇਲੈਕਟ੍ਰੋਨਿਕ ਦਾ ਸਟੋਰ ਹੈ ਜਿੱਥੋਂ ਤੁਹਾਨੂੰ ਮਿਲਦੇ ਨੇ ਹਰ ਸਾਈਜ਼ ਦੇ ਟੈਲੀਵਿਜ਼ਨ, ਹਰ ਬ੍ਰਾਂਡ ਦੀਆਂ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ਼, ਅਤੇ ਤੁਸੀਂ ਆਪਣੇ ਅਪਲਾਇੰਸਿਸ ਬਾਰੇ ਖੁੱਲ੍ਹ ਕੇ ਜਾਣਕਾਰੀ ਵੀ ਲੈ ਸਕਦੇ ਹੋ। ਪਲੱਸ ਔਨ ਟਾਪ ਫਰਨੀਚਰ ਡਿਸਪਲੇ ਕੀਤਾ ਹਾਈ ਐਂਡ ਦਾ, ਜੋ ਤੁਸੀਂ ਇੱਥੋਂ ਲੈ ਸਕਦੇ ਹੋ। ਫਾਈਨੈਂਸਿੰਗ ਔਨ ਦੀ ਸਪੋਟ, ਡਿਲੀਵਰੀ ਔਨ ਟਾਈਮ। ਟਾਪ ਚੋਇਸ 16 ਇੰਟਮੋਲ ਡਰਾਈਵ ਬਰੈਂਪਟਨ, 5461 ਹਾਈਵੇ 6 ਨਾਰਥ ਗੋਲਫ। ਨੰਬਰ 9057900045, 9579045। ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਿਲਰ, ਜੋ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ। ਰੈਡੋ ਬੈਚਸ, ਡਾਇਮੰਡ ਜੁਲੀ, ਡਾਇਮੰਡ ਰਿੰਗ, ਡਾਇਮੰਡ ਬੈਂਗਲ, ਬ੍ਰੈਸਲਟ, ਡਾਇਮੰਡ ਨੈਕਲੈਸ, ਡਾਇਮੰਡ ਦੇ ਈਅਰਿੰਗ, ਵੈਡਿੰਗ ਬੈਂਡਸ, ਮੈਨ ਵੈਡਿੰਗ ਬੈਂਡਸ ਤੋਂ ਇਲਾਵਾ ਮਰਦਾਨਾ ਜਨਣਾ ਕੋਈ ਗਹਿਣਾ ਲੈਣਾ ਜਾਂ ਕੋਈ ਕਿਸੇ ਤਰ੍ਹਾਂ ਦੀ ਗੱਲ ਕਰਨੀ ਹੈ, 7198 ਏਅਰਪੋਰਟ ਰੋਡ, ਨੰਬਰ 905-672-4290। ਆਲਸੋ ਦਿਸ ਪ੍ਰੋਗਰਾਮ ਸਪਾਂਸਰ ਬਾਏ ਕਾਵਿਆ ਹੋਮੋਕੇਟ ਐਂਡ ਕੋਟਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਜੀ। ਜੀ ਹਾਂ, ਜਿੱਥੋਂ ਤੁਸੀਂ ਬਿਮਾਰੀ ਦਾ ਹਰ ਹੱਲ ਲੱਭ ਸਕਦੇ ਹੋ। ਬਵਾਸੀਰ ਦੇ ਇਲਾਜ ਦੇ ਨਾਲ ਅਥੋਰਾਈਟਿਸ, ਸਕਿਨ ਇਸ਼ੂ, ਥਾਇਰੋਇਡ ਦੀ ਕੋਈ ਪ੍ਰੋਬਲਮ ਹੈ ਜਾਂ ਕੋਈ ਵਾਲ ਝੜਦੇ ਨੇ, ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਬਿਮਾਰੀ ਦੇ ਇਲਾਜ ਲਈ ਕਾਵਿਆ ਹੋਮੋਕੇ ਤੇ ਆ ਸਕਦੇ ਹੋ। ਨੰਬਰ ਟੂ ਕਾਲ 6477602779 6474779। ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕਾਂਗੜਾ ਵੱਲੋਂ ਸੂਚਨਾ ਹੈ ਕਿ ਸੀਜ਼ਨ ਦੇ ਜਿਹੜੇ ਤਿਉਹਾਰ ਨੇ ਉਨ੍ਹਾਂ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਸਵੀਟ ਮਹਿਲ ਤੇ ਤੁਸੀਂ ਹਰ ਸਮੇਂ ਤਾਜ਼ਾ ਸ਼ੁੱਧ ਆਪਣੀ ਸਿਹਤ ਨੂੰ ਮੱਦੇ ਰੱਖਦਿਆਂ ਖਾਲਸ ਖੋਏ ਦੀਆਂ ਬਣੀਆਂ ਮਿਠਾਈਆਂ ਮੇਡ ਇਨ ਕੈਨੇਡੀਅਨ ਖਰੀਦਣਾ ਚਾਹੁੰਦੇ ਹੋ, ਹੋਲਸੇਲ ਤੇ ਵੀ ਲੈ ਸਕਦੇ ਹੋ। ਕੇਟਿੰਗ, ਟੇਕ ਆਊਟ ਦੇ ਨਾਲ ਬੈਠ ਕੇ ਖਾਣਾ ਖਾਣਾ, ਵੈਜ ਨਾਨ ਵੈਜ ਕੇਟਿੰਗ ਦੇ ਲਈ ਕਾਲ ਕਰ ਲਓ 680 ਰੈਕਸਟਲ ਬੁਲੇਵਾਲ ਹਾਈਵੇ 2747460679। ਆਲਸੋ ਇਨ੍ਹਾਂ ਦੇ ਕੋਲ ਇਕ ਅਜਿਹਾ ਸ਼ਾਨਦਾਰ ਬੈਂਕਟ ਹਾਲ ਹੈ ਜੋ ਤੁਹਾਡੀ ਪਾਰਟੀ ਨੂੰ ਯਾਦਗਾਰੀ ਬਣਾਉਣ ਦੇ ਵਿਚ ਤੁਹਾਡਾ ਸਾਥ ਦੇਵੇਗਾ। 100 ਤੋਂ ਲੈ ਕੇ 1000 ਬੰਦਿਆਂ ਦੀ ਕੋਈ ਵੀ ਹਾਈ ਐਂਡ ਦੀ ਪਾਰਟੀ ਕਰਨ ਵਾਸਤੇ 1133 ਕਰੈਡਸਟਡ ਰੋਡ ਵਾਹੁਣ ਦੇ ਵਿਚ ਕੌਂਕੜ ਦਾ ਏਰੀਆ 4164390 ਤੇ ਕਾਲ ਕੀਤਾ ਜਾ ਸਕਦਾ ਹੈ। ਆਲਸੋ ਪ੍ਰੋਗਰਾਮ ਸਪਾਂਸਰ ਬਾਏ ਲੁਧਿਆਣਾ ਟ੍ਰੇਡਿੰਗ ਇੰਕ ਰੇਲਾਸਨ ਤੇ ਮਿਕਲੋਗਲਨ ਦਾ ਏਰੀਆ 24 ਘੰਟਿਆਂ ਦੇ ਵਿਚ ਤੁਸੀਂ ਇਨ੍ਹਾਂ ਦਿਨਾਂ ਦੇ ਵਿਚ ਇੰਡੀਆ ਜਾਣਾ, ਵਤਨ ਪੈਸੇ ਭੇਜਣੇ ਨੇ ਜਾਂ ਵਤਨ ਤੋਂ ਪੈਸੇ ਲੈ ਕੇ ਆਉਣੇ ਨੇ, ਆਪਣੇ ਖਾਤੇ ਵਿਚ ਇੱਥੇ ਤੁਸੀਂ ਪੈਸੇ 24 ਘੰਟਿਆਂ ਦੇ ਵਿਚ ਵਿਚ ਇੰਡੀਆ ਦੇ ਖਾਤੇ ਚ ਲੈਣ ਵਾਸਤੇ ਕਾਲ ਕਰ ਸਕਦੇ ਹੋ 905-909-5453 ਤੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਸਪਾਂਸਰ ਬਾਏ ਐਚ ਕੇ ਮੂਵਰਸ। ਰੈਜੀਡੈਂਸ਼ੀਅਲ, ਕਮਰਸ਼ੀਅਲ, ਕਿਸੇ ਤਰ੍ਹਾਂ ਦੀ ਮੂਵਿੰਗ, ਲੌਂਗ ਡਿਸਟੈਂਸ ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ, ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ ਲਈ ਐਚ ਕੇ ਮੂਵਰਸ ਐਂਡ ਸਟੋਰੇਜ ਤੇ ਆ ਸਕਦੇ ਹੋ। 140 ਐਡਵਾਂਸ ਬੁਲੇਵਾਰਡ ਨੰਬਰ 10, ਹਰਮਿੰਦਰ ਹੈਰੀ ਜੀ ਨੂੰ 416-524-6704 ਤੇ ਕਾਲ ਕਰੋ। ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾਂਦਾ ਹੈ। 4550 ਈਬਨਜ਼ ਰੋਡ ਬਰੈਂਪਟਨ ਦੇ ਵਿਚ, 510 ਸ਼ਾਰਲਸ ਬੁਲੇਵਾਰਡ ਬਰੈਂਪਟਨ ਦੇ ਵਿਚ, ਦੋ ਲੋਕੇਸ਼ਨ ਦੇ ਨਾਲ ਵੱਖ ਵੱਖ ਮਸ਼ਹੂਰ ਡਾਕਟਰਾਂ ਦੀ ਟੀਮ ਤੁਹਾਡੀ ਸੇਵਾ ਦੇ ਵਿਚ ਹੈ। ਸਾਰੀਆਂ ਇਨਸ਼ੋਰੈਂਸ ਕੰਪਨੀਆਂ ਡੀਲ ਕਰਦੇ ਨੇ। ਔਰ ਨੰਬਰ ਨੋਟ ਕਰੋ ਗੱਲਬਾਤ ਲਈ 9057-9045-667। ਅਗਰ ਤੁਹਾਡਾ ਕੋਈ ਵਪਾਰ ਹੈ, ਤੁਸੀਂ ਇਸ ਮਾਧਿਅਮ ਦੇ ਰਾਹੀਂ ਉਸਦੀ ਐਡਵਰਟਾਈਜ਼ਮੈਂਟ ਕਰਵਾਉਣਾ ਚਾਹੋ, ਸਾਨੂੰ ਖੁਸ਼ੀ ਹੋਵੇਗੀ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਕੇ। ਅਸੀਂ ਇੱਕ ਫੋਨ ਕਾਲ ਦੀ ਦੂਰੀ ਤੇ ਹਾਂ ਜੀ, ਨੰਬਰ ਟੂ ਕਾਲ 416-7169-4167-1694-716-7164-97। ਪੀਲ ਰੈਨੋਵੇਸ਼ਨ ਸਪਾਂਸਰ ਕਰ ਰਹੇ ਨੇ ਇਸ ਹਿੱਸੇ ਨੂੰ। ਵਾਸ਼ਰੂਮ ਸਪੈਸ਼ਲਿਸਟ ਟੀਮ ਹੈ, ਸਿਰਫ਼ ਅਤੇ ਸਿਰਫ ਵਾਸ਼ਰੂਮ ਹੀ ਬਣਾਉਂਦੇ ਨੇ, ਇਕ ਹਫ਼ਤੇ ਦਾ ਸਮਾਂ ਦਿੰਦੇ ਨੇ। ਸਿੰਪਲ ਤੋਂ ਲੈ ਕੇ ਹਾਈ ਐਂਡ ਦਾ ਵਾਸ਼ਰੂਮ ਤਿਆਰ ਕਰਕੇ ਤੁਹਾਡੇ ਘਰ ਦੇ ਵਿਚੋਂ ਬਾਹਰ ਨਿਕਲ ਜਾਂਦੀ ਹੈ ਟੀਮ ਪੀਲ ਰੈਨੋਵੇਸ਼ਨ। ਜੀਕਿਊਜੀ ਸੋਨਾ ਸਟੀਮਰ ਕੋਈ ਲਵਾ ਲਓ, ਕਰਬਲੈਸ ਸ਼ਾਵਰ ਵੀ ਤਿਆਰ ਕਰਦੇ ਨੇ, ਦਿਨ ਸਿਰਫ 7 ਹੀ ਲੈਂਦੇ ਨੇ। ਪੀਲ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਜੀ ਨੂੰ 647-648-1847 ਤੇ ਕਾਲ ਕੀਤਾ ਜਾ ਸਕਦਾ। ਟਰੱਕ ਟ੍ਰੇਲਰ ਦੀ ਤਸੱਲੀਬਖਸ਼ ਮੁਰੰਮਤ ਲਈ ਇੰਜਨ, ਟਰਾਂਸਮਿਸ਼ਨ ਰੀਬਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ A-to-Z ਸਰਵਿਸ ਲੈਣ ਲਈ ਤੁਸੀਂ ਕਾਲ ਕਰਨਾ ਵੀ ਸੁੱਖਾ ਢੇਸੀ ਤੇ ਹੈਪੀ ਬੜਿਆਲ ਜੀ ਨੂੰ। 1 ਗੁੱਡ ਮਾਰਕ ਪਲੇਸ, ਈਟੋ ਬੀਕੋ, ਜੂਟ ਨੰਬਰ 5, 14 ਸਾਲ ਦਾ ਐਕਸਪੀਰੀਅੰਸ ਹੈ। ਨੰਬਰ ਟੂ ਕਾਲ 647-706-9957। ਔਰ ਲੰਬੇ ਅਰਸੇ ਤੋਂ 33 ਵਰ੍ਹਿਆਂ ਤੋਂ ਤੁਹਾਡੀ ਸੇਵਾ ਦੇ ਵਿਚ ਟ੍ਰੈਫਿਕ ਕੋਡ ਐਡਵੋਕੇਟ ਜੀ ਕਲੋਟੀ ਸਾਹਿਬ। ਕੇਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇਨਸ਼ੋਰੈਂਸ, ਲਿਕੋ ਲਾਇਸੈਂਸ ਐਕਟ, ਐਮਟੀ ਓਫੈਂਸ, ਸੀਵੀਅਰ ਓਫੈਂਸ, ਬਿਲਿੰਗ ਕੋਡ ਮੈਟਰ, ਕੋਈ ਵੀ ਕਿਸੇ ਤਰ੍ਹਾਂ ਦਾ ਤੁਹਾਨੂੰ ਟਿਕਟ ਮਿਲ ਗਈ ਉਹਦਾ ਤੁਸੀਂ ਸਾਹਮਣਾ ਕਰ ਰਹੇ ਹੋ। 7920 ਹੁਰਨ ਟੇਰੀਓ ਸਟਰੀਟ, ਯੂਨਿਟ 43, ਬਰੈਂਪਟਨ ਦੇ ਵਿਚ। ਕਲੋਟੀ ਸਾਹਿਬ ਨੂੰ ਕਾਲ ਕਰਨ ਲਈ ਨੰਬਰ ਹੈ 416-7164-34-61। ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ। ਪਿਛਲੇ 3 ਦਹਾਕਿਆਂ ਤੋਂ ਲਗਾਤਾਰ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। 29 ਅਪ੍ਰੈਲ ਨੂੰ ਵੈਸੇ ਤੁਹਾਡੇ ਬਾਬੇ ਨੇ ਸਵਾਸ ਚੱਲਦੇ ਰੱਖੇ ਤਾਂ 3 ਵਰੇ ਪੂਰੇ ਹੋਣ ਜਾ ਰਹੇ ਨੇ, ਸੋਰੀ 3 ਦਹਾਕੇ ਪੂਰੇ ਹੋਣ ਜਾ ਰਹੇ ਨੇ ਤੁਹਾਡੇ ਪਿਆਰ ਮੁਹੱਬਤ ਸਤਿਕਾਰ ਸਦਕਾ। ਸੋ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਜਿਹੜਾ ਆ ਰਿਹਾ, ਉਸ ਲਈ ਸੇਵਾ ਫੂਡ ਬੈਂਕ ਦੇ ਨਾਲ ਪਿਛਲੇ 15 ਸਾਲਾਂ ਤੋਂ ਅਸੀਂ ਤੁਹਾਡੀ ਸੇਵਾ ਦੇ ਵਿਚ ਰੇਡੀਓਥਨ ਕਰਦੇ ਆ ਰਹੇ ਹਾਂ। ਸਤਿਗੁਰ ਦੀ ਕਿਰਪਾ ਹੋਈ ਤੇ ਸਾਡਾ ਸਟੇਸ਼ਨ ਦਾ ਜਿਹੜਾ ਕੰਮਕਾਰ ਹੈ, ਹੋ ਸਕਦਾ ਅਗਲੇ ਹਫ਼ਤੇ ਡੇਢ ਹਫ਼ਤੇ ਤੱਕ ਕੰਪਲੀਟ ਹੋ ਜਾਵੇ ਤੇ ਫਿਰ ਆਪਾਂ ਉੱਥੇ ਡਿਕਸੀ ਦਿਓ ਤੇ ਤੁਸੀਂ ਲੰਘਦੇ ਵੜਦੇ ਜਦੋਂ ਦੇਖਦੇ ਹੋ ਡਿਕਸੀ ਤੋਂ ਸਟੀਲ ਵਾਲੇ ਪਾਸੇ ਨੂੰ ਜਾਂਦੇ ਹੋ ਔਨ ਡਿਕਸੀ ਰਾਈਟ ਹੈਂਡ ਸਾਈਡ ਤੇ ਕਾਰਨਰ ਵਾਲੀ ਯੂਨਿਟ ਤੇ ਤੁਸੀਂ ਸਾਈਨ CGMR 1320 ਦੇ ਲੱਗੇ ਵੇਖੇ ਨੇ, ਉੱਥੇ ਆਪਾਂ ਉਸ ਦਿਨ ਬਾਬਾ ਜੀ ਦੀ ਜਿਹੜੀ ਹੈ ਅਪਾਰ ਕਿਰਪਾ ਦੇ ਨਾਲ ਰੇਡੀਓਥਾਨ ਵੀ ਕਰਾਂਗੇ। ਭਾਵੇਂ ਕਿ ਸਾਡੀ ਟੀਮ ਹਜੇ ਛੋਟੀ ਹੈ ਪਰ ਤੁਹਾਡਾ ਸਾਥ ਬਹੁਤ ਵੱਡਾ, ਸਾਨੂੰ ਮਾਣ ਹੈ। ਉਸ ਦਿਨ ਤੁਸੀਂ ਸਾਨੂੰ ਪੂਰਾ ਸਤਿਕਾਰ ਦੇ ਕੇ ਨਵਾਜੋਗੇ, ਸਾਰਾ ਦਿਨ ਬੈਠੇ ਰਹਾਂਗੇ, ਜਿੰਨੀਆਂ ਤੁਹਾਡੀਆਂ ਕਾਲਸ ਆਉਣਗੀਆਂ ਖੇੜੇ ਮੱਥੇ ਪ੍ਰਵਾਨ ਹੋਣਗੀਆਂ। ਸਾਨੂੰ ਪਤਾ ਹੈ ਕਿ 10-12 ਹੀ ਚੱਲਦਾ, ਬਾਕੀ ਟੈਸਟਿੰਗ ਪੀਰੀਅਡ ਦੇ ਵਿਚ ਗਾਣੇ ਸ਼ਾਣੇ ਲੱਗੇ ਹੁੰਦੇ ਨੇ, ਪਰ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਫੁੱਲ ਪਲੱਸ ਤੁਹਾਨੂੰ ਅਗਾਹੋਂ ਹੀ ਜਾਣਕਾਰੀ ਦੇਈਏ ਤੇ ਉਸ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੀ ਸਾਰੀ ਟੀਮ ਜਿਹੜੀ ਹੈ ਉਹ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਵੇਗੀ। ਪਿਛਲੀ ਵਾਰੀ ਅਸੀਂ ਇਕ ਹਫ਼ਤਾ ਪਹਿਲਾਂ ਤੁਹਾਨੂੰ ਨੋਟਿਸ ਦਿੱਤਾ ਸੀ ਤੇ 6 ਵਜੇ ਸ਼ੁਰੂ ਕਰ ਲਿਆ ਸੀ, ਸਾਡੀ ਸਾਰੀ ਟੀਮ ਕਹਿੰਦੀ ਸੀ ਕਿ 6 ਵਜੇ। ਮੈਂ ਕਿਹਾ ਨਹੀਂ ਜੀ, ਹੋ ਜਾਣਾ ਬਾਬੇ ਦੀ ਕਿਰਪਾ, ਤੇ 6 ਵਜੇ ਤੋਂ ਲੈ ਕੇ ਸ਼ਾਮ ਦੇ 12 ਰਾਤ ਦੇ 12 ਵਜੇ ਤੱਕ ਤੁਹਾਡੀਆਂ ਫੋਨ ਕਾਲਸ ਆਈਆਂ ਸੀ CGMR 1320 AM ਤੇ। ਅਜੇ ਭਾਵੇਂ ਕਿ ਸਵੇਰੇ 10-12 ਤੁਸੀਂ ਸੁਣਦੇ ਹੋ, ਸ਼ਾਮ ਨੂੰ 6-9 ਸੁਣਦੇ ਹੋ। ਮੈਂ ਧੰਨਵਾਦੀ ਹਾਂ ਆਪਣੇ ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ ਜੋ ਸਾਥ ਦਿੰਦੇ ਨੇ, ਵੀਰ ਪਰਮਜੀਤ ਸਿੰਘ ਬਿਰਦੀ ਅਤੇ ਗੁਰਵਿੰਦਰ ਆਲੂਵਾਲੇ ਜੀ 12 ਵਜੇ ਤੋਂ ਲੈ ਕੇ 1 ਵਜੇ ਤੱਕ ਸੈਟਰਡੇ ਤੇ 12-1 ਸੰਡੇ ਪੇਸ਼ ਕਰਦੇ ਨੇ। ਸੋ ਸਾਡੀ ਇਹ ਸਾਰੀ ਟੀਮ ਜਿੰਨੀ ਵੀ ਹੈ ਅਸੀਂ ਸਾਰੇ ਉਦੋਂ ਹਾਜ਼ਰ ਹੋਵਾਂਗੇ ਤੇ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਤੁਹਾਡੇ ਪਿਆਰ ਮੁਹੱਬਤ ਤੇ ਸਤਿਕਾਰ ਦੇ ਨਾਲ ਆਪਾਂ ਸਾਰੇ ਰੇਡੀਓ ਥਾਨ ਕਰਾਂਗੇ। ਤੁਸੀਂ ਜ਼ਰੂਰ ਉਸ ਦਿਨ ਉੱਥੇ ਵਿਜਿਟ ਵੀ ਕਰ ਸਕੋਗੇ। ਸਾਡਾ ਜੇ ਚੈਨਲ ਸ਼ੁਰੂ ਹੋ ਗਿਆ ਉੱਥੇ ਰੇਡੀਓ ਸਟੇਸ਼ਨ ਸ਼ੁਰੂ ਹੋ ਗਿਆ, ਸਾਡੇ ਬਾਬੇ ਨੇ ਕਿਰਪਾ ਕੀਤੀ ਤਾਂ ਸਭੇ ਮਿਲ ਕੇ ਉੱਥੇ ਇਹ ਕਾਰਜ ਕਰਾਂਗੇ, ਤੁਹਾਡਾ ਮੋਸਟ ਵੈਲਕਮ ਹੋਵੇਗਾ। ਹੁਣ ਅਗਲੀਆਂ ਖ਼ਬਰਾਂ ਲੈ ਕੇ ਹਾਜ਼ਰ ਹੋਵਾਂਗਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਜਦੋਂ ਸਾਡਾ ਇਸ ਸਟੇਸ਼ਨ ਉੱਥੇ ਮੂਵ ਹੋ ਗਿਆ, ਅਸੀਂ ਸਿੱਖ ਇਤਿਹਾਸ ਦੇ ਪੰਨੇ ਫਿਰ ਜੋਸ਼ੋ ਖਰੋਸ਼ ਦੇ ਨਾਲ ਇੱਕ ਵਾਰੀ ਸ਼ੁਰੂ ਕਰਾਂਗੇ। ਇੱਕ ਘੰਟੇ ਦਾ ਪ੍ਰੋਗਰਾਮ ਹੋਇਆ ਕਰੇਗਾ, ਹਫ਼ਤੇ ਵਿਚ ਇੱਕ ਦਿਨ ਤੇ ਲਾਈਵ ਹੋਇਆ ਕਰੇਗਾ। ਜਿਨ੍ਹਾਂ ਨੇ ਵੀ ਪਾਰਟੀਸਪੇਟ ਕਰਨਾ ਹੋਵੇਗਾ ਉਹ ਉਸ ਦਿਨ ਸਾਨੂੰ ਨਾਲ ਲਿਖਵਾ ਦਿਆ ਕਰਨਗੇ, ਉਹਨਾਂ ਨੂੰ ਉਹਨਾਂ ਦੇ ਨਾਲ ਪਰਿਵਾਰ ਦਾ ਜੋ ਜੀ ਆਉਣਗੇ ਉਹਨਾਂ ਵਾਸਤੇ ਵੀ ਬੈਠਣ ਦਾ ਪ੍ਰਬੰਧ ਹੋਵੇਗਾ। ਉਹਨਾਂ ਨੂੰ ਉੱਥੇ ਪਹਿਲਾਂ ਕੁਐਸਚਨ ਪੁੱਛ ਕੇ ਫਿਰ ਉਹਨਾਂ ਨੂੰ ਲਾਈਵ ਜਿਹੜਾ ਟੈਲੀਵਿਜ਼ਨ ਤੇ ਰੇਡੀਓ ਤੇ ਕੁਐਸਚਨ ਕੀਤੇ ਜਾਇਆ ਕਰਨਗੇ, ਤੇ ਇਨਾਮਾਤ ਭਾਵੇਂ ਉਹਨਾਂ ਸਵਾਲਾਂ ਦਾ ਜਵਾਬ ਜਿਹੜਾ ਵੀ ਹੋਵੇ ਉਹਦਾ ਮੁੱਲ ਤਾਂ ਨਹੀਂ ਤਾਰਿਆ ਜਾ ਸਕਦਾ, ਪਰ ਫਿਰ ਵੀ ਕੁਝ ਨਾ ਕੁਝ ਗਿਫਟ ਟੋਕਨ ਜ਼ਰੂਰ ਦਿੱਤੇ ਜਾਇਆ ਕਰਨਗੇ। ਔਰ ਤੁਸੀਂ ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਇਸ ਸੰਦਰਭ ਚ ਮੇਰਾ ਨੰਬਰ ਹੈ 416-760-7394-1677-16794। ਲਓ ਪ੍ਰੋਗਰਾਮ ਦੇ ਵਿਚ ਖ਼ਬਰਾਂ ਲੈ ਕੇ ਹਾਜ਼ਰ ਹੋਵਾਂਗਾ ਅਗਲੇ ਹਿੱਸੇ ਦੇ ਵਿਚ। ਸ਼ਾਮਾਂ ਪਈਆਂ ਨੇ, ਪੀਜ਼ਾ ਲਵਰ ਹੋ ਤਾਂ 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ, 2 ਡਿਪਿੰਗ ਸੌਸ ਦੇ ਨਾਲ। ਜੇ ਤੁਸੀਂ ਡਿਪਿੰਗ ਸੌਸ ਨਹੀਂ ਲੈਣੀ ਹੈ ਤਾਂ 1 ਪਾਉਂਡ ਪਟੈਟੋ ਵੈਜ ਓਵਨ ਬੇਕ ਲੈ ਸਕਦੇ ਹੋ $24 ਤੇ, 99 ਸੈਂਟ ਦੇ ਵਿਚ ਕੈਸ਼ ਡੀਲ ਹੈ। 2 ਲਾਰਜ ਪੀਜ਼ਾ ਵਿਦ 1 ਪਾਉਂਡ ਪਟੈਟੋ ਵੈਜ, 2 ਲਾਰਜ ਪੀਜ਼ੇ ਤੇ 4 ਟੋਪਿੰਗ ਈਚ ਹੋਣਗੇ। ਨੰਬਰ 905-490-1222, 905-490-1222। ਤੁਸੀਂ ਸਾਡੀ ਟੀਮ ਦੇ ਵਿਚ ਸ਼ਾਮਲ ਹੋ ਆਈ ਪੀ ਟੀਵੀ ਬਾਕਸ ਦੀ, ਜਿਨ੍ਹਾਂ ਨੇ ਸਾਡੇ ਕੋਲ ਸਰਵਿਸ ਲਈ ਹੈ ਉਨ੍ਹਾਂ ਦਾ ਧੰਨਵਾਦ। ਤੇ ਜੇ ਤੁਸੀਂ ਸਰਵਿਸ ਲੈ ਕੇ ਸਾਡਾ ਸਾਥ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਕਿੱਥੇ ਵੀ ਬੈਠੇ ਹੋ ਉਥੋਂ ਹੀ ਸਰਵਿਸ ਲੈ ਸਕਦੇ ਹੋ। 12 ਮਹੀਨਿਆਂ ਦਾ $100 ਤੇ ਪਹਿਲਾਂ 2 ਦਿਨ ਦਾ ਟ੍ਰਾਇਲ ਫ੍ਰੀ ਹੈ। ਨੰਬਰ ਟੂ ਕਾਲ 6475545859।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
3: ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ, 647-547-8188, 6475-47-8188। ਲੋਟਸ ਫਿਊਨਰਲ ਹੋਮ।
2: ਕੀ ਤੁਸੀਂ ਆਪਣੇ ਘਰ ਵਿਚਲੇ ਆਈ ਪੀ ਟੀਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-554-5859। ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਘ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
4: ਹੁਣ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
5: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮਸ ਤੇ।
4: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ, ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
5: ਡਾਊਨਲੋਡ ਕਰੋ CJMR 1320 ਦੀ ਐਪ, ਜਾਂ ਸੁਣੋ iHeart Radio ਤੇ।
4: ਇੱਥੋਂ ਤੱਕ ਕਿ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
5: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-910-1320, 647 7917-910-1320
4: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641-741-1919 641-741-1919
5: ਤੇ ਇੰਨਾ ਹੀ ਨਹੀਂ ਵੱਖ ਵੱਖ ਆਈ ਪੀ ਟੀਵੀ ਪਲੇਟਫਾਰਮਸ ਤੇ ਰੰਗਲਾ ਪੰਜਾਬ ਟੀਵੀ ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ
4: ਤਾਂ ਫਿਰ ਦੇਰ ਕਿਸ ਗੱਲ ਦੀ ਆਪਣੀ ਮਿੱਟੀ ਦੀ ਖੁਸ਼ਬੂ ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ ਸੀ ਜੇ ਐਮ ਆਰ 1320 AM ਨਾਲ
5: CJMR 1320 AM ਤੁਹਾਡੀ ਆਪਣੀ ਆਵਾਜ਼ ਤੁਹਾਡਾ ਆਪਣਾ ਪੰਜਾਬ
4: ਸੁਣਦੇ ਰਹੋ ਪ੍ਰੋਗਰਾਮ ਰੰਗਲਾ ਪੰਜਾਬ
6: ਬ੍ਰੈਂਪਟਨ ਵਾਸੀਓ ਹੋ ਜੋ ਤਿਆਰ ਇਸ ਅਕਤੂਬਰ ਪੂਰੇ ਮਹੀਨੇ ਹੋਣ ਵਾਲਾ ਹੈ ਮਸਤੀ ਮਨੋਰੰਜਨ ਤੇ ਹੈਲੋਵੀਨ ਦਾ ਧਮਾਲ ਸਿਟੀ ਆਫ ਬ੍ਰੈਂਪਟਨ ਲੈ ਕੇ ਆ ਰਹੇ ਹਨ ਤੁਹਾਡੇ ਲਈ ਫਾਲ ਫਨ ਐਂਡ ਫਰਾਈਟਸ ਪੂਰੇ ਪਰਿਵਾਰ ਲਈ ਮਜ਼ੇਦਾਰ ਗੇਮਸ ਕ੍ਰਾਫਟ ਮਿਊਜ਼ਿਕ ਐਂਟਰਟੇਨਮੈਂਟ ਤੇ ਹੋਰ ਬਹੁਤ ਕੁਝ ਬ੍ਰੈਂਪਟਨ ਦੇ ਵੱਖ ਵੱਖ ਰੀਕ੍ਰੀਏਸ਼ਨ ਸੈਂਟਰ ਵਿੱਚ ਤੇ ਮਿਸ ਨਾ ਕਰਿਓ ਸਾਡੇ ਖਾਸ ਫ੍ਰੀ ਕਮਿਊਨਿਟੀ ਇਵੈਂਟਸ ਗੋਰ ਮੈਡੋਜ਼ ਕਮਿਊਨਿਟੀ ਸੈਂਟਰ ਤੇ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿਖੇ ਐਂਟਰੀ ਬਿਲਕੁਲ ਫ੍ਰੀ ਹੈ ਬਸ ਨਾਲ ਲੈ ਕੇ ਆਓ ਨਾਨ ਪੇਰਿਸ਼ੇਬਲ ਫੂਡ ਡੋਨੇਸ਼ਨ ਤਾਂ ਫਿਰ ਦੇਰ ਕਿਸ ਗੱਲ ਦੀ ਇਸ ਅਕਤੂਬਰ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਿਲ ਕੇ ਮਨਾਓ ਫਾਲ ਫਨ ਐਂਡ ਫਰਾਈਟਸ ਇਵੈਂਟ ਡੇਟਸ ਤੇ ਹੋਰ ਜਾਣਕਾਰੀ ਲਈ ਵਿਜ਼ਿਟ ਕਰੋ brampton.ca/fallfun ਅ ਮੈਸੇਜ ਫਰਮ ਦਾ ਸਿਟੀ ਆਫ ਬ੍ਰੈਂਪਟਨ
7: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰੈਂਪਟਨ ਕਾਲ 9059288557 ਅਨਾਜ ਮਾਰਟ
8: ਭੈਣ ਜੀ ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ ਭਲਾ ਇੰਡੀਆ ਤੋਂ ਆਈ
9: ਓ ਨਾ ਜੀ ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ
10: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ
11: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ
10: ਅਵੇਲੇਬਲ ਐਟ ਆਲ 3 ਲੋਕੇਸ਼ਨ ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ ਕਾਲ ਐਟ 416-213-1165 416-213-1165 ਸਮੋਸਾ ਐਂਡ ਸਵੀਟ ਫੈਕਟਰੀ
2: ਸੀਕੇ ਲਿਕੁਇਡੇਸ਼ਨ ਤੇ ਚੱਲ ਰਹੀ ਹੈ ਭਾਰੀ ਸੇਲ 50 ਡਾਲਰ ਵਾਲਾ ਕੰਬਲ 100 ਦੇ 3 ਲੈ ਸਕਦੇ ਹੋ 16 ਪੀਸ ਡਿਨਰ ਸੈੱਟ 70 ਵਾਲਾ 35 ਦਾ ਗੁਰਬਾਣੀ ਰੇਡੀਓ 100 ਦੇ 5 ਕੰਫਰਟ ਸੈੱਟ 20 ਡਾਲਰ ਦਾ ਪਰਫਿਊਮ 20 ਡਾਲਰ ਦੇ 3 ਪਰਫਿਊਮ ਗਿਫਟ ਸੈੱਟ ਮਿਲੇਗਾ 40 ਡਾਲਰ ਦਾ ਪੈਨਾਸੋਨਿਕ ਦਾ ਮਾਈਕ੍ਰੋਵੇਵ 79 ਡਾਲਰ ਦਾ ਬ੍ਰਾਂਡਡ ਜੈਕਟ 15 ਨਾਲ ਦੀਆਂ ਬੱਚਿਆਂ ਦੇ ਟੋਏ 50% ਆਫ ਟ੍ਰਾਈਸਾਈਕਲ ਮਿਲੇਗਾ ਸਿਰਫ 40 ਡਾਲਰ ਦਾ 7 ਪੀਸ ਗਲਾਸ ਵਿਦ ਵਿਸਕੀ ਬੋਟਲ ਸੈੱਟ 20 ਡਾਲਰ ਦਾ 150 ਡਾਲਰ ਦੀ ਸ਼ਾਪਿੰਗ ਕਰੋ ਇਹ ਸੈੱਟ ਬਿਲਕੁਲ ਫ੍ਰੀ ਲਵੋ 31 ਮੈਲਣੀ ਮੈਲਣੀ ਅਤੇ ਸਟੀਲ ਤੇ ਇੰਡੀਆ ਰਜਾਣ ਵਾਸਤੇ ਵਧੀਆ ਸੂਟ ਕੇਸ ਖਰੀਦਣਾ ਚਾਹੁੰਦੇ ਹੋ ਤਾਂ ਆਓ ਸੀ ਕੇ ਲਿਕੁਇਡੇਸ਼ਨ ਨੰਬਰ ਟੂ ਕਾਲ 9054055555 ਸੀ ਕੇ ਲਿਕੁਇਡੇਸ਼ਨ

0: ਸ਼ਹਿਰ ਦੇ ਆਲੇ ਦੁਆਲੇ ਦੀਵੇ ਬਲਦੇ ਰਹੇ, ਸ਼ਹਿਰ ਦੇ ਆਲੇ ਦੁਆਲੇ ਦੀਵੇ ਬਲਦੇ ਰਹੇ, ਸ਼ਹਿਰ ਦੇ ਅੰਦਰ ਘੁੱਪ ਹਨੇਰੇ ਪਲਦੇ ਰਹੇ। ਸ਼ਹਿਰ ਦੇ ਆਲੇ ਦੁਆਲੇ ਦੀਵੇ ਬਲਦੇ ਰਹੇ, ਸ਼ਹਿਰ ਦੇ ਅੰਦਰ ਘੁੱਪ ਹਨੇਰੇ ਪਲਦੇ ਰਹੇ। ਭੇਤ ਲੁਕਾਵਣ ਲਈ ਘਰ ਦੀ ਬਦਹਾਲੀ ਦਾ ਕਾਲੀਆਂ ਕੰਧਾਂ ਉੱਤੇ ਚੂਨੇ ਮਲਦੇ ਰਹੇ। ਕਿਸੇ ਵੀ ਪਿਆਰ ਮੁਹੱਬਤ ਦੀ ਛਾਂ ਨਾ ਵੰਡੀ, ਕਿਸੇ ਵੀ ਪਿਆਰ ਮੁਹੱਬਤ ਦੀ ਛਾਂ ਵੰਡੀ ਨਾ, ਤੇ ਨਫ਼ਰਤ ਵਾਲੀ ਧੁੱਪ ਵਿੱਚ ਲੋਕੀ ਗਲਦੇ ਰਹੇ। ਸਾਡੇ ਦਿਲ ਦੀ ਡੂੰਘਾਈ ਤੱਕ ਪਹੁੰਚੇ ਨਾ, ਸਾਨੂੰ ਲੋਕੀ ਵਰਕਿਆਂ ਵਾਂਗੂ ਉਥਲਦੇ ਰਹੇ। ਝੂਠੇ ਪਿਆਰ ਖਲੂਸ ਦੇ ਦਾਅਵੇ ਕਰ ਕਰ ਕਰ ਕਰਕੇ ਸਾਰੇ ਸ਼ਹਿਰ ਦੇ ਬੰਦੇ ਸਾਨੂੰ ਛਲਦੇ ਰਹੇ। ਨਵੀਂ ਸਵੇਰ ਦੇ ਸੂਰਜ ਦਾ ਰਾਹ ਟੱਕਣ ਲਈ ਹਨੇਰੇ ਆਪਣੇ ਕੱਦ ਤੋਂ ਉੱਚਾ ਚੱਲਦੇ ਰਹੇ। ਖਾਲਸ ਸੀ ਮੇਰੇ ਘਰ ਵਿੱਚ ਚਾਨਣ ਹੋਇਆ ਨਾ, ਕਹਿਣ ਨੂੰ ਲੱਖਾਂ ਸੂਰਜ ਚੜ੍ਹ ਕੇ ਢਲਦੇ ਰਹੇ। ਤੁਫੈਲ ਖਾਲਸ ਸਾਹਿਬ ਦੀਆਂ ਸਦਰਾਂ ਦੇ ਨਾਲ ਅੱਜ ਦੀ ਇਸ ਸ਼ਾਮ ਦੀ ਮਹਿਫਲ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਪੇਸ਼ ਕਰਾਂਗੇ। ਅੱਜ ਦੀ ਇਸ ਮਹਿਫਲ ਦੇ ਵਿੱਚ ਚੋਣਵੀਆਂ ਖ਼ਬਰਾਂ ਦੇ ਇਸ ਹਿੱਸੇ ਦੇ ਵਿੱਚ ਦੱਸ ਦਈਏ ਕਿ ਸਪੌਂਸਰ ਕਰਦੇ ਨੇ ਖਟਾਰੀਆ ਟੂਰਸ ਐਂਡ ਟਰੈਵਲ, ਜੋ ਵਰਲਡ ਵਾਈਡ ਜਦੋਂ ਵੀ ਤੁਸੀਂ ਜਾਣਾ ਹੋਵੇ ਆਪਣਾ ਪਾਸਪੋਰਟ ਪਹਿਲਾਂ ਚੈੱਕ ਕਰੋ ਵੈਲਿਡ ਹੈ, ਜੇ ਨਹੀਂ ਵੈਲਿਡ ਤਾਂ ਟਿਕਟਾਂ ਬੁੱਕ ਕਰਵਾਓ, ਵੈਲਿਡ ਕਰਵਾਓ, ਪਹਿਲਾਂ ਪਾਸਪੋਰਟ ਰੀਨਿਊ ਕਰਵਾਓ, ਵੀਜ਼ਾ ਲਾਓ, ਫਿਰ ਟਿਕਟ ਬੁੱਕ ਕਰਾਓ ਤਾਂ ਕਿ ਤੁਹਾਨੂੰ ਪੈਨਲਟੀ ਨਾ ਪਵੇ। ਉਸੇ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ। ਕਿਸੇ ਵੀ ਸੰਦਰਭ ਚ ਗੱਲਬਾਤ ਕਰਨ ਲਈ ਤੁਸੀਂ ਉਨ੍ਹਾਂ ਦਾ ਨੰਬਰ 905-6-678-1200 ਡਾਇਲ ਕਰਨਾ। ਟੋਰਾਂਟੋ ਟੂ ਦਿੱਲੀ 1199-92 ਤੇ ਰਿਟਰਨ ਹੈ ਜੀ 1985 ਦੀ। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1450-92 ਤੇ ਰਿਟਰਨ ਹੈ 2590 ਦੀ। ਇਸ ਤਰ੍ਹਾਂ ਪਾਕਿਸਤਾਨ ਤੁਸੀਂ ਜਾਣਾ ਹੈ ਤਾਂ ਪਾਕਿਸਤਾਨ ਟੋਰਾਂਟੋ ਟੂ ਕਰਾਚੀ ਤੁਹਾਨੂੰ 92 ਟਿਕਟ ਜਿਹੜੀ ਹੈ 1200 ਦੀ ਮਿਲਣੀ ਹੈ, ਤੇ ਰਿਟਰਨ ਦੇ ਤੁਸੀਂ ਕਰਨਾ ਹੈ ਤਾਂ ਉਹ ਤੁਹਾਨੂੰ 1800 ਦੀ ਮਿਲਣੀ ਹੈ, 600 ਵੱਧ। ਟੋਰਾਂਟੋ ਟੂ ਇਸਲਾਮਾਬਾਦ 1220 ਦੀ 92 ਹੈ ਤੇ ਰਿਟਰਨ 2250 ਦੀ ਹੈ। ਜੇਕਰ ਤੁਸੀਂ ਵੈਕੇਸ਼ਨ ਪੈਕੇਜ ਲੈਣਾ ਡੋਮਿਨਿਕਨ ਰਿਪਬਲਿਕ, ਆਉਣ ਜਾਣ ਰਹਿਣ ਸਹਿਣ ਖਾਣ ਪੀਣ ਇਨਕਲੂਡ ਹੁੰਦਾ ਹੈ 1290 ਅਤੇ ਮੈਕਸੀਕੋ 1140। 2883 ਡਾਇਰੀ ਰੋਡ ਐਟ ਏਅਰਪੋਰਟ ਰੋਡ 4550 ਈਬਨਜ਼ ਰੋਡ ਤੇ 7 ਦਿਨ ਸਵੇਰੇ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲਣ ਵਾਲਾ ਨਾਮ ਹੈ ਕਟਾਰੀਆ ਟੂਰਸ ਐਂਡ ਟਰੈਵਲ, ਨੰਬਰ 905-6-678-1200। ਇਸ ਦੇ ਨਾਲ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ ਪੀਜ਼ਾ ਮਸ਼ੀਨ, 2 ਲਾਰਜ ਪੀਜ਼ਾਸ ਤੁਹਾਡੇ ਮਨ ਪਾਉਂਦੀਆਂ, 4 ਟੋਪਿੰਗ ਵੈਜ ਨਾਨ ਵੈਜ ਕੋਈ ਪਵਾ ਲਓ, 2 ਡਿਪਿੰਗ ਸੌਸ ਹੈ, ਜੇ ਤੁਸੀਂ ਡਿਪਿੰਗ ਸੌਸ ਨਹੀਂ ਲੈਣੀ ਆ ਤਾਂ 1 ਪਾਉਂਡ ਪੋਟੈਟੋ ਵੈਜ ਓਵਨ ਬੇਕ ਬੱਚਿਆਂ ਵਾਸਤੇ ਲੈ ਸਕਦੇ ਹੋ। ਡੀਲ ਰੇਟ ਉਹੀ ਹੈ $24.99 ਦੇ ਵਿਚ। ਪਿਕ ਕਰਨ ਵਾਸਤੇ ਨੰਬਰ ਹੈ 2 ਫਿਲੋਸਫਰ ਸਟੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ, ਨੰਬਰ 905-490-1222 905-490-1222 ਤੇ IPTV ਬਾਕਸ। ਜਿਸ ਰਾਹੀਂ ਤੁਸੀਂ ਸਾਨੂੰ ਦੇਖ ਵੀ ਰਹੇ ਹੋ ਉਹਦੀ ਸਰਵਿਸ ਤੁਸੀਂ ਵਾਇਆ ਰੰਗਲਾ ਪੰਜਾਬ ਲੈ ਕੇ ਸਾਰੀ ਟੀਮ ਦੇ ਮੈਂਬਰ ਬਣ ਸਕਦੇ ਹੋ। 12 ਮਹੀਨਿਆਂ ਦਾ ਉੱਕਾ ਪੁੱਕਾ $100 ਤੇ 2 ਦਿਨ ਦਾ ਟਰਾਇਲ ਬਿਲਕੁਲ ਫ੍ਰੀ ਹੈ। ਨੰਬਰ 647-554-5569। ਨਵਾਂ ਡੱਬਾ ਲੈਣ ਦੀ ਲੋੜ ਨਹੀਂ, ਪੁਰਾਣੇ ਡੱਬੇ ਤੇ ਹੀ ਤੁਸੀਂ ਸਰਵਿਸ ਸਵਿਚ ਕਰ ਸਕਦੇ ਹੋ।
1: You are listening to CNN Toronto, Chawla News Network Toronto.
0: ਪੇਸ਼ ਨਹੀਂ ਆਈ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਚਾਲੇ ਅੱਜ ਟੈਲੀਫੋਨ ਤੇ ਗੱਲਬਾਤ ਹੋਣ ਦੀ ਚਰਚਾ ਹੈ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੱਲਬਾਤ ਨੂੰ ਨਿੱਘੀ ਅਤੇ ਸਾਰਥਕ ਦਸਦਿਆਂ ਕਿਹਾ ਕਿ ਦੋਵੇਂ ਆਗੂ ਭਾਰਤ ਕੈਨੇਡਾ ਸਬੰਧਾਂ ਵਿਚ ਆਏ ਹਾਂ ਪੱਖੀ ਬਦਲਾਅ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਏ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਆਪਣੀ ਰਣਨੀਤਿਕ ਭਾਈਵਾਲੀ ਤੇ ਅਹਿਮ ਖੇਤਰਾਂ ਵਿਚ ਠੋਸ ਨਤੀਜੇ ਹਾਸਲ ਕਰਨ ਲਈ ਕੰਮ ਕਰਨਗੇ। ਉਧਰ ਵਪਾਰਕ ਤਣਾਅ ਦਰਮਿਆਨ ਕੈਨੇਡੀਅਨ AI ਕੰਪਨੀ ਨੇ ਅਮਰੀਕਾ ਨਾਲ ਕੰਮ ਕਰਨ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ। ਕਾਨੂੰਨੀ ਤੇ ਰੱਖਿਆ ਖੇਤਰ ਲਈ AI ਉਜ਼ਾਰ ਤਿਆਰ ਕਰਨ ਵਾਲੀ ਇਸ ਓਟਵਾ ਸਥਿਤ ਕੰਪਨੀ ਕੇਸਵੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜ਼ੀਅਰ ਅਲ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਬਾਰੇ ਦਿੱਤੇ ਬਿਆਨ ਅਤੇ ਤਣਾਅਪੂਰਨ ਵਪਾਰਕ ਰਵੱਈਏ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਕ ਪਾਸੇ ਅਮਰੀਕਾ ਸਾਨੂੰ ਬਾਰ ਬਾਰ ਧਮਕੀਆਂ ਦੇ ਰਿਹਾ ਤਾਂ ਅਜਿਹੇ ਮਾਹੌਲ ਵਿਚ ਅਸੀਂ ਉਨ੍ਹਾਂ ਦੀਆਂ AI ਲੋੜਾਂ ਪੂਰੀਆਂ ਕਰਨ ਲਈ ਅੱਗੇ ਵਧਣ ਵਿਚ ਸਹਿਜ ਮਹਿਸੂਸ ਨਹੀਂ ਕਰਦੇ। ਭਾਰਤੀ ਦੂਤਾਵਾਸ ਨੇ ਸਾਊਦੀ ਅਰਬ ਚੋ ਭਾਰਤੀ ਨਾਗਰਿਕਾਂ ਲਈ ਇਕ ਨਵੀਂ ਸਲਾਹ ਨੀਤੀ ਜਾਰੀ ਕੀਤੀ ਹੈ। ਰਿਆਸਤ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਸ਼ਾਂਤ ਅਤੇ ਚੌਕਸ ਰਹਿਣ ਵਾਲੀ ਹਵਾਈ ਹਮਲੇ ਦੀ ਸਥਿਤੀ ਵਿਚ ਘਰ ਦੇ ਅੰਦਰ ਹੀ ਆਪਣੇ ਸਥਾਨਕ ਅਧਿਕਾਰੀਆਂ ਦੁਆਰਾ ਅਧਿਕਾਰ ਚਾਨਣ ਰਾਹੀਂ ਨਿਰਦੇਸ਼ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਦੂਤਾਵਾਸ ਨੇ ਭਾਰਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਚੱਲ ਰਹੀਆਂ ਘਟਨਾਵਾਂ ਨਾਲ ਸਬੰਧਤ ਆਡੀਓ ਜਾਂ ਖ਼ਬਰਾਂ ਫੈਲਾਉਣ ਜਾਂ ਦੁਬਾਰਾ ਪੋਸਟ ਕਰਨ ਤੋਂ ਗੁਰੇਜ਼ ਕਰਨ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਰਾਹੀਂ ਤੁਸੀਂ ਇਸ ਵਕਤ ਦੇਖ ਸੁਣ ਰਹੇ ਹੋ। ਮੈਂ ਆਪ ਜੀ ਦਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ, ਵੌਇਸ ਆਫ ਸਿਟੀ 1320 AM ਤੇ ਪ੍ਰੋਗਰਾਮ ਦੇ ਵਿਚ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਦਿੱਲੀ ਚ ਹੋ ਰਹੇ ਪ੍ਰਦਰਸ਼ਨਾਂ ਚੋਂ ਫਰਜ਼ੀ ਪੋਸਟਾਂ ਦੇ ਮਾਮਲੇ ਚੋਂ 4 FIR ਦਰਜ, 200 ਪੋਸਟਾਂ ਹਟਵਾਉਣ ਦੀ ਖ਼ਬਰ ਹੈ। ਕੌਮੀ ਰਾਜਧਾਨੀ ਚੋਂ ਹਾਲ ਹੀ ਚੋਂ ਹੋਏ ਵਿਰੋਧ ਪ੍ਰਦਰਸ਼ਨ ਤੇ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਲੈ ਕੇ ਦਿੱਲੀ ਪੁਲਿਸ ਨੇ ਸਖ਼ਤ ਰੁੱਖ ਅਪਣਾਇਆ। ਮੇਰੀ ਜਾਣਕਾਰੀ ਅਨੁਸਾਰ ਵਿਰੋਧ ਪ੍ਰਦਰਸ਼ਨਾਂ ਤੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਗ੍ਰਹਿ ਮੰਤਰਾਲੇ ਤੋਂ ਦਿੱਲੀ ਚੋਂ 273 ਕੰਪਨੀਆਂ ਤਾਇਨਾਤ ਰੱਖਣ ਦੀ ਮੰਗ ਕੀਤੀ ਹੈ। ਉਧਰ ਸਾਊਥ ਕੋਰੀਆ ਦੇ ਸੁਪਰ ਮਾਰਕੀਟ ਚੋਂ ਖੂਨੀ ਖੇਡ ਚਾਕੂਬਾਜੀ ਦੀ ਘਟਨਾ ਦੌਰਾਨ 8 ਲੋਕ ਜ਼ਖਮੀ। ਪੁਲਿਸ ਨੇ ਦਸਿਆ ਹੈ ਕਿ ਇਸ ਹਮਲੇ ਵਿਚ ਪੀੜਤਾਂ ਵਿਚੋਂ ਇਕ ਨੂੰ ਦਿਲ ਦਾ ਦੌਰਾ ਪਿਆ। ਪੁਲਿਸ ਦੇ ਇਕ ਬੁਲਾਰੇ ਨੇ ਸਮਾਚਾਰ ਏਜੰਸੀ ਰਾਇਟਰਸ ਨੂੰ ਦਸਿਆ ਹੈ ਕਿ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਇਕ ਪੁਰਸ਼ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਹਮਲੇ ਦੇ ਕਾਰਨਾਂ ਤੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕਾ ਤੋਂ ਖ਼ਬਰ ਹੈ ਕਿ ਡੈਮੋਕਰੇਟ ਸੰਸਦ ਮੈਂਬਰ ਇਲਹਾਨ ਉਮਰ ਦੇ ਘਰ ਫੈਡਰਲ ਏਜੰਟਾਂ ਦੀ ਰੇਡ। ਇਮੀਗ੍ਰੇਸ਼ਨ ਦਸਤਾਵੇਜ਼ ਚ ਧੋਖਾਧੜੀ ਦਾ ਦੋਸ਼, ਇਹ ਜਾਂਚ ਕਥਿਤ ਇਮੀਗ੍ਰੇਸ਼ਨ ਧੋਖਾਧੜੀ ਨਾਲ ਸਬੰਧਤ ਹੈ। ਜਾਂਚ ਦਾ ਇਕ ਹਿੱਸਾ ਸੋਮਾਲੀਆ ਵਿਚ ਜਨਮੀ ਇਲਹਾਨ ਉਮਰ ਦੇ ਉਨ੍ਹਾਂ ਇਮੀਗ੍ਰੇਸ਼ਨ ਦਸਤਾਵੇਜ਼ ਨਾਲ ਜੁੜਿਆ ਹੋਇਆ ਹੈ ਜੋ ਉਸਦੇ ਬਚਪਨ ਦੌਰਾਨ ਉਸਦੇ ਮਰਹੂਮ ਪਿਤਾ ਦੁਆਰਾ ਭਰੇ ਗਏ ਸਨ। ਇਹ ਛਾਪਾ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਸਿਰਫ 3 ਹਫ਼ਤੇ ਪਹਿਲਾਂ ਮਾਰਿਆ ਗਿਆ। ਮਿਨੀਸੋਟਾ ਵਿਚ ਡੈਮੋਕਰੇਟਸ ਨੇ ਇਸ ਕਦਮ ਦੀ ਸਖ਼ਤ ਨਿੰਦਾ ਕੀਤੀ ਹੈ। ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਰਾਸ਼ਟਰਪਤੀ ਟਰੰਪ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਹੀ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੇ ਹਨ। ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਨਿਆਂ ਵਿਭਾਗ ਨੇ ਜਾਂਚ ਸ਼ੁਰੂ ਕੀਤੀ ਹੈ ਅਤੇ ਕਈ ਕਥਿਤ ਰਾਜਨੀਤਿਕ ਵਿਰੋਧੀਆਂ ਵਿਰੁੱਧ ਦੋਸ਼ ਦਾਇਰ ਕੀਤੇ ਹਨ। ਇਨ੍ਹਾਂ ਵਿਚ FBI ਦੇ ਸਾਬਕਾ ਡਾਇਰੈਕਟਰ ਜੇਮਸ ਕੌਮੀ, ਨਿਊਯਾਰਕ ਅਟਾਰਨੀ ਜਨਰਲ ਲੇਟੀਆ ਜੇਮਸ ਅਤੇ ਟਰੰਪ ਦੇ ਸਾਬਕਾ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਵੀ ਸ਼ਾਮਲ ਦੱਸੇ ਜਾਂਦੇ ਨੇ। ਇਸ ਤੋਂ ਇਲਾਵਾ ਡੈਮੋਕਰੇਟਿਕ ਸੈਨੇਟਰ ਐਡਮ ਸ਼ਿਪ ਅਤੇ ਫੈਡਰਲ ਰਿਜ਼ਰਵ ਅਧਿਕਾਰੀ ਜੋਰਮ ਪਾਵੇਲ ਅਤੇ ਲੀਜ਼ਾ ਕੁੱਕ ਵਿਰੁੱਧ ਵੀ ਜਾਂਚ ਕੀਤੀ ਗਈਆਂ ਦੀਆਂ ਖ਼ਬਰਾਂ ਆ ਰਹੀਆਂ ਨੇ। ਉਧਰ ਫਰਾਂਸ ਚੋਂ ਇਕ ਮਹਿਜ 14 ਸਾਲਾ ਲੜਕੇ ਨੇ ਇਕ ਮਿਡਲ ਸਕੂਲ ਚੋਂ ਵੜ ਕੇ ਅੰਨੇਵਾਹ ਗੋਲੀਬਾਰੀ ਕੀਤੀ ਏ। ਅਧਿਕਾਰੀਆਂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਹੈ ਕਿ ਵਿਦਿਆਰਥੀ ਨੇ ਸ਼ਿਕਾਰ ਕਰਨ ਵਾਲੀ ਰਾਈਫਲ ਦੇ ਨਾਲ ਗੋਲੀਆਂ ਚਲਾਈਆਂ ਨੇ। ਇਸ ਰਾਈਫਲ ਦੇ ਨਾਲ ਫਾਇਰਿੰਗ ਚੋਂ ਸਕੂਲ ਦਾ ਹੈੱਡ ਮਾਸਟਰ ਅਤੇ ਇਕ ਅਧਿਆਪਕ ਜ਼ਖਮੀ ਹੋ ਗਿਆ। ਪੁਲਿਸ ਨੇ ਸ਼ੱਕੀ ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਲਿਆ ਤੇ ਅਧਿਕਾਰੀਆਂ ਦਾ ਕਹਿਣਾ ਕਿ ਇਸ ਘਟਨਾ ਦਾ ਫਰਾਂਸ ਚੋਂ ਹਾਲ ਹੀ ਦੌਰਾਨ ਹੋਏ ਹਾਈ ਸਕੂਲਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਕੋਈ ਸਬੰਧ ਨਜ਼ਰ ਨਹੀਂ ਆ ਰਿਹਾ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਤੁਸੀਂ ਇਸ ਵਕਤ ਸੁਣ ਰਹੇ ਹੋ ਜੋ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਵੌਇਸ ਆਫ ਸਿਟੀ 1320 AM ਤੇ ਬ੍ਰਾਡਕਾਸਟ ਕੀਤਾ ਜਾਂਦਾ ਹੈ ਤੇ ਸ਼ਾਮ ਨੂੰ 6 ਤੋਂ 9, ਸੈਟਰਡੇ 12 ਤੋਂ 1 ਰੇਡੀਓ ਸੁਰਖਾ ਵੀਰ ਪਰਮਜੀਤ ਸਿੰਘ ਬਿਰਦੀ ਅਤੇ ਆਲੂ ਵਾਲੇ ਸਾਹਿਬ ਪੇਸ਼ ਕਰਦੇ ਨੇ। ਸੰਡੇ ਵੀ ਇਸੇ ਤਰ੍ਹਾਂ 12 ਤੋਂ 1 ਉਨ੍ਹਾਂ ਦਾ ਪ੍ਰੋਗਰਾਮ ਹੁੰਦਾ ਤੇ ਉਸ ਤੋਂ ਬਾਅਦ 1 ਤੋਂ 4 ਏਸ਼ੀਅਨ ਵਿਜ਼ਨ ਦੋਨੋਂ ਦਿਨ ਸੈਟਰਡੇ ਸੰਡੇ ਤੁਸੀਂ ਸੁਣਦੇ ਹੋ। ਬੰਗਲਾਦੇਸ਼ ਦੀ ਸਾਬਕਾ ਅੰਤਰਿਮ ਸਰਕਾਰ ਦੇ ਮੁਖੀਆਂ ਅਤੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਜੂਨਸ ਨੂੰ ਨਿਊਯਾਰਕ ਦੇ ਜੌਨ ਐਫ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬੰਗਲਾਦੇਸ਼ੀ ਪ੍ਰਵਾਸੀਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬੰਗਲਾਦੇਸ਼ੀ ਪ੍ਰਵਾਸੀਆਂ ਦੇ ਇਕ ਸਮੂਹ ਨੇ ਉਨ੍ਹਾਂ ਤੇ ਗੰਭੀਰ ਦੋਸ਼ ਲਗਾਏ ਨੇ। ਕੁਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਅੱਤਵਾਦੀ ਵੀ ਕਿਹਾ ਤੇ ਦੋਸ਼ ਲਗਾਇਆ ਹੈ ਕਿ ਉਹ ਜਾਨਾਂ ਦੇ ਨੁਕਸਾਨ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਲਈ ਜ਼ਿੰਮੇਵਾਰ ਹਨ। ਮੁੱਖ ਸਲਾਹਕਾਰ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਜੂਨਸ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਉਧਰ ਇਸ ਦੌਰਾਨ ਬੰਗਲਾਦੇਸ਼ ਸਰਕਾਰ ਦੇ ਸਲਾਹਕਾਰ ਯਾਹਿਦ ਉਰ ਰਹਿਮਾਨ ਨੇ ਸਪਸ਼ਟ ਕੀਤਾ ਹੈ ਕਿ ਢਾਕਾ ਉਨ੍ਹਾਂ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇਗਾ ਜਿਨ੍ਹਾਂ ਨੇ ਇਹ ਵਿਰੋਧ ਪ੍ਰਦਰਸ਼ਨ ਕੀਤਾ ਸੀ। ਪੱਛਮੀ ਯੂਕਰੇਨ ਦੇ ਰਿਵਨੇ ਸ਼ਹਿਰ ਵਿਚ ਰਿਵਨੇ ਯੂਨੀਵਰਸਿਟੀ ਤੇ ਇਕ ਰੂਸੀ ਹਮਲਾ ਹੋਣ ਦੀ ਖ਼ਬਰ ਹੈ। ਉਥੇ ਹੀ ਰਾਜਧਾਨੀ ਕੀਵ ਅਤੇ ਖਾਰਕੀਵ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਸ ਨਾਲ ਭਾਰੀ ਤਬਾਹੀ ਹੋਈ ਹੈ। ਖਾਰਕੀ ਵਿਚ ਇਕ ਰਹਿਸ਼ੀ ਅਪਾਰਟਮੈਂਟ ਇਮਾਰਤ ਤੇ ਹੋਏ ਹਮਲੇ ਵਿਚ ਘੱਟੋ ਘੱਟ 4 ਲੋਕਾਂ ਦੀ ਮੌਤ ਹੋਈ ਹੈ ਤੇ 41 ਜ਼ਖਮੀ ਹੋਏ ਨੇ। ਕਰੋਗਰ ਚ ਵੱਡੀ ਸ਼ਾਂਤੀ ਦੀ ਯੋਜਨਾ ਹੋ ਰਹੀ ਹੈ। 3 ਸਾਲਾਂ ਵਿਚ 3,000 ਕਾਰਪੋਰੇਟ ਅਹੁਦੇ ਹੋਣਗੇ ਘੱਟ। ਅਮਰੀਕੀ ਕਰਿਆਨਾ ਕੰਪਨੀ ਕਰੋਗਰ ਆਪਣੇ ਕੰਮਕਾਜ ਵਿਚ ਆਰਟੀਫਿਸ਼ਲ ਇੰਟੈਲੀਜੈਂਸੀ AI ਦੀ ਵਰਤੋਂ ਵਧਾਉਣ ਜਾ ਰਹੀ ਹੈ। ਇਸ ਦੇ ਤਹਿਤ ਕੰਪਨੀ ਅਗਲੇ 3 ਸਾਲਾਂ ਵਿਚ ਕਰੀਬ 3,000 ਕਾਰਪੋਰੇਟ ਅਹੁਦਿਆਂ ਵਿਚ ਕਟੌਤੀ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ। ਸਰੋਤਾਂ ਅਨੁਸਾਰ ਕਰੋਗਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਗ੍ਰਿਗ ਫੋਰਨ ਨੇ ਕਰਮਚਾਰੀਆਂ ਨੂੰ ਭੇਜੇ ਇਕ ਮੈਮੋ ਦੇ ਵਿਚ ਇਹ ਜਾਣਕਾਰੀ ਦਿੱਤੀ ਹੈ। ਲੋਕਲ ਲਈ ਮਜਬੂਰ ਹੋਣਾ ਪਿਆ ਸਾਊਦੀ ਪ੍ਰਿੰਸ ਨੂੰ, ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਡਰ। ਵਾਲ ਸਟਰੀਟ ਜਰਨਲ ਦੀ ਖ਼ਬਰ ਦੇ ਅਨੁਸਾਰ ਹੂਤੀ ਹਮਲਿਆਂ ਵਿਚ ਵਾਧੇ ਤੋਂ ਬਾਅਦ ਮੁਹੰਮਦ ਬਿਨ ਸਲਮਾਨ ਬੰਕਰ ਨਾਲ ਲੈਸ ਅਤੇ ਭਾਰੀ ਸੁਰੱਖਿਆ ਵਾਲੇ ਆਪਣੇ ਮਹਿਲਾਂ ਵਿਚਕਾਰ ਰਹਿ ਰਹੇ ਹਨ। ਉਨ੍ਹਾਂ ਦੇ ਨਾਲ ਇਕ ਵਿਸ਼ੇਸ਼ ਤੌਰ ਤੇ ਚੁਣਿਆ ਗਿਆ ਵਿਸ਼ੇਸ਼ ਗਾਰਡ ਵੀ ਦਸਿਆ ਜਾ ਰਿਹੈ। ਉਧਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੁੜ ਐਲਾਨ ਕੀਤਾ ਕਿ $5,000 ਦਾ ਵਾਅਦਾ ਪੂਰਾ ਹੈ ਬਈ। ਟਰੰਪ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਨਵੰਬਰ ਦੀਆਂ ਚੋਣਾਂ ਵਿਚ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵ ਅਤੇ ਸੈਨੇਟ ਦੋਵਾਂ ਤੇ ਕੰਟਰੋਲ ਬਰਕਰਾਰ ਰੱਖਦੀ ਹੈ ਤਾਂ ਹਰ ਅਮਰੀਕੀ ਬਾਲਕ ਅਮਰੀਕੀ ਨਾਗਰਿਕ ਨੂੰ $5,000 ਦਿੱਤੇ ਜਾਣਗੇ। ਉਨ੍ਹਾਂ ਇਸ ਰਕਮ ਨੂੰ ਟਰੰਪ ਡਿਵੀਡੈਂਡ ਦਾ ਨਾਮ ਦਿੱਤਾ ਤੇ ਕਿਹਾ ਕਿ ਉਹ ਖੁਦ ਇਨ੍ਹਾਂ ਚੈੱਕਾਂ ਤੇ ਦਸਤਖਤ ਕਰਨ ਦੀ ਉਡੀਕ ਕਰ ਰਹੇ ਹਨ। ਲਵਾਂਗੇ ਇਕ ਬ੍ਰੇਕ। ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਇਸੇ ਤਰ੍ਹਾਂ ਹੀ ਇਨਫਾਰਮੇਸ਼ਨ ਭਰਪੂਰ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਤੁਹਾਡਾ ਕੋਈ ਵੀ ਪ੍ਰੋਗਰਾਮ ਦੇ ਪ੍ਰਤੀ ਨਜ਼ਰੀਆ ਹੋਵੇ, ਕੋਈ ਗੱਲਬਾਤ ਕਰਨਾ ਚਾਹੋ, ਮੇਰਾ ਪਰਸਨਲ ਨੰਬਰ ਹੈ 4167167794। ਜਗਤ ਬਾਬਾ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਆ ਰਿਹਾ। ਸੇਵਾ ਫੂਡ ਬੈਂਕ ਦੇ ਵੀਰ ਕੁਲਵੀਰ ਹੁਣਾਂ ਵੱਲੋਂ ਗਾਲਾ ਨਾਈਟ ਵੀ ਮਨਾਈ ਜਾ ਰਹੀ ਹੈ ਦਿਸ ਫਰਾਈਡੇ ਤੇ ਆਉਣ ਵਾਲੇ ਗੁਰੂ ਨਾਨਕ ਮਹਾਰਾਜ ਦੇ ਆਗਮਨ ਪੁਰਬ ਦੇ ਮੌਕੇ ਤੇ ਉਸੇ ਹੀ ਤਰਜ ਦੇ ਉਤੇ, ਉਸੇ ਹੀ ਵਿਸ਼ਵਾਸ ਦੇ ਨਾਲ, ਉਸੇ ਹੀ ਉਮੀਦ ਦੇ ਨਾਲ ਅਸੀਂ ਇੱਥੇ ਬੈਠਾਂਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਜੋ ਵੀ ਪਿਛਲੇ 15 ਸਾਲ ਦਾ ਜਿਹੜਾ ਹੈ ਇਹ ਪਰੰਪਰਾ ਚੱਲਦੀ ਆ ਰਹੀ ਹੈ, ਰੇਡੀਓ ਥਾਨ CGMR 3020 AM ਤੇ ਹੋਵੇਗਾ। ਸੋ ਸਤਿਗੁਰ ਨੇ ਕਿਰਪਾ ਕੀਤੀ, ਸਾਡਾ ਜੇ ਡਿਕਸੀ ਡਿਊ ਦੇ ਨਜ਼ਦੀਕ ਜਿਹੜਾ ਸਟੂਡੀਓ ਸੀ ਤਿਆਰ ਕਰ ਰਹੇ, ਉਹਦੇ ਇਕਵਿਪਮੈਂਟ ਸਾਰੇ ਪਹੁੰਚ ਗਏ ਤਾਂ ਉੱਥੇ ਆਪਾਂ ਬੈਠਾਂਗੇ। ਉਸ ਦਿਨ ਕਮਿਊਨਿਟੀ ਨੂੰ, ਭਾਈਚਾਰੇ ਨੂੰ ਖੁੱਲ੍ਹਾ ਸੱਦਾ ਪੱਤਰ ਵੀ ਹੋਵੇਗਾ, ਜਿਹੜਾ ਵੀ ਆਵੇ ਉਹ ਨਾਲ ਗੱਲਾਂ ਬਾਤਾਂ ਵੀ ਹੋਣਗੀਆਂ, ਤੁਸੀਂ ਆ ਕੇ ਬੇਨਤੀਆਂ ਵੀ ਕਰ ਸਕੋ ਕਿ ਸਾਡਾ ਸਾਥ ਵੀ ਦੇ ਸਕੋਗੇ। ਉਹ ਵੀ ਇੱਕ ਦਿਨ ਸੇਵਾ ਕਰਨ ਦਾ ਤੁਹਾਨੂੰ ਮੌਕਾ ਦੇਵਾਂਗੇ ਐਜ਼ ਏ ਵਲੰਟੀਅਰ। ਸੋ ਤੁਸੀਂ ਦੁਆ ਕਰੋ ਕਿ ਇਹ ਸਾਡਾ ਸਟੇਸ਼ਨ ਚੈਨਲ ਜਿਹੜਾ ਹੈ ਉਥੇ ਛੇਤੀ ਤੋਂ ਛੇਤੀ ਜਿਹੜਾ, ਬਾਕੀ ਕੰਧਾਂ ਸਾਰੀਆਂ ਰੈਡੀ ਨੇ, ਸਾਰਾ ਕੁਝ ਰੈਡੀ, ਸਿਰਫ ਇੱਕ ਸ਼ਿਪਮੈਂਟ ਦੀ ਇੰਤਜ਼ਾਰ ਹੈ। ਸੋ ਤੁਹਾਡਾ ਪਿਆਰ ਮੁਹੱਬਤ ਸਤਿਕਾਰ ਸਾਨੂੰ ਚਾਹੀਦਾ। ਬਹੁਤ ਇੱਜ਼ਤ ਮਾਨ ਤੁਸੀਂ ਪਿਛਲੇ 15 ਸਾਲਾਂ ਤੋਂ ਨਹੀਂ, 30 ਵਰ੍ਹਿਆਂ ਤੋਂ ਦਿੱਤਾ ਹੈ, ਉਹਦਾ ਕਰਜ਼ਾ ਅਸੀਂ ਇੱਕ ਵੀ ਕਿਸ਼ਤ ਦੇ ਵਿੱਚ ਰੂਪ ਨਹੀਂ ਦੇ ਵਿੱਚ ਨਹੀਂ ਉਤਾਰ ਸਕਦੇ। ਸੋ ਇਹ ਸਿਲਸਿਲਾ ਇਸੇ ਤਰ੍ਹਾਂ ਬਰਕਰਾਰ ਰੱਖਣਾ। ਉਮੀਦ ਤੇ ਆਸ ਦੇ ਨਾਲ ਉਸ ਦਿਨ ਵੀ ਹਾਜ਼ਰ ਹੋਵਾਂਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: Real news, real impact, showing you real world. CJMR 1320. CJMR 1320. The voice of the city.
2: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 6004-593-5030, 604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
3: ਮੈਂ ਸੁਖਮਨ ਸਿੰਘ, ਤੁਹਾਡਾ ਵਾਰਡ 9 ਤੋਂ 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸੰਘਾ ਕੈਂਪੇਨ।
1: ਘਰ ਹੋਵੇ ਜਾਂ ਆਫਿਸ, ਡਰਾਈਵਵੇ ਜਾਂ ਪਾਰਕਿੰਗ ਲੋਟਸ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ,
4: पाथवेज पेविंग लिए परफेक्ट है कैलिडन पेविंग।
5: एक्सेस रैंप्स, एक्सकवेशन, ग्रेडिंग, रीसर्फेसिंग, ओवरले फार्म, ड्राइववे पेविंग, ये सब कर देने। आज ही कॉन्टेक्ट करो जस बालू, इट्स 416-818-8900
4: और विजिट www.calidonpaving.com।
6: मैं बलजिंदर सिंह नहल अपने ब्रैम्पटन ने सब कुछ देखा है, सड़कां तो पार्कां तक, ट्रैफिक तो सिटी सेवावां तक, क्राइम तो करप्शन तक। चंगा शहर सिर्फ वादियां नाल नहीं काम नाल बनता है। तुहाडे मुद्दे सिर्फ चोणां तक नहीं सिटी हाल तक लेके जाना मेरी जिम्मेवारी है। वोट फॉर चेंज, वोट फॉर बलजिंदर सिंह नहल, सिटी कौंसलर कैंडिडेट, वार्ड 9 और 10।
7: ऑथराइज्ड एंड पेड बाय द कैंपेन ऑफिस ऑफ बलजिंदर सिंह नहल।
8: इलेक्ट्रॉनिक्स दी मार्केट दे विच मशहूर नाम टॉप चॉइस इलेक्ट्रॉनिक्स। इत्थों तुसी हर कंपनी दे हर साइज दा टेलीविजन, फ्रिज, स्टोव, डिशवाशर, लॉन्ड्री लई वाशर एंड ड्रायर दे नाल, अगर तुसी अपने घर दे विच होम थिएटर सिस्टम सेटअप करना है या फिर घर दी किचन दे विच आलीशान अपलायंसेस लगवाना चाहुंदे हो, डिलीवरी ऑन टाइम लैण लई चेती रखो। टॉप चॉइस इलेक्ट्रॉनिक्स, 16 इंटरमल ड्राइव एट एयरपोर्ट रोड इन ब्रैम्पटन। नंबर 905-799-0045, 0045-799-0045। टॉप चॉइस इलेक्ट्रॉनिक्स।
9: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
10: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰੱਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ।

0: ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ। ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
2: ਜੇ ਕਲੋਟੀ ਦਾ ਪੈਗਾਮ ਤੁਹਾਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ, ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ, 7920 ਹਿਊਰ ਅੰਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656. ਦੈਟਸ 905-790-5656. Jay Kaloti, tried, trusted, most effective.
3: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟ੍ਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
4: The 2026 Brampton municipal election is on Monday, October 26th. If you can't vote on voting day, you can vote early during advance polling. Advance polling will take place on October 9, 10, 11, 18 and 17. Voting hours are weekdays from noon to 8 p.m. and weekdays from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information and a list of candidates, visit brampton.ca/brampton votes. A message from the city of Brampton.
5: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 905-840-9000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਫਾਰਮ। ਪੀਲ ਰੈਨੋਵੇਸ਼ਨ ਦਾ ਪੈਗਾਮ, ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847-647-6484-1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।

0: ਵੈਲਕਮ ਬੈਕ 6:55 ਕੋ ਸੈਕਿੰਡ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ ਹੋਏ ਨੇ ਤੇ ਅਗਲੀਆਂ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਪਰੰਤੂ ਉਸ ਤੋਂ ਪਹਿਲਾਂ ਸਾਡੇ ਨਾਲ ਹਾਜ਼ਰ ਨੇ ਰਵੀ ਗੁਲਾਟੀ ਲਾਅ ਆਫਿਸ ਤੋਂ ਸਰਦਾਰ ਰਵਿੰਦਰਪਾਲ ਸਿੰਘ ਜੀ ਗੁਲਾਟੀ ਇੱਕ ਵਿਸ਼ੇਸ਼ ਸੂਚਨਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਨੇ ਖਾਸ ਤੌਰ ਤੇ ਜਦੋਂ ਅਸੀਂ ਵਸੀਅਤ ਤਿਆਰ ਕਰਦੇ ਹਾਂ ਤਾਂ ਕਿਸੇ ਵੇਲੇ ਉਹਦੇ ਵਿਚ ਤਬਦੀਲੀਆਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਉਨ੍ਹਾਂ ਤਬਦੀਲੀਆਂ ਬਾਰੇ ਤੁਹਾਨੂੰ ਇਕ ਜਾਣਕਾਰੀ ਦੇਣਗੇ ਵੈਸੇ ਪ੍ਰੋਗਰਾਮ ਚੱਲਦਾ ਜਾ ਰਿਹਾ ਅੱਜ ਮੂਡ ਬਹੁਤ ਖਰਾਬ ਹੈ ਇਸ ਕਰਕੇ ਕਿ ਨਸ਼ਿਆਂ ਦੇ ਖਿਲਾਫ ਸਿਰਫ ਆਵਾਜ਼ ਬੁਲੰਦ ਕਰਨ ਵਾਲੇ ਉਸ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਜਿਹੜਾ ਹੈ ਉਸ ਨਸ਼ਾ ਤਸਕਰ ਵੱਲੋਂ ਮਾਰ ਦਿੱਤਾ ਗਿਆ ਜਿਹਦੀ ਆਪਾਂ ਸਵੇਰ ਵੀ ਗੱਲ ਕੀਤੀ ਹੈ ਦੁਪਹਿਰੇ ਵੀ ਗੱਲ ਕੀਤੀ ਅਰਸ਼ਾਂ ਦੇ ਸ਼ੋਅ ਚ ਵੀ ਗੱਲਬਾਤ ਹੋਈ ਤੇ ਹੁਣ ਵੀ ਆਪਾਂ ਜਦੋਂ ਅਕੀਦਾ ਸਾਹਿਬ ਨਾਲ ਗੱਲ ਕਰਨੀ ਹੈ ਉਦੋਂ ਵੀ ਹੋਣੀ ਹੈ ਇਨਸਾਨ ਦੀ ਯਾਰ ਕੋਈ ਭੁੱਕੀ ਤੇ ਨਹੀਂ ਰਹਿ ਗਈ ਤੇ ਹੋਣਾ ਕੁਝ ਨਹੀਂ ਹੈ ਇੰਨੇ ਥੋੜੇ ਦਿਨਾਂ ਬਾਅਦ ਜੇਲ੍ਹ ਤੋਂ ਇਹਨੂੰ ਜ਼ਮਾਨਤ ਮਿਲ ਜਾਣੀ ਹੈ ਤਾਂ ਉਹ ਬੰਦਾ ਜਿਹੜਾ ਆਪਣੀ ਜਾਨ ਤਲੀ ਤੇ ਰੱਖ ਕੇ ਇਹ ਡਾਢੇ ਲੋਕ ਨੇ ਕਿਉਂਕਿ ਇਹਨਾਂ ਕੋਲ ਅੰਨਾ ਪੈਸਾ ਹੁੰਦਾ ਧਨ ਦੌਲਤ ਥਾਂ ਹੁੰਦੀ ਹੈ ਇਹਨਾਂ ਨੇ ਕਾਨੂੰਨ ਤਾਂ ਆਮ ਬੰਦੇ ਵਾਸਤੇ ਹੈ ਇਹਨਾਂ ਵਾਸਤੇ ਕਾਹਦਾ ਕਾਨੂੰਨ ਹੈ ਇਹਨਾਂ ਨੇ ਛੁੱਟ ਕੇ ਆ ਜਾਣਾ ਬਾਹਰ ਆ ਵੇਖ ਲਿਓ ਇਹਨੇ ਮੁੜ ਕੇ ਫਿਰ ਤੁਰੇ ਫਿਰਦੇ ਰਹਿਣਾ ਬਾਕੀ ਨੂੰ ਸਿਕਿਉਰਟੀ ਮਿਲ ਜਾਣੀ ਵੀ ਇਹਦੀ ਜਾਨ ਨੂੰ ਖਤਰਾ ਡਾਢਿਆਂ ਦਾ ਸੱਤੀ ਵੀਹ ਸੌ ਗੁਲਾਟੀ ਸਾਹਿਬ ਇੰਨਾ ਹਾਜ਼ਰ ਨੇ ਕੋਈ ਜ਼ਰੂਰੀ ਸੂਚਨਾ ਤੁਹਾਨੂੰ ਸਾਂਝੀ ਕਰਨ ਵਾਲੇ ਨੇ ਤੇ ਉਸ ਤੋਂ ਬਾਅਦ ਅਗਲੀਆਂ ਖ਼ਬਰਾਂ ਸਾਂਝੀਆਂ ਕਰਦੇ ਹਾਂ ਗੁਲਾਟੀ ਸਾਹਿਬ ਵੈਲਕਮ ਸਵਾਗਤ ਹੈ ਜੀ ਐਨ ਗੁੱਡ ਈਵਨਿੰਗ
1: ਸਤਿ ਸ੍ਰੀ ਅਕਾਲ ਦਿਲਵਾਗ ਜੀ ਔਰ ਰੰਗਲਾ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਸਰੋਤੇ ਨੇ ਨਾਲ ਦਰਸ਼ਕ ਵੀ ਦੇਖ ਰਹੇ ਸੁਣ ਰਹੇ ਨੇ ਤੁਹਾਡੀ ਆਵਾਜ਼ ਨੂੰ ਕੀ ਕਹਿਣਾ ਚਾਹੋਗੇ
1: ਦਿਲਵਾਗ ਜੀ ਰੱਖਾਂ ਦਾ ਐਜ਼ ਏ ਲਾਇਰ ਅਸੀਂ ਵਸੀਅਤ ਬਣਾਈ ਦੀ ਆ ਸਭ ਨੂੰ ਕਹੀਦਾ ਵਸੀਅਤ ਹੋਣੀ ਚਾਹੀਦੀ
0: ਜੀ
1: ਵਸੀਅਤ ਜ਼ਰੂਰੀ ਇਸ ਕਰਕੇ ਹੈਗੀ ਹੈ ਕਿ ਤੁਸੀਂ ਲਿਖ ਜਾਂਦੇ ਹੋ ਮੇਰੇ ਪਾਸ ਕੌਣ ਹੋਰ ਬੰਦਾ ਕਹੇ ਵੀ ਉਹਨੂੰ ਲੋੜ ਨਹੀਂ ਹੈਗੀ ਮੇਰੇ ਕੋਲ ਕੁਝ ਨਹੀਂ ਹੈਗਾ ਪਰ ਐਕਸਪੀਰੀਅੰਸ ਹੈਗਾ ਕਿ ਜਦੋਂ ਬੰਦਾ ਚਲਾ ਜਾਂਦਾ ਉਹਦੇ ਕੋਈ ਵੀ ਕੰਮ ਕਰਾਉਣਾ ਹੋਵੇ ਤੇ ਜਿੱਥੇ ਵੀ ਜਾਓ ਉਹ ਵਸੀਅਤ ਮੰਗਦੇ ਨੇ ਸੋ ਭਾਵੇਂ ਯੰਗ ਬੱਚਾ ਹੈ ਜਾਂ ਬਜ਼ੁਰਗ ਹੈ ਕੁਝ ਵੀ ਨਹੀਂ ਹੈ ਫਿਰ ਹੀ ਵਸੀਅਤ ਹੋਣੀ ਚਾਹੀਦੀ ਹੈ ਜਿਹੜੀ ਗੱਲ ਮੈਂ ਅੱਜ ਕਰਨਾ ਚਾਹੁੰਦਾ ਹੈਗਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਮੋਸਟਲੀ ਘਰਾਂ ਚ ਹੈਗਾ ਕਿ ਮਾਪਿਆਂ ਦਾ ਨਾਂ ਨਾਲ ਹੁੰਦਾ ਹੈਗਾ ਔਰ ਮੈਨੂੰ ਕਿੱਥੇ ਕਾਫੀ ਸਾਲ ਹੋ ਗਏ ਨੇ ਤੇ ਉਸ ਸਿਨਾਰੀਓ ਚ ਦੇਖਾਂ ਜਿਹਨਾਂ ਨੇ ਮੇਰੇ ਜਾਣ ਪਛਾਣ ਵਾਲੇ ਸੀਗੇ ਉਹ ਸਿਆਣੇ ਸਿਆਣੇ ਹੁੰਦੇ ਜਾ ਰਹੇ ਨੇ ਜਾਂ ਚਲੇ ਜਾਂਦੇ ਨੇ ਤੇ ਉਸ ਵੇਲੇ ਚਾਹੀਦਾ ਇਹ ਹੈਗਾ ਕਿ ਚਾਹੀਦਾ ਇਹ ਹੈਗਾ ਕਿ ਹਾਂ ਉਹਨਾਂ ਦਾ ਨਾਂ ਯਾ ਤਾਂ ਪਹਿਲੇ ਕੱਢ ਦਿੱਤਾ ਜਾਵੇ ਜਿਸਲੇ ਮੋਡੇ ਰਿਨਿਊਲ ਹੋਣ ਵਾਲੀ ਹੈ ਤੇ ਜੇ ਇਹਦਾ ਖਾਨ ਦਾ ਬਜ਼ੁਰਗ ਨਹੀਂ ਮੰਨਦੇ ਤੇ ਵਸੀਅਤ ਕੀਤੀ ਜਾ ਸਕਦੀ ਹੈ ਤੁਹਾਨੂੰ ਇੱਕ ਕੇਸ ਸ਼ੇਅਰ ਕਰਦਾ ਕਿ ਇੱਕ ਬੰਦੇ ਨੇ ਕਰ ਲਿੱਤਾ ਮਾਪਿਆਂ ਦਾ ਨਾਂ ਪਵਾਇਆ ਇੱਕ ਰਖਾਨ ਦਾ ਪੇਰੈਂਟ ਦੋ ਸਾਲ ਬਾਅਦ ਚਲਾ ਗਿਆ ਦੂਜਾ ਪੇਰੈਂਟ ਵੀ ਇੱਕ ਸਾਲ ਬਾਅਦ ਚਲਾ ਗਿਆ ਜਦੋਂ ਪੰਜ ਸਾਲ ਬਾਅਦ ਰਿਨਿਊਲ ਹੋਣ ਵਾਲੇ ਆਈ ਤੇ ਅੱਛੀ ਖਾਸੀ ਪ੍ਰੋਬਲਮ ਕਿ ਜਿਨ੍ਹਾਂ ਨੇ ਦਕਾਨ ਦਾ ਰਿਨਿਊਲ ਤੇ ਸਾਈਨ ਕਰਨੇ ਉਹ ਤੇ ਚਲੇ ਗਏ ਨੇ ਉਹ ਫਿਰ ਜਦੋਂ ਪ੍ਰੋਬੇਟ ਹੁੰਦੀ ਹੈਗੀ ਹੈ ਕੋਰਟ ਪ੍ਰੋਸੈਸ ਹੁੰਦਾ ਜੇ ਵਸੀਅਤ ਬਣਿਆ ਜਾ ਹੋਵੇ ਤੇ ਸੌਖਾ ਹੋ ਜਾਂਦਾ ਤੇ ਕਿਉਂਕਿ ਵਸੀਅਤ ਚ ਲਿਖਿਆ ਹੁੰਦਾ ਕਿ ਜਿਸ ਤਰ੍ਹਾਂ ਪੇਰੈਂਟ ਹੈਗਾ ਇੱਕ ਪੇਰੈਂਟ ਤੋਂ ਦੂਸਰੇ ਨਾਂ ਤੇ ਉਸ ਤੋਂ ਅੱਗੇ ਵੀ ਲਿਖਿਆ ਹੁੰਦਾ ਕਿਨੂੰ ਕੋਈ ਸਪੈਸ਼ਲ ਬਈ ਸਪੈਸਿਫਿਕ ਬੱਚੇ ਨੂੰ ਦੇ ਕੇ ਜਾਂਦੇ ਨੇ ਤੇ ਜੇ ਰੱਖਾਂ ਦਾ ਵੀ ਦੋਨੋਂ ਪੇਰੈਂਟਸ ਦੀ ਵਸੀਅਤ ਨਾ ਹੋਵੇ ਤੇ ਉਹਨਾਂ ਦੇ ਜਿਹਦੇ ਨਾਲ ਰਹਿੰਦੇ ਨੇ ਉਹ ਤੇ ਵੱਖਰਾ ਉਹਦੇ ਭੈਣ ਭਰਾ ਵੀ ਕਈ ਹੋ ਸਕਦੇ ਨੇ ਤੇ ਉਹਨਾਂ ਦਾ ਵੀ ਹੱਕ ਆ ਜਾਂਦਾ ਸੋ ਅੱਛੀਆਂ ਖਾਸੀਆਂ ਪ੍ਰੋਬਲਮ ਹੋ ਜਾਂਦੀਆਂ ਟੀਚਾ ਹੈ ਕਿ ਜੇ ਤੁਹਾਡੇ ਪੇਰੈਂਟਸ ਦਾ ਨਾਂ ਹੈਗਾ ਜੇ ਤੇ ਉਹ ਮੰਨਦੇ ਨੇ ਤੇ ਉਹ ਸਿਨਾਰੀਓ ਚ ਅਗਲੀ ਮੋਡਗੇ ਰਿਨਿਊਲ ਤੇ ਜੇ ਨਵੀਂ ਮੋਡਗੇ ਕਰਾ ਸਕਦੇ ਹੋ ਤਾਂ ਉਹਨਾਂ ਦਾ ਨਾਂ ਕੱਢ ਦਿਓ ਜੇ ਨਹੀਂ ਤੇ ਐਟਲੀਸਟ ਵਸੀਅਤ ਜ਼ਰੂਰ ਕਰਾ ਦਿਓ
0: ਜੀ ਔਰ ਤੁਸੀਂ ਹੋਰ ਕਾਨੂੰਨੀ ਨੁਕਤੇ ਨਿਗਾਹ ਤੋਂ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਲੈਣੀ ਹੈ ਤਾਂ ਲੰਬੇ ਅਰਸੇ ਤੋਂ ਤੁਹਾਡੀ ਸੇਵਾ ਦੇ ਵਿਚ ਸਰਦਾਰ ਰਵਿੰਦਰਪਾਲ ਸਿੰਘ ਜੀ ਗੁਲਾਟੀ ਲੰਬੇ ਸਮੇਂ ਤੋਂ ਇਕੋ ਹੀ ਜਗ੍ਹਾ ਤੇ 7916 ਹੁਰਨਟੇਰੀਓ ਸਟਰੀਟ ਬਫਲੋ ਪਲਾਜ਼ਾ ਜੁੰਟ ਨੰਬਰ 28 ਦੇ ਵਿਚ ਵਾਕਿਆ ਨੇ ਜਾਣਕਾਰੀ ਲਈ ਨੰਬਰ 9052328700 ਤੇ ਤੁਸੀਂ ਕਾਲ ਕਰ ਸਕਦੇ ਹੋ ਗੁਲਾਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ
1: ਥੈਂਕ ਯੂ
0: ਇਹ ਸਨ ਜੀ ਸਰਦਾਰ ਰਵਿੰਦਰਪਾਲ ਸਿੰਘ ਜੀ ਗੁਲਾਟੀ ਮੈਂ ਆਪ ਜੀ ਦਾ ਦੋਸਤ ਹੂਸ ਦਿਲਬਾਗ ਸਿੰਘ ਚਾਵਲਾ ਵੋਇਸ ਆਫ ਸਿਟੀ 1320 AM ਤੇ ਤੁਸੀਂ ਇਸ ਵਕਤ ਪ੍ਰੋਗਰਾਮ ਨੂੰ ਸੁਣ ਦੇਖ ਰਹੇ ਹੋ ਤੁਹਾਡੇ ਵੱਲੋਂ ਜੋ ਸਿੱਖ ਇਤਿਹਾਸ ਦੇ ਪੰਨੇ ਅਸੀਂ ਸ਼ੁਰੂ ਕਰਨ ਜਾ ਰਹੇ ਉਹਦੇ ਬਾਰੇ ਕੁਝ ਇਨਫੋਰਮੇਸ਼ਨ ਤੁਸੀਂ ਕਹਿ ਕੇ ਸਾਂਝੀ ਕਰੋ ਇਹ ਜਿਹੜੇ ਸਾਡੇ ਵੀਰ ਭੈਣ ਭਰਾ ਲੰਬੇ ਅਰਸੇ ਤੋਂ ਕਿ ਆਲਮੋਸਟ 29 ਅਪ੍ਰੈਲ ਨੂੰ ਸਾਨੂੰ 3 ਦਹਾਕੇ ਹੋਣ ਜਾ ਰਹੇ ਨੇ ਹੋ ਹੀ ਜਾਣੇ ਬਾਬੇ ਦੀ ਕਿਰਪਾ
2: ਦੇ। This is CJMR, the voice of the city, part of White Oaks Communications Group, your trusted local radio provider for more than 70 years.
0: ਅੱਜ ਤੋਂ ਲੈ ਕੇ ਤੇ ਸਾਡਾ ਮੌਜੂਦਾ ਸਿੱਖ ਇਤਿਹਾਸ ਜਿਹੜਾ ਰੀਸੈਂਟਲੀ ਹਿਸਟਰੀ ਦੇ ਵਿੱਚ ਕੋਈ ਵੀ ਅਜਿਹੀ ਮੇਨ ਘਟਨਾ ਜਿਹੜੀ ਹੈ ਉਹਦੇ ਤੇ ਕੁਐਸਚਨ ਕੀਤੇ ਜਾਂਦੇ ਸੀ। ਔਰ ਮੈਨੂੰ ਇਹ ਖੁਸ਼ੀ ਹੈ ਕਿ ਲਾਇਬ੍ਰੇਰੀ ਦੀਆਂ ਕਿਤਾਬਾਂ ਦੇ ਉੱਤੇ ਜੰਮੀ ਹੋਈ ਮਿੱਟੀ ਜਿਹੜੀ ਹੈ, ਇੱਕ ਲਾਇਬ੍ਰੇਰੀਅਨ ਦਾ ਮੈਨੂੰ ਫੋਨ ਆਇਆ ਕਿ ਤੁਸੀਂ ਝਾੜਨੀ ਸ਼ੁਰੂ ਕਰਵਾ ਦਿੱਤੀ ਹੈ, ਜਿਹੜੀਆਂ ਕਿਤਾਬਾਂ ਨੂੰ ਕਦੀ ਕਿਸੇ ਨੇ ਹੱਥ ਨਹੀਂ ਸੀ ਲਾਇਆ ਉਹ ਲੋਕ ਪੜ੍ਹਨ ਵਾਸਤੇ ਲੈ ਕੇ ਜਾਂਦੇ ਨੇ। ਹੁਣ ਤਾਂ ਸੋਸ਼ਲ ਨੈਟਵਰਕ ਮੀਡੀਆ, ਤੁਸੀਂ ਸਭ ਕੁਝ ਇੱਕ ਸੈਕਿੰਡ ਦੇ ਵਿੱਚ ਜਵਾਬ ਮਿਲ ਜਾਂਦਾ, ਵੱਡੀਆਂ ਵੱਡੀਆਂ ਕੁੰਡੀਆਂ ਦੇ ਜਵਾਬ ਮਿਲ ਜਾਂਦੇ ਨੇ। ਇਸ ਕਰਕੇ ਇਹ ਹਿਸਟਰੀ ਤੁਸੀਂ ਸਟੱਡੀ ਕਰਨੀ ਸ਼ੁਰੂ ਕਰ ਦਿਓ। ਅਸੀਂ ਲਾਈਵ ਸਟੇਸ਼ਨ ਜਦੋਂ ਸਾਡਾ ਉੱਥੇ ਚੈਨਲ ਦਾ ਜਿਹੜਾ ਸਟੇਸ਼ਨ ਤਿਆਰ ਹੋ ਗਿਆ ਉੱਥੇ ਤੁਹਾਨੂੰ ਸੱਦਿਆ ਕਰਾਂਗੇ। ਡਿਕਸੀ ਟਿਊ ਤੇ ਗੱਬੇ ਪੈ ਜਾਂਦਾ ਜੀ, ਡਿਕਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ। ਜਦੋਂ ਤੁਸੀਂ ਡਿਕਸੀ ਗੁਰਦੁਆਰਾ ਸਾਹਿਬ ਤੋਂ ਸਟੀਲ ਵਾਲੇ ਪਾਸੇ ਨੂੰ ਜਾਂਦੇ ਹੋ ਤਾਂ ਰਾਈਟ ਹੈਂਡ ਸਾਈਡ ਤੇ ਖੁੱਲੀ ਡੁੱਲੀ ਪਾਰਕਿੰਗ ਯੂਨਿਟ ਦੇ ਵਿੱਚ ਆਪਾਂ ਸਟੂਡੀਓ ਤਿਆਰ ਕਰ ਰਹੇ ਹਾਂ ਤੇ ਬਸ ਇਕਿਪਮੈਂਟ ਹੀ ਆਉਣ ਵਾਲੇ ਨੇ, ਬਾਕੀ ਸਭ ਰੈਡੀ ਹੈ। ਤੇ ਉੱਥੇ ਆਪਾਂ ਇਹ ਲਾਈਵ ਜਿਹੜਾ ਹੈ ਸਿੱਖ ਇਤਿਹਾਸ ਦੇ ਪੰਨੇ ਪ੍ਰੋਗਰਾਮ ਸਵਾਲ ਜਵਾਬ ਕਰਿਆ ਕਰਾਂਗੇ। ਜਿਹੜਾ ਸਵਾਲ ਦਾ ਜਵਾਬ ਦੇਣ ਵਾਲਾ ਹੋਇਆ ਕਰੇਗਾ ਉਹ ਇੱਕੋ ਹੀ ਬੰਦਾ ਸਟੂਡੀਓ ਦੇ ਵਿੱਚ ਸਾਡੇ ਰੂਬਰੂ ਸਾਹਮਣੇ ਬੈਠੇਗਾ, ਬਾਕੀ ਤੁਸੀਂ ਦੁਨੀਆਂ ਭਰ ਦੇ ਵਿੱਚ ਉਹਨਾਂ ਨੂੰ ਟੈਲੀਵਿਜ਼ਨ ਤੇ ਲਾਈਵ ਦੇਖਿਆ ਕਰੋਗੇ ਤੇ ਸਵਾਲਾਂ ਦੇ ਜਵਾਬ ਵੀ ਸੁਣਿਆ ਕਰੋਗੇ। ਹਾਂ, ਸੁਧਾਰ ਹਰ ਵਕਤ ਜ਼ਰੂਰੀ ਹੈ, ਪਹਿਲਾਂ ਵੀ ਸੁਧਾਰ ਕਰਦੇ ਰਹੇ, ਹੁਣ ਵੀ ਸੁਧਾਰ ਕਰਾਂਗੇ। ਨਿਮਰਤਾ ਦੇ ਨਾਲ ਬੇਨਤੀ ਹੈ ਕਿ ਹੋ ਸਕਦਾ ਕੋਈ ਸਵਾਲ ਅਸੀਂ ਅਜਿਹਾ ਪੁੱਛੀਏ ਉਹਦੀਆਂ ਤਰੀਕਾਂ ਦੂ ਹੋਣ, ਆਪਾਂ ਉਸ ਨੂੰ ਪਿਆਰ ਦੇ ਨਾਲ ਹੱਲ ਕਰਨਾ। ਇਹ ਤੁਹਾਡੇ ਵੱਲੋਂ ਸਾਨੂੰ ਜਿਹੜਾ ਹੈ ਪਿਆਰ ਮੁਹੱਬਤ ਪਹਿਲਾਂ ਵੀ ਮਿਲਿਆ, ਕਿਸੇ ਵੇਲੇ ਹੋ ਜਾਂਦਾ ਇਸ ਤਰ੍ਹਾਂ ਦਾ, ਤੇ ਉਹਦੇ ਲਈ ਜ਼ਰੂਰੀ ਨਹੀਂ ਹੈ ਕਿ ਆਪਾਂ ਬਹਿਸ ਬਸੀਆ ਕਰਨਾ। ਜੇ ਤੁਸੀਂ ਚਾਹੋਗੇ ਤਾਂ ਸਾਨੂੰ ਸੁਧਾਰ ਵੀ ਸਕਦੇ ਹੋ ਪਿਆਰ ਦੇ ਨਾਲ ਕਿ ਨਹੀਂ ਇਹਦਾ ਆ ਇਤਿਹਾਸ ਦੇ ਵਿੱਚ ਜਵਾਬ ਹੈ। ਵੈਸੇ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਦੋ ਦੋ ਤਿੰਨ ਤਿੰਨ ਕਿਤਾਬਾਂ ਜਿਹੜੀਆਂ ਨੇ ਉਨ੍ਹਾਂ ਨੂੰ ਪੜ੍ਹਨ ਦਾ ਯਤਨ ਕੀਤਾ ਹੈ। ਕੋਈ ਛੋਟਾ ਜਿਹਾ ਕੰਮ ਨਹੀਂ ਹੈ, ਬਹੁਤ ਮੁਸ਼ਕਲ ਭਰਿਆ ਬੰਦਾ ਹੈ ਜਿੱਤੇ ਆਪਾਂ ਚੱਲਣ ਜਾ ਰਹੇ ਹਾਂ ਦੁਬਾਰਾ। ਪਹਿਲਾਂ ਵੀ ਕੁਝ ਇਹੋ ਜਿਹੀਆਂ ਮੁਸ਼ਕਲਾਂ ਆਈਆਂ ਸਨ ਪਰ ਉਨ੍ਹਾਂ ਨੂੰ ਸੁਲਝਾ ਲਿਆ ਗਿਆ ਪਿਆਰ ਮੁਹੱਬਤ ਸਤਿਕਾਰ ਦੇ ਨਾਲ, ਤੇ ਹੁਣ ਵੀ ਅਸੀਂ ਉਮੀਦ ਕਰਦੇ ਹਾਂ ਕਿਉਂਕਿ ਹੁਣ ਵਿਸ਼ਾਲ ਦਾਇਰਾ ਹੋ ਗਿਆ, ਵਰਲਡ ਵਾਈਡ ਚੱਲਣਾ, ਯੂਟਿਊਬ ਫੇਸਬੁੱਕ ਤੇ ਵੀ ਨਾਲ ਚੱਲਣਾ, ਆਈ ਪੀ ਟੀਵੀ ਬਾਕਸ ਤੇ ਵੀ ਚੱਲਣਾ, ਐਪ ਤੇ ਵੀ ਚੱਲਣਾ, ਆਈ ਹਾਰਟ ਤੇ ਵੀ ਚੱਲਣਾ, ਸਾਰੇ ਹੀ ਮਾਧਿਅਮ ਤੇ ਸੁਣਿਆ ਜਾਣ ਵਾਲਾ ਜਿਹੜਾ ਮਾਧਿਅਮ ਹੈ ਉੱਥੇ ਸੁਣਿਆ ਜਾਵੇਗਾ, ਦੇਖਣ ਵਾਲੇ ਮਾਧਿਅਮ ਤੇ ਇਹ ਦੇਖਿਆ ਵੀ ਜਾਇਆ ਕਰੇਗਾ। ਅਗੇਨ ਮੈਂ ਬੇਨਤੀ ਕਰਦਾ ਕਿ ਭਾਵੇਂ ਲੱਖਾਂ ਡਾਲਰ ਇਨਾਮ ਰੱਖ ਦਿੱਤੇ ਜਾਣ, ਇਨ੍ਹਾਂ ਇਤਿਹਾਸ ਦੇ ਪੰਨਿਆਂ ਦੇ ਸਵਾਲਾਂ ਦਾ ਜਵਾਬ ਦਾ ਮੁੱਲ ਨਹੀਂ ਤਾਰ ਸਕਾਂਗੇ, ਸਿਰਫ ਇੱਕ ਪਿਆਰ ਨਾਲ ਤੋਹਫਾ ਦਿੱਤਾ ਜਾਇਆ ਕਰੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜਲਦੀ ਇਹ ਅਸੀਂ ਆਰੰਭ ਕਰਨ ਵਾਲੇ ਹਾਂ। ਤੁਹਾਡੇ ਪਿਆਰ, ਤੁਹਾਡੇ ਮੁਹੱਬਤ ਤੇ ਤੁਹਾਡੇ ਸਤਿਕਾਰ ਸਦਕਾ ਅਕ ਲਵਾਂਗੇ ਛੋਟੀ ਜੀ ਬ੍ਰੇਕ। ਅੰਜੂ ਜੀ ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ, ਹਿੰਦੀ ਸਮਾਚਾਰ ਉਹ ਪੇਸ਼ ਕਰਨਗੇ, ਉਸ ਤੋਂ ਬਾਅਦ ਕੁਝ ਖ਼ਬਰਾਂ ਮੇਰੇ ਕੋਲ ਹੋਰ ਨੇ ਉਹ ਵੀ ਸਾਂਝੀਆਂ ਕੀਤੀਆਂ ਜਾਣਗੀਆਂ ਤੇ ਫਿਰ ਅਕੀਦਾ ਸਾਹਿਬ ਹਾਜ਼ਰ ਹੋਣਗੇ ਗੱਲਬਾਤ ਲੈ ਕੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਆ ਰਿਹਾ, ਉਸ ਦਿਨ ਆਪਾਂ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਆਗਮਨ ਪੁਰਬ ਨੂੰ ਲੈ ਕੇ ਸੇਵਾ ਫੂਡ ਬੈਂਕ ਵਾਸਤੇ ਜੋ ਰੇਡੀਓ ਥਾਨ ਕਰਦੇ ਆ ਰਹੇ ਹਾਂ, ਭਾਵੇਂ ਕਿ ਸਾਡੇ ਸਟੂਡੀਓ ਦੇ ਵਿੱਚ ਦੁਪਹਿਰੇ ਅਜੇ ਟੈਸਟਿੰਗ ਪੀਰੀਅਡ ਚੱਲ ਰਿਹਾ, ਕੁਝ ਟੈਕਨੀਕਲ ਇਸ਼ੂ ਹੁੰਦੇ ਨੇ ਗਵਰਨਮੈਂਟਾਂ ਦੇ ਕੋਲੋਂ, ਜਿਹੜੇ ਸਰਟੀਫਿਕੇਟਸ ਪ੍ਰੋਪਰ ਆਉਣੇ ਹੁੰਦੇ ਨੇ ਉਨ੍ਹਾਂ ਚਿਰ ਇਹ ਜਿਹੜਾ ਟੈਕਨੀਕਲ ਜਿਹੜਾ ਇਸ਼ੂ ਹੈ ਜਦੋਂ ਵੀ ਕੋਈ ਆਉਂਦਾ ਉਹਨੂੰ ਸਾਡੇ ਇੰਜੀਨੀਅਰ ਠੀਕ ਕਰ ਰਹੇ ਨੇ, ਤੇ ਇਹ ਟੈਸਟਿੰਗ ਪੀਰੀਅਡ ਹੈ। ਭਾਵੇਂ ਕਿ ਅਸੀਂ ਸਵੇਰ ਦੇ 10 ਤੋਂ 12 ਚਾਵਲਾ ਨਿਊਜ਼ ਨੈਟਵਰਕ ਅਸੀਂ ਪੇਸ਼ ਕਰਦੇ ਹਾਂ, ਸ਼ਾਮ ਨੂੰ 6 ਅਸੀਂ ਪੇਸ਼ ਕਰਦੇ ਹਾਂ, ਕਿ ਸਾਨੂੰ ਪ੍ਰੋਗਰਾਮ ਦੇ ਵਿੱਚ ਕੋਈ ਮੁਸ਼ਕਲ ਆ ਗਈ, ਸਟੇਸ਼ਨ ਚੈਨਲ ਤੋਂ ਟਾਵਰ ਤੋਂ ਕੋਈ ਬੰਦ ਹੋ ਗਿਆ, ਦਿਸ ਐਂਡ ਦੈਟ, ਤਾਂ ਅਸੀਂ ਉਹਨੂੰ ਹੱਲ ਕਰ ਲਵਾਂਗੇ। ਪਰ ਜੇ ਕੋਈ ਨਵਾਂ ਪ੍ਰੋਡਿਊਸਰ ਆ ਕੇ ਬੈਠਦਾ ਤੇ ਉਸ ਸਮੇਂ ਦਰਮਿਆਨ ਜੇ ਕੋਈ ਟੈਕਨੀਕਲ ਇਸ਼ੂ ਹੁੰਦਾ ਤੇ ਸਾਡੇ ਲਈ ਮੁਸ਼ਕਲ ਹੈ, ਇਸ ਕਰਕੇ ਕੁਝ ਪ੍ਰੋਡਿਊਸਰ ਲਾਈਨ ਆਪਣੇ ਅਸੀਂ ਜਦੋਂ ਸਾਰਾ ਕੁਝ ਸੋਲਵ ਹੋ ਗਿਆ ਫਿਰ ਉਨ੍ਹਾਂ ਨਾਲ ਤੁਹਾਡੇ ਰੂਬਰੂ ਕਰਾਂਗੇ। ਪਰੰਤੂ ਵੀਰ ਆਲੂਵਾਲੇ ਸਾਹਿਬ ਤੇ ਪਰਮਜੀਤ ਸਿੰਘ ਬਿਰਦੀ ਐਵਰੀ ਸੈਟਰਡੇ 12 ਤੋਂ 1 ਤੇ ਸੰਡੇ ਵੀ 12 ਤੋਂ 1 ਲੈ ਕੇ ਹਾਜ਼ਰ ਹੁੰਦੇ ਨੇ ਸ਼ੋਅ, ਤੇ ਕਾਫਲਾ ਹੌਲੀ ਹੌਲੀ ਵੱਧ ਜਾਵੇਗਾ। ਤੁਹਾਡਾ ਕਾਫਲਾ ਸਾਡੇ ਨਾਲ ਹੈ, ਤੁਹਾਡਾ ਆਸ਼ੀਰਵਾਦ ਸਾਡੇ ਨਾਲ ਹੈ, ਤੁਹਾਡਾ ਪਿਆਰ ਸਾਡੇ ਨਾਲ ਹੈ, ਤੁਹਾਡੀਆਂ ਮੁਹੱਬਤਾਂ ਸਾਡੇ ਨਾਲ ਨੇ, ਬਸ ਇਹ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ। ਸਾਡੀ ਕੋਸ਼ਿਸ਼ ਹੋਵੇਗੀ ਕਿ ਵੱਧ ਤੋਂ ਵੱਧ ਹਰ ਐਂਗਲ ਤੋਂ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਤੁਸੀਂ ਚਾਹੁੰਦੇ ਹੋ ਉਹ ਸਹੀ ਅਤੇ ਸੱਚੀ ਜਿਹੜੀ ਹੈ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇ। ਪ੍ਰੋਗਰਾਮ ਦੇ ਨਾਲ ਜੁੜਨ ਲਈ ਨੰਬਰ ਹੈ 905-813-1320 ਤੇ ਆ ਰਿਹਾ ਜੀ ਛੋਟੀ ਜੀ ਬ੍ਰੇਕ ਤੋਂ ਬਾਅਦ ਵਾਪਸ।
2: Real news, real impact, showing you real world. CJMR 1320, CJMR 1320, the voice of the city.

0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475471888 ਲੋਟਸ ਫਿਊਨਰਲ ਹੋਮ।
1: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
2: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
3: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
4: 6477769 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
5: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰੈਂਪਟਨ। ਕਾਲ 9059288557 ਅਨਾਜ ਮਾਰਟ।
6: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
7: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
6: ਸੱਚੀ?
7: ਓ ਮੁੱਚੀ,
6: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ, ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ।
7: ਇਹਨਾਂ ਕੋਲ ਸਾਲਾਂ ਦਾ ਤਜਰਬਾ।
6: ਹੁਣ ਐਡਰੈਸ ਵੀ ਲਿਖਾ।
7: ਲੈ ਲਿਖ ਲਾ, 1 ਗੁੱਡ ਮਾਰਕ ਪਲੇਸ, ਇਟੋਬੀਕੋਕ, ਯੂਨਿਟ 5।
6: ਕਾਲ 6477069257 6477069257।

0: Mithaiyan, snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha food is the perfect location. Yani Sweet Mahal. 680 Rexdale Boulevard. For more information, call Sukha Kang 416-679-9191.
1: Sweet Mahal.
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859 ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ ਇਥੋਂ ਤੁਸੀਂ ਹਰ ਕੰਪਨੀ ਦੇ ਹਰ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ ਡਿਲੀਵਰੀ ਔਨ ਟਾਈਮ ਲੈਣ ਲਈ ਚੇਤੀ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ ਨੰਬਰ 905-799-0045 9057990045 ਟਾਪ ਚੋਇਸ ਇਲੈਕਟ੍ਰੋਨਿਕਸ
3: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ
4: wide range of services wisdom tooth root canal denture
5: for dental extraction cleaning gum treatment and implant
3: SM Springdale Dental Center 2260 Bovet Drive East Brampton Bovet Jingusi Dental Center 811 Bovet Drive Unit 17 Brampton call 905-789-8266

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, इटोबीको। वधेरे जानकारी लिए कॉल करो 416-213-1165 ते 416-213-1165।
1: सत श्री अकाल जी, मेरा नाम है गया गुरदीप सिंह ननुआ। आई एम अ लॉयर एट ननुआ एंड यूएफए लॉयर्स।
2: If you're involved in a motor vehicle accident, a slip and fall, or any kind of accident that results in personal injury, please let us know. We can help.
1: Sanu contact karo. Our phone number hai 647-793-6889.
3: Wah Gil saab, office time te kam de vich enni creativity, uppro enni sari energy, na is healthy health da raaz ki hai.
4: Ho yaar, Kavya Homo Care, homopathy for better health.
5: Je kar tusi apni bimari de hal kise hor pathy nal na kar paaye hovo, ta ik var homopathy de mahar Meeta Oja nal zarur consult karo. Bimari paave koi bhi hove, call karo
6: 647-760-2779 aur visit 10 Cottrell Boulevard, Unit 104, Brampton.
7: ਨੋਟ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਜ, ਖਿੜਕੀਆਂ, ਦਰਵਾਜੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555 905-795-2555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ।
8: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
9: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
10: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ।
11: ਸਾਨੂੰ ਜਦੋਂ ਇਨਫੋਰਮੇਸ਼ਨ ਆ ਗਈ ਇਸ ਤੇ
12: ਮੀਡੀਆ।
10: ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: ਭੰਨਦਾ ਤੇ ਬਹੁਤਾ ਚਿਰ ਉਹੀ ਡਿੱਗਦਾ ਹਾਂ। ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਈ ਤਾਂ ਸ਼ਰਿਆਮ ਵੇਖਦਾ, ਗਾਂਜਾ ਭੁੱਕੀ ਪੋਸਟ ਅਫੀਮ ਮਿੱਤਰੋ, ਉਹ ਸ਼ਰਿਆਮ ਵੇਖਦੀ ਕੁਕੀਨ ਮਿੱਤਰੋ, ਸ਼ਰਿਆਮ ਵੇਖਦੀ ਕੁਕੀਨ ਮਿੱਤਰੋ, ਕਿ ਗਾਂਜਾ ਭੁੱਕੀ ਪੋਸਟ ਅਫੀਮ ਮਿੱਤਰੋ, ਉਹ ਸ਼ਰਿਆਮ ਵੇਖਦੀ ਕੁਕੀਨ ਮਿੱਤਰੋ, ਇੰਨਾ ਪੈਸਾ ਇੰਨਾ ਇਕੱਠਾ ਪਹਿਲੋਂ ਕਰਿਆ ਤੇ ਫਿਰ ਵੀ ਕਿਉਂ ਨੀ ਟਿਕਦਾ ਹਾਂ, ਕਿਉਂ ਨੀ ਟਿਕਦਾ ਹਾਂ। ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਈ ਤਾਂ ਸ਼ਰਿਆਮ ਵੇਖਦਾ, ਉਹ ਕਹਿੰਦਾ ਪੀਣ ਵਾਲਿਆਂ ਨੂੰ ਕਾਨੂੰ ਫੜੀ ਜਾਂਦੇ ਹੋ, ਵਾਲਿਆਂ ਨੂੰ ਕਾਨੂੰ ਫੜੀ ਜਾਂਦੇ ਹੋ, ਜਿਹੜੇ ਵੇਚਦੇ ਹੋ ਬਰੀ ਕਰੀ ਜਾਂਦੇ ਹੋ, ਵੇਚਦੇ ਹੋ ਬਰੀ ਕਰੀ ਜਾਂਦੇ ਹੋ, ਇਹਨੇ ਹੀਰੇ ਪੁੱਤ ਰੋਲ ਦਿੱਤੇ ਮਾਵਾਂ ਦੇ ਤੇ ਇਹਨਾਂ ਨੂੰ ਕਿਉਂ ਨੀ ਦਿਸਦਾ।
1: ਬਹੁਤਾ ਸੱਚ ਨਾ ਤੂੰ ਬੋਲ ਇੱਥੇ ਝੂਠਿਆਂ ਦਾ ਡੇਰਾ, ਬਹੁਤਾ ਸੱਚ ਨਾ ਤੂੰ ਬੋਲ ਇੱਥੇ ਝੂਠਿਆਂ ਦਾ ਡੇਰਾ, ਤੇ ਕਾਤੋਂ ਆਪਣੇ ਆਪ ਬਣਾਉਂਦਾ ਇੱਥੇ ਕੋਈ ਵੀ ਨਾ ਤੇਰਾ। ਬਹੁਤਾ ਸੱਚ ਨਾ ਤੂੰ ਬੋਲ ਇੱਥੇ ਝੂਠਿਆਂ ਦਾ ਡੇਰਾ ਹੈ, ਕਾਤੋਂ ਆਪਣੇ ਬਣਾਉਣਾ ਇੱਥੇ ਕੋਈ ਵੀ ਨੀ ਤੇਰਾ। ਝੂਠ ਨਿਰਾ ਝੂਠ ਕੱਲਾ ਝੂਠ ਤੋਲਦੇ, ਨਿਰਾ ਝੂਠ ਝੂਠ ਕੱਲਾ ਝੂਠ ਤੋਲਦੇ, ਕੋਈ ਸੱਚ ਦੀ ਨੀ ਲੋੜ ਕੱਲਾ ਝੂਠ ਬੋਲਦੇ। ਇੱਥੇ ਝੂਠਿਆਂ ਦੀ ਰਾਤ ਚੜੇ ਝੂਠ ਦਾ ਸਵੇਰਾ, ਓਏ ਬਹੁਤਾ ਸੱਚ ਵੀ ਨਾ ਬੋਲ ਇੱਥੇ ਝੂਠਿਆਂ ਦਾ ਡੇਰਾ। ਸੱਚ ਨੂੰ ਆ ਕੈਦ, ਝੂਠ ਨੂੰ ਆਜ਼ਾਦੀ, ਸੱਚ ਨੂੰ ਆ ਕੈਦ ਝੂਠ ਨੂੰ ਆਜ਼ਾਦੀ ਹੈ। ਸੱਚ ਬੋਲਣ ਵਾਲੇ ਨੂੰ ਕਹਿੰਦੇ ਅੱਤਵਾਦੀ ਹੈ, ਧਾਰਾ 295A ਠੋਕਦੇ। ਸੱਚ ਨੂੰ ਆ ਕੈਦ ਝੂਠ ਨੂੰ ਆਜ਼ਾਦੀ ਹੈ, ਸੱਚ ਬੋਲਣ ਵਾਲੇ ਨੂੰ ਕਹਿੰਦੇ ਅੱਤਵਾਦੀ ਹੈ। ਛੁਪੇ ਸੱਚ ਦਾ ਸੂਰਜ ਦੇਖੇ ਝੂਠ ਦਾ ਹਨੇਰਾ, ਬਹੁਤਾ ਸੱਚ ਨਾ ਤੂੰ ਬੋਲ ਇੱਥੇ ਝੂਠਿਆਂ ਦਾ ਡੇਰਾ, ਇੱਥੇ ਝੂਠਿਆਂ ਦਾ ਡੇਰਾ। ਅੰਮ੍ਰਿਤਪਾਲ ਸਿੰਘ ਕਮਾਲੂ ਨੇ ਇਨ੍ਹਾਂ ਸਤਰਾਂ ਦੇ ਲੇਖਕ, ਮੈਂ ਤੁਹਾਡਾ ਦੋਸਤ ਹੋਰ ਦਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ, ਤੁਸੀਂ ਇਸ ਵਕਤ ਸੁਣ ਰਹੇ ਹੋ। ਝੋਟੇ ਦੇ ਜਾਣ ਦਾ ਬਹੁਤ ਦੁੱਖ ਹੈ, ਮੈਂ ਉਹਨੂੰ ਮਿਲਿਆ ਨਹੀਂ, ਵੇਖਿਆ ਨਹੀਂ, ਨਾ ਹੀ ਕਦੇ ਉਹਦੇ ਨਾਲ ਕੋਈ ਗੱਲਬਾਤ ਕੀਤੀ, ਨਾ ਇੰਟਰਵਿਊ ਕੀਤੀ, ਪਰ ਉਹਦੇ ਬਾਰੇ ਪੜ੍ਹ ਕੇ ਸੁਣ ਕੇ ਇੰਜ ਲੱਗਦਾ ਸੀ ਕਿ ਇੰਨਾ ਸੱਚ ਨਾ ਬੋਲ ਇੱਥੇ ਝੂਠਿਆਂ ਦਾ ਡੇਰਾ ਹੈ। ਕਸੂਰ ਕੀ ਸੀ ਕਿ ਜਿਸ ਦੁਕਾਨ ਤੇ ਨਸ਼ਾ ਵਿਕਦਾ ਉਸ ਦੁਕਾਨਦਾਰ ਨਾਲ ਕੋਈ ਹੋ ਸਕਦਾ, ਪਹਿਲੀ ਗੱਲ, ਪਹਿਲੀਆਂ ਵੀ ਉਹਦੀਆਂ ਵੀਡੀਓ ਆਈਆਂ ਨੇ ਇਸ ਦੁਕਾਨ ਦੇ ਨਾਲ, ਦੁਕਾਨਦਾਰ ਨੂੰ ਜੋ ਉਹਨੇ ਕੀਤਾ ਉਹ ਮਾੜਾ ਕੀਤਾ, ਅਸੀਂ ਵੀ ਕਹਿੰਦੇ ਹਾਂ ਕਿ ਉਹਦੇ ਗੱਲ ਦੇ ਵਿੱਚ ਜੁੱਤੀਆਂ ਦਾ ਹਾਰ ਨਹੀਂ ਸੀ ਪਾਉਣਾ ਚਾਹੀਦਾ, ਉਹਨੇ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ, ਉਹ ਮਾੜਾ ਸੀ, ਉਹ ਸਰਕਾਰ ਦੇ ਪੁਲਿਸ ਦੇ ਹਵਾਲੇ ਕਰਦਾ, ਪੁਲਿਸ ਆਉਂਦੀ ਉਹਨੂੰ ਫੜਦੀ, ਸਜ਼ਾ ਦਿੰਦੀ ਚਾਹੇ ਨਾ ਦਿੰਦੀ, ਉਹ ਗੱਲ ਵੱਖਰੀ ਹੈ, ਪਰ ਜਿਸ ਤਰੀਕੇ ਦੇ ਨਾਲ ਉਹਨੇ ਉਹ ਹਵਾ ਦੇ ਵਿੱਚ ਵੀ ਗੋਲੀ ਚਲਾ ਸਕਦਾ ਸੀ, ਕੰਧ ਵਿੱਚ ਵੀ ਕੱਢ ਸਕਦਾ ਸੀ, ਪਰ ਉਹਨੇ ਕੱਢੀ ਸਿੱਧੀ। ਇਹ ਉਹਨਾਂ ਲੋਕਾਂ ਵਾਸਤੇ ਸੁਨੇਹਾ ਹੈ ਜੋ ਇਹਨਾਂ ਜਾਬਰਾਂ ਦੇ ਨਾਲ ਮੱਥਾ ਲਾਉਂਦੇ ਨੇ, ਕਿਉਂਕਿ ਇਹਨਾਂ ਦੀ ਪਹੁੰਚ TC ਦੇ ਬੇਰ ਤੱਕ ਹੁੰਦੀ ਹੈ। ਸੋ ਅੱਜ ਦੋ ਉਹਦੇ ਬੱਚੇ ਨੇ, ਅੰਮ੍ਰਿਤਧਾਰੀ ਪਰਿਵਾਰ ਹੈ, ਨਸ਼ੇ ਦੇ ਖਿਲਾਫ ਬੋਲਦਾ ਬੋਲਦਾ ਇਸ ਸੰਸਾਰ ਨੂੰ ਵਿਦਾ ਕਹਿ ਗਿਆ, ਘਰੇ ਬੱਚਿਆਂ ਨੂੰ ਕਹਿ ਕੇ ਗਿਆ ਹੋਊਗਾ ਕਿ ਮੈਂ ਆਉਣਾ, ਆ ਕੇ ਮੈਂ ਆਹ ਕੰਮ ਕਰਦਾ, ਪਰ ਮੁੜ ਕੇ ਨਹੀਂ ਗਿਆ ਵਾਪਸ, ਅੱਜ ਉਹ ਡੱਬੇ ਚ ਬੰਦ ਹੈ, ਤੇ ਉਹਦੇ ਤੇ ਹੁਣ ਰੱਜ ਕੇ ਰਾਜਨੀਤੀ ਹੋਣੀ ਹੈ, ਰੱਜ ਕੇ, ਕਿਸੇ ਨੇ ਨਹੀਂ ਰਹਿਣਾ ਉੱਥੇ, ਚਾਹੇ ਉਹ BJP ਵਾਲੇ ਹੋਣਗੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਹੋਣਗੇ, ਚਾਹੇ ਉਹ ਵਾਰਸ ਪੰਜਾਬ ਦਾ ਉਮੀਦਵਾਰ ਐਲਾਨਿਆ ਜਾਣ ਵਾਲਾ ਸੀ, ਤੇ ਚਾਹੇ ਹੁਣ ਉਹ ਕਾਂਗਰਸੀ ਹੋਣਗੇ, ਸਾਰੇ ਹੀ ਉੱਥੇ ਪਹੁੰਚਣਗੇ, ਕਿਉਂਕਿ ਮੌਜੂਦਾ ਰਾਜ ਇਸ ਵਕਤ ਆਮ ਆਦਮੀ ਪਾਰਟੀ ਦਾ ਹੈ ਪੰਜਾਬ ਦੇ ਵਿੱਚ, ਤੇ ਉਹਦੇ ਰਾਜ ਦੇ ਵਿੱਚ ਹੋ ਵੀ ਜੱਗੋਂ 13ਵੀਆਂ ਰਹੀਆਂ ਨੇ। 84 ਦੇ ਦੌਰ ਦੇ ਵਿੱਚ ਪੁਲਿਸ ਵਾਲੇ ਮੁੰਡੇ ਮਾਰਦੇ ਸਨ ਫੀਤੀਆਂ ਵਧਾਉਣ ਵਾਸਤੇ, ਇਨਾਮ ਲੈਣ ਵਾਸਤੇ, ਤੇ ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਬਿਆਸ ਨਦੀ ਦੀਆਂ ਮੱਛੀਆਂ ਦਾ ਸ਼ਿਕਾਰ ਬਣਾਇਆ, ਉੱਥੇ ਅਨੇਕਾਂ 25,000 ਲਵਾਸ ਲਾਸ਼ਾਂ ਦੀ ਜ਼ਿਕਰ ਕਰਦਾ ਸ਼ਹੀਦ ਜਸਵੰਤ ਸਿੰਘ ਖਾਲੜਾ, ਤੇ 25,000 ਕਹਿ ਕੇ ਇੱਕ ਅਗਲਿਆਂ ਨੇ ਮਾਵਾਂ ਦੇ ਪੁੱਤ ਖਪਾ ਦਿੱਤੇ। ਇਹ ਉਹੀ ਪੁਲਿਸ ਹੈ ਜਿਹਨੇ ਮੌਜੂਦਾ ਦੌਰ ਦੇ ਵਿੱਚ ਵੀ ਪਰਿਵਾਰਾਂ ਨੂੰ ਉਹਨਾਂ ਦੇ ਬੱਚੇ ਨਹੀਂ ਦਿੱਤੇ ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਦਾਹ ਸੰਸਕਾਰ ਕਰ ਦਿੱਤੇ। ਇਹ ਕਿੱਥੋਂ ਘੱਟ ਹੋਏ, ਦੌਰ ਤਾਂ ਫਿਰ ਉਹੀ ਹੋਇਆ ਨਾ। ਸੋ ਕਰਦੇ ਕੀਦਾ ਸਾਹਿਬ ਨਾਲ ਇਹਦੇ ਬਾਰੇ ਗੱਲਬਾਤ। ਅੱਜ ਦਿਲ ਉਦਾਸ ਹੈ, ਮੈਂ ਝੋਟੇ ਨੂੰ ਮਿਲਿਆ ਨਹੀਂ, ਪਰ ਗੱਭਰੂ ਵਰਗਾ ਜਵਾਨ, ਭੈਣ ਸਰੂ ਵਰਗਾ ਕੱਦ ਵਰਗਾ ਜਵਾਨ ਮੁੰਡਾ, ਤੇ ਉਸ ਦੁਕਾਨਦਾਰ ਨੇ ਕਿਹਦੀ ਸ਼ਹਿ ਤੇ ਗੋਲੀ ਚਲਾਈ ਹੈ, ਇਹ ਹੁਣ ਖੁਲਾਸੇ ਹੋਣਗੇ। ਕਿਉਂਕਿ ਗੋਲੀ ਚਲਾਉਣ ਤੋਂ ਪਹਿਲਾਂ, ਲੋਡ ਕਰਨ ਤੋਂ ਪਹਿਲਾਂ ਕਿਸੇ ਨਾਲ ਫੋਨ ਤੇ ਗੱਲ ਕਰਦਾ ਤੇ ਅਗਲੇ ਨੇ ਕਿਹਾ ਹੋਣਾ ਕੋਈ ਨੀ ਤੇਰੇ ਨਾਲ ਚੱਕ ਦੇ। ਖੈਰ 9058131320 905 813 1300 ਤੇ ਲਓ ਫਿਰ ਆਪਾਂ ਹੁਣ ਤੁਹਾਡੀ ਅੰਜੂ ਜੀ ਆ ਗਏ ਨੇ, ਖਬਰਾਂ ਪੇਸ਼ ਕਰਾਂਗੇ ਛਾਬੜਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿੱਚ। ਸਟੂਡੀਓ ਦੇ ਨੰਬਰ 905 813 1300 ਅੰਜੂ ਜੀ ਵੈਲਕਮ
2: ਜੀ। ਥੈਂਕ ਯੂ ਦਿਲਬਾਗ ਜੀ, ਲਿਸਨਰਸ ਵਿਊਜ਼ ਨੇ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ।
1: ਪੇਸ਼ ਕਰਾਂਗੇ ਅੱਜ ਦੀ ਵੈਦਰ ਰਿਪੋਰਟ ਪਹਿਲਾਂ ਤੇ ਉਸ ਤੋਂ ਬਾਅਦ ਖਬਰਾਂ ਜੀ।
2: ਜੀ ਵੈਦਰ ਰਿਪੋਰਟ ਰਾਈਟ ਨਾਓ ਟੋਰਾਂਟੋ ਦੇ ਗ੍ਰੀਟੀ ਏਰੀਆ ਵਿਚ 25 ਡਿਗਰੀ ਸੈਂਟੀਗ੍ਰੇਡ ਹੈ, ਫੀਲਸ ਲਾਈਕ 25। ਅੱਜ ਦਾ ਦਿਨ ਬਹੁਤ ਹੀ ਅੱਛਾ ਰਿਹਾ, ਕੱਲ ਹਾਇਸਟ 18 ਹੈਗਾ ਯਾਨੀ ਕਿ ਠੰਡ ਹੋਵੇਗੀ, ਲੋਐਸਟ 10 ਡਿਗਰੀਜ਼, ਮਾਰਨਿੰਗ ਵਿਚ ਕਲਾਉਡਸ ਨੇ ਔਰ ਆਫਟਰਨੂਨ ਤੁਸੀਂ ਸਨਸ਼ਾਈਨ ਦੇਖੋਗੇ
1: ਜੀ। ਲਓ ਫਿਰ ਪ੍ਰੋਗਰਾਮ ਦੇ ਵਿਚ ਪੇਸ਼ ਕਰਨ ਲੱਗੇ ਹਾਂ ਚੋਣਵੀਆਂ ਖਬਰਾਂ ਤੇ ਜਿਸ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ ਮੈਡਮ ਅੰਜੂ ਸਿੱਕਾ ਜੀ। ਔਰ ਮੈਂ ਦੱਸ ਦਵਾਂ ਕਿ ਤੁਸੀਂ ਆਈ ਪੀ ਟੀਵੀ ਬਾਕਸ ਦੀ ਸਰਵਿਸ ਵਾਇਰ ਅਗਲਾ ਪੰਜਾਬ ਲੈ ਸਕਦੇ ਹੋ। ਸਾਡੇ ਨਾਲ ਜੁੜਨਾ ਚਾਹੋ ਤਾਂ 12 ਮਹੀਨਿਆਂ ਦਾ $100, 2 ਦਿਨ ਦਾ ਟਰਾਇਲ ਫ੍ਰੀ ਹੈ। ਨੰਬਰ ਟੂ ਕਾਲ 6475545859। ਪੇਸ਼ ਨੇ ਚੋਣਵੀਆਂ ਖਬਰਾਂ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਸੀ ਜਮਾਤ 1320 AM ਫ੍ਰੀਕਵੈਂਸੀ ਰੇਡੀਓ ਪ੍ਰੋਗਰਾਮ ਟੀਵੀ ਪ੍ਰੋਗਰਾਮ ਅਗਲਾ ਪੰਜਾਬ ਪੇਸ਼ ਖਿਦਮਤ ਹੈ ਆਪਕੀ ਨਜ਼ਰ ਮੇਂ। ਆਜ ਕੇ ਮੁੱਖ ਸਮਾਚਾਰ ਹਿੰਦੀ ਮੇਂ। ਇਨਫਲੂਐਂਜ਼ਾ, ਜੀ ਹਾਂ, ਵਾਇਰਲ ਇਨਫੈਕਸ਼ਨ ਹੈ ਜੋ ਕਿ ਕੈਨੇਡਾ ਮੇਂ ਕਾਫੀ ਜ਼ਿਆਦਾ ਡਿਵੈਲਪ ਕਰ ਰਿਹਾ ਹੈ ਔਰ ਇਸਕੀ ਵਜ੍ਹਾ ਸੇ ਇਤਿਹਾਦ ਕਰਨੇ ਕੇ ਲਈ ਕਿਹਾ ਜਾ ਰਿਹਾ ਹੈ। ਆਟਮ ਸੀਜ਼ਨ ਕੰਟੀਨਿਊ ਹੈ, ਕੋਲਡ ਔਰ ਫਲੂ ਬਗ ਜੋ ਹੈ ਇਸ ਪਰ ਕਾਫੀ ਜ਼ਿਆਦਾ ਫੈਲਾ ਰਿਹਾ ਹੈ ਕੈਨੇਡਾ ਮੇਂ ਔਰ ਬਿਮਾਰੀ ਬੜਤੀ ਹੋਈ ਦਿਖ ਰਹੀ ਹੈ। ਹਮ ਦੇਖ ਰਹੇ ਕਿ ਇਨਫਲੂਐਂਜ਼ਾ ਕਾ ਸੀਜ਼ਨ ਹੈ ਇਸ ਵਕਤ। ਹੈਲਥ ਕੈਨੇਡਾ ਨੇ ਰਿਪੋਰਟ ਕੀਆ ਪਿਛਲੇ ਹਫ਼ਤੇ ਕਰੀਬ 1149 ਪਾਜ਼ੀਟਿਵ ਡਿਟੈਕਸ਼ਨ ਹੋਏ ਥੇ ਇਨਫਲੂਐਂਜ਼ਾ ਕੇ ਕੈਨੇਡਾ ਮੇਂ, ਜਹਾਂ ਪਰ 4.7% ਬੜੇ ਹੈ ਇਨਕ੍ਰੀਜ਼ ਇਨ ਪਾਜ਼ੀਟਿਵ ਰਿਜ਼ਲਟਸ ਕੇ। ਓਨਟੇਰੀਓ ਕੇ ਕੁਛ ਨਾਰਥ ਵੈਸਟ ਕੇ ਰੀਜਨਸ ਹੈ ਜੋ ਕਿ ਪਰਮਾਨੈਂਟ ਡੇ ਲਾਈਟ ਟਾਈਮ ਕੇ ਤਰਫ ਆਪਣਾ ਕਦਮ ਬੜਾ ਰਹੇ, ਯਾਨੀ ਕਿ ਵੋ ਲੋਕ ਕਲੋਕਸ ਕੋ ਸਾਲ ਮੇਂ ਦੋ ਬਾਰ ਜੋ ਹਮ ਚੇਂਜ ਕਰਤੇ ਹੈ ਉਨ ਪੇ ਨਹੀਂ ਚੇਂਜ ਕਰੇਂਗੇ। ਔਰ ਜੈਸੇ ਕਿ ਮੈਨੀਟੋਬਾ ਔਰ ਮੂਲ ਵਾਸੀ ਅਫੇਅਰਸ ਮਿਨਿਸਟਰ ਗ੍ਰੈਗ ਰਿਕਫਰਡ ਨੇ ਕਿਹਾ ਹੈ ਕੈਨੇਡੀਅਨ ਪ੍ਰੈਸ ਕੋ, ਉਨ੍ਹਾਂ ਕਿਹਾ ਕਿ ਕਾਫੀ ਮਿਊਨਸਿਪੈਲਿਟੀਜ਼ ਜੋ ਹੈ ਜੈਸੇ ਕਿ ਫਸਟ ਨੇਸ਼ਨਸ ਕੇ ਔਰ ਬਿਜ਼ਨਸਿਸ ਵੋ ਚਾਹਤੇ ਹੈ ਕਿ ਟਾਈਮ ਚੇਂਜ ਪਰਮਾਨੈਂਟ ਹੋ ਜਾਏ, ਯਾਨੀ ਕਿ ਅਬ ਉਸ ਬਦਲਾਵ ਨਹੀਂ ਲੇਕਰ ਆਏਂਗੇ। ਔਰ ਮੈਨੀਟੋਬਾ ਪ੍ਰੀਮੀਅਰ ਵੈਬ ਨਿਊ ਨੇ ਅਨਾਊਂਸ ਕੀਤਾ ਪਿਛਲੇ ਮਹੀਨੇ ਕਿ ਉਨ੍ਹਾਂ ਪ੍ਰੋਵਿੰਸ ਬੰਦ ਕਰ ਦੇਗਾ ਦੋ ਬਾਰ ਐਨੁਅਲ ਕਲੋਕ ਚੇਂਜ ਕਰਨਾ ਡੇ ਲਾਈਟ ਟਾਈਮ ਈਅਰ ਅਰਾਊਂਡ ਦ ਸੈਂਟਰਲ ਟਾਈਮ ਜ਼ੋਨ। ਟੈਸਲਾ ਕੋ ਆਰਡਰ ਕੀਆ ਗਿਆ ਕਿ ਉਹ ਪੇ ਕਰੇ $150,000 ਜਬ ਕਿਊਬੇਕ ਕੇ ਵਿਅਕਤੀ ਕੀ ਕਾਰ ਮੇਂ ਆਗ ਲੱਗ ਗਈ ਥੀ। ਟੈਸਲਾ ਕੋ ਉਨਕੋ ਆਪਣੀ ਇੰਸ਼ੋਰੈਂਸ ਕੰਪਨੀ ਸੇ ਤੋ ਪੈਸੇ ਮਿਲ ਗਏ ਥੇ, ਲੇਕਿਨ ਇੰਸ਼ੋਰੈਂਸ ਕੰਪਨੀ ਨੇ ਕਲੇਮ ਕੀਆ ਥਾ ਟੈਸਲਾ ਸੇ ਕਿ ਉਨਕੀ ਗਾੜੀ ਮੇਂ ਆਗ ਲੱਗੀ, ਜਿਸਕੀ ਵਜ੍ਹਾ ਸੇ ਇਤਨਾ ਹੈਵੀ ਕਲੇਮ ਥਾ। ਔਰ ਇਹ 2020 ਕੀ ਟੈਸਲਾ ਮਾਡਲ ਐਕਸ ਥੀ ਜੋ ਕਿ ਟੋਟਲ ਲਾਸ ਹੋ ਗਈ ਆਗ ਲੱਗਣੇ ਕੇ ਬਾਅਦ। ਦੂਸਰੀ ਤਰ੍ਹਾਂ ਰੋਲਰ ਕੋਸਟਰਸ ਕੈਨੇਡਾ ਕੇ ਵੰਡਰਲੈਂਡ ਮੇਂ ਲਾ ਰੋਂਡੇ ਮੇਂ ਬੰਦ ਹੋ ਚੁੱਕੇ ਹੈ ਕੁਛ ਵਹਾਂ ਪਰ, ਪ੍ਰੀਕੋਸ਼ਨ ਹੋ ਰਿਹਾ। ਹਮ ਸਭੀ ਜਾਣਤੇ ਕਿ ਜੋਰਜੀਆ ਮੇਂ ਇੱਕ ਬਹੁਤ ਹੀ ਘਾਤਕ ਦੁਰਘਟਨਾ ਘਟੀ ਥੀ ਜਹਾਂ ਪਰ ਇੱਕ ਵਿਅਕਤੀ ਰੋਲਰ ਕੋਸਟਰ ਸੇ ਗਿਰਨੇ ਕੀ ਵਜ੍ਹਾ ਸੇ ਉਸਕੀ ਮੌਤ ਹੋ ਗਈ ਥੀ। ਪੋਪ ਲੀਓ ਕੋ ਲੰਗ ਕੈਂਸਰ ਡਿਟੈਕਟ ਹੋਇਆ, ਵੈਟੀਕਨ ਨੇ ਕਿਹਾ ਹੈ। ਉਨ੍ਹਾਂ ਲੰਗ ਮੇਂ ਕੁਛ ਇੱਕ ਨੋਡੂਲ ਥਾ ਜਿਸਕੋ ਹਟਾ ਦਿਆ ਗਿਆ ਹੈ। ਕਿਹਾ ਹੈ ਸਰਜਰੀ ਕਾਫੀ ਸਕਸੈਸਫੁਲ ਰਹੀ ਹੈ। ਕੀਮੋਥੈਰੇਪੀਜ਼ ਕੇ ਬਾਰੇ ਮੇਂ ਅਭੀ ਵੀ ਕੋਈ ਵੀ ਬਾਤ ਨਹੀਂ ਕੀ ਗਈ ਹੈ। ਬਾਤ ਕਰਤੇ ਟੋਰਾਂਟੋ ਕੇ ਮੇਅਰਲ ਜੋ ਇਲੈਕਸ਼ਨਸ ਹੋ ਰਹੇ ਹੈ ਉਸਕੀ, ਓਲੇਵੀਆ ਚਾਓ ਔਰ ਬ੍ਰੈਡਫੋਰਡ ਮੇਂ ਜੋ ਕਹਤੇ ਹੈ ਕਿ ਕਾਫੀ ਫਸਵੀ ਟੱਕਰ ਚੱਲ ਰਹੀ ਹੈ ਇਸ ਵਕਤ, ਔਰ 3.5 ਪੁਆਇੰਟਸ ਕਾ ਲੀਡ ਚੱਲ ਰਿਹਾ ਹੈ ਜਹਾਂ ਪੇ ਓਲੇਵੀਆ ਚਾਓ ਕੇ ਸਾਥ। ਵਹੀਂ ਸੀ24 ਔਰ ਸੀਟੀਵੀ ਨਿਊਜ਼ ਕਾ ਕਹਿਣਾ ਹੈ ਕਿ ਕਾਫੀ ਫਸਵੀ ਟੱਕਰ ਇਸ ਵਕਤ ਹਮ ਉਨਕੇ ਦਰਮਿਆਨ ਦੇਖਣੇ ਜਾ ਰਹੇ ਹੈ। ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਜ਼ਬਤ ਕੀਆ 7.9 ਮਿਲੀਅਨ ਡਾਲਰ ਕਾ ਇਲੀਗਲ ਕੈਨਬਿਸ ਪਲਾਂਟ ਜੋ ਕਿ ਗ੍ਰੇਟਰ ਨੈਪਨੀ ਕੇ ਏਰੀਆ ਮੇਂ ਹੈ ਇੱਕ ਵਿਅਕਤੀ ਕੇ ਪਾਸ ਸੇ। ਔਰ ਸੈਪਟੈਂਬਰ 24 ਕੋ ਪ੍ਰਾਪਰਟੀ ਮੇਂ ਸਰਚ ਵਾਰੰਟ ਹੁਆ, ਕਮ ਸੇ ਕਮ 5,260 ਕੈਨਬਿਸ ਪਲਾਂਟ ਬਰਾਮਦ ਕੀਏ ਗਏ ਜਿਸਕੀ ਵੈਲਿਊ 7.9 ਮਿਲੀਅਨ ਡਾਲਰ ਆਕੀ ਗਈ ਹੈ। ਔਰ ਦੂਸਰੀ ਤਰ੍ਹਾਂ ਓਪਨ ਏਆਈ ਇੰਜੀਨੀਅਰ ਕੋ ਅਰੈਸਟ ਕੀਆ ਗਿਆ ਹੈ, ਉਸਕੇ ਉਪਰ ਇਲਜ਼ਾਮ ਹੈ ਕਿ ਉਸਨੇ ਪਲਾਂਟ ਕੀਆ ਥਾ ਇੱਕ ਲਿਸਨਿੰਗ ਡਿਵਾਈਸ, ਕੋਈ ਐਸਾ ਸਪੀਕਰ ਥਾ ਮਾਈਕ ਥਾ ਜੋ ਕਿ ਕੰਪਨੀ ਕੇ ਆਫਿਸ ਮੇਂ। ਔਰ ਦੂਸਰੇ ਕੀ ਆਰਗੇਨਾਈਜ਼ਰ ਆਫ ਟੋਰਾਂਟੋ ਕੇ ਪੀਅਰਸਨ ਏਅਰਪੋਰਟ ਜੋ ਬਹੁਤ ਭਾਰੀ ਸੋਨੇ ਕੀ ਚੋਰੀ ਹੋਈ ਥੀ, ਉਸਕਾ ਕਹਿਣਾ ਹੈ ਕਿ ਪਾਕਿਸਤਾਨ ਮੇਂ ਜਬ ਉਸਕੋ ਕਿਡਨੈਪ ਕੀਆ ਗਿਆ ਥਾ ਤੋ ਕਾਫੀ ਪੈਸਾ ਉਸਕਾ ਜੋ ਥਾ ਵਹਾਂ ਸੇ ਉਸਸੇ ਖੀਚ ਲਿਆ ਗਿਆ ਥਾ। یہ تھا خبروں کا خاص بلٹن آپ سب کی خدمت میں. دیکھ رہے ہیں آپ سن رہے ہیں ریڈیو پروگرام رنگلہ پنجاب میں آپ کی ہوسٹ اینڈ دوست انجو سکا.
3: تسی سن رہے ہو چاولا نیوز نیٹورک ٹورانٹو سی این این ٹورانٹو. جیونا جا مرنا انسان دے ہتھ نہیں پرنتو اس سنسار تو تر گئے پرانی دا اس دیاں دھارمک رو ریتاں دے نال اس نو ودا کرنا ساڈے وس ہے. اپنی سنسکرتی اپنی دھارمک رو ریتاں مطابق انتم رسماں ویلے یاد رکھو. ریکسڈل دے وچ لوٹس فیونرل ہوم جتھے انتم درشنا تو لے کے دہ سنسکار دیاں رسماں اکو ہی چھت تھلے ہندیاں ہن. لوٹس فیونرل ہوم دا سارا سٹاف تہاڈی بھاشا پنجابی ہندی وی بولدا ہے. ودھیرے جانکاری لئی کال کرو سردار ہرمندر سنگھ ہنسی 647-547-8188 6475478188. لوٹس فیونرل ہوم. سی کے لیکوڈیشن تے چل رہی ہے پاری سیل. 50 ڈالر والا کمبل 100 دے 3 لے سکدے ہو. 16 پیس ڈنر سیٹ 70 والا 35 دا. گربانی ریڈیو 100 دے 5. کمفرٹ سیٹ 20 ڈالر دا. پرفیوم 20 ڈالر دے 3. پرفیوم گفٹ سیٹ ملے گا 40 ڈالر دا. پیناسونک دا مائکرو ویو 79 ڈالر دا. برانڈڈ جیکٹ 15 نال دیاں بچیاں دے ٹوائے 50% آف. ٹرائی سائیکل ملے گا صرف 40 ڈالر دا. 7 پیس گلاس ود وسکی بوٹل سیٹ 20 ڈالر دا. 150 ڈالر دی شاپنگ کرو تے اے سیٹ بالکل فری لو. 31 میلنی میلنی تے سٹیل تے انڈیا ریان واسطے ودیا سوٹ کیس خریدنا چاہندے ہو تا آؤ. سی کے لیکوڈیشن نمبر ٹو کال 9054055555. سی کے لیکوڈیشن.
4: روز دے کھانے تو ہو گیا بور.
5: ٹرائی کرنا چاہندے ہو کچھ ہور
6: تازے سواد دے چائنیز کھانے لئی آج ہی پہنچو ایشیا گارڈن چائنیز ریسٹورینٹ 2648 اسلنگٹن ایونیو ایٹوبیکو. فون نمبر 416-749-8333 یعنی 416-749-8333. جے ودیا سواد لا چائنیز ہے کھانا تا ایشیا گارڈن چائنیز ریسٹورینٹ ہی آنا.
7: ایشیا گارڈن چائنیز ریسٹورینٹ.
3: الیکٹرونکس دی مارکیٹ دے وچ مشہور نام ٹاپ چوائس الیکٹرونکس. ایتھوں تسی ہر کمپنی دے ہر سائز دا ٹیلی ویژن فریج سٹوو ڈش واشر لانڈری لی واشر اینڈ ڈرائر دے نال اگر تسی اپنے گھر دے وچ ہوم تھیٹر سسٹم سیٹ اپ کرنا ہے یا پھر گھر دی کچن دے وچ آلیشان اپلائنسز لگوانا چاہندے ہو ڈیلیوری آن ٹائم لین لئی چیتی رکھو. ٹاپ چوائس الیکٹرونکس 16 انٹرمول ڈرائیو ایٹ ایئرپورٹ روڈ ان برمپٹن. نمبر 905-799-0045 5799-0045. Top Choice Electronics.

0: नवंबर 5 से 8 तक मनाओ दिवाली ब्रार्स के साथ। हैप्पी दिवाली।
1: तुसी सुन रहे हो चावला न्यूज नेटवर्क टोरंटो CNN टोरंटो।
2: पंजाब दी शान राजनीति दा तुरा रियासती शहर पटियाला जिथों जुड़नगे साडे नाल गुरनाम सिंह अकीदा।
3: वेलकम बैक चावला न्यूज नेटवर्क टोरंटो। सरदार गुरनाम सिंह जी अकीदा साहब नाल गलबात आरंभ करने वाले हैं। स्टूडियो दे नंबर ने 905-813-1320। थोड़ा कोई भी सवाल हो तुसी सानू इस नंबर ते कर सकदे हो और यही नंबर है ऑन एयर जाके गलबात करने वास्ते 905-813-1320 ते आओ कर दे कॉल सरदार गुरनाम सिंह जी अकीदा साहब नू। अकीदा साहब वेलकम, स्वागत है जी एनू, सत श्री अकाल।
4: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਸਾਰਿਆਂ ਸਰੋਤਾਂ ਨੂੰ। ਸਤਿ ਸ੍ਰੀ ਅਕਾਲ ਅੰਜੂ ਜੀ,
5: ਸਤਿ ਸ੍ਰੀ ਅਕਾਲ ਅਕੀਦਾ ਜੀ,
3: ਕੀ ਹਾਲ ਚਾਲ? ਠੀਕ ਠਾਕ ਹੋ?
4: ਵਧੀਆ ਚਾਵਲਾ ਸਾਹਿਬ, ਫਸਟ ਕਲਾਸ, ਤੁਸੀਂ ਸੁਣਾਓ ਠੀਕ ਹੋ?
3: ਵਧੀਆ ਜੀ ਵਧੀਆ। ਕਹਿੰਦਾ ਕਿ ਦੁਨੀਆਂ ਹੁਣ ਪੁਰਾਣੀ ਹੈ, ਨਿਜ਼ਾਮ ਬਦਲੇ ਜਾਣਗੇ।
4: ਕੀ ਬਾਤ ਹੈ!
3: ਊਠ ਦੀ ਸਵਾਰੀ ਦੇ ਮਕਾਮ ਬਦਲੇ ਜਾਣਗੇ, ਅਮੀਰ ਤੇ ਗਰੀਬ ਦੇ ਨਾਮ ਬਦਲੇ ਜਾਣਗੇ, ਆਕਾ ਬਦਲੇ ਜਾਣਗੇ, ਗੁਲਾਮ ਬਦਲੇ ਜਾਣਗੇ। ਦੁਨੀਆਂ ਹੁਣ ਪੁਰਾਣੀ ਹੈ, ਨਿਜ਼ਾਮ ਬਦਲੇ ਜਾਣਗੇ, ਸੁਲਤਾਨੀ ਬਦਲੀ ਜਾਏਗੀ, ਦਰਬਾਨੀ ਬਦਲੀ ਜਾਏਗੀ, ਤਾਜ਼ੀ ਰਾਤ ਤੇ ਹਿੰਦ ਦੀ ਕਹਾਣੀ ਬਦਲੀ ਜਾਏਗੀ, ਦਨਾਈ ਵਿਚ ਹੁਣ ਨਹੀਂ ਨਦਾਨੀ ਬਦਲੀ ਜਾਏਗੀ, ਇਕ ਇਕ ਇਕ ਇਕ ਇਕ ਇਕ ਇਕ ਇਕ ਫਰੰਗੀ ਦੀ ਨਿਸ਼ਾਨੀ ਬਦਲੀ ਜਾਏਗੀ, ਕੋਠੀਆਂ ਚ ਡਾਕੂਆਂ ਦੇ ਡੇਰੇ ਬਦਲੇ ਜਾਣਗੇ, ਕੋਠੀਆਂ ਚ ਡਾਕੂਆਂ ਦੇ ਡੇਰੇ ਬਦਲੇ ਜਾਣਗੇ, ਦਿਨੋ ਦਿਨੀ ਰਿਸ਼ਵਤਾਂ ਦੇ ਗੇੜੇ ਬਦਲੇ ਜਾਣਗੇ, ਆਪੋ ਵਿਚ ਵੰਡੀਆਂ ਦੇ ਘੇਰੇ ਬਦਲੇ ਜਾਣਗੇ, ਕਾਲਖਾਂ ਦੇ ਨਾਲ ਭਰੇ ਚਿਹਰੇ ਬਦਲੇ ਜਾਣਗੇ, ਕਿਤਾਬ ਬਦਲੀ ਜਾਏਗੀ, ਮਜ਼ਮੂਨ ਬਦਲੇ ਜਾਣਗੇ, ਅਦਾਲਤ ਬਦਲੀ ਜਾਏਗੀ, ਕਾਨੂੰਨ ਬਦਲੇ ਜਾਣਗੇ, ਦੌਲਤੇ ਬਦਲੇ ਜਾਣਗੇ, ਨੂਨ ਬਦਲੇ ਜਾਣਗੇ, ਗਦਾਰਾਂ ਦੀਆਂ ਰਗਾਂ ਵਿਚੋਂ ਖੂਨ ਬਦਲੇ ਜਾਣਗੇ, ਖੂਨ ਬਦਲੇ ਜਾਣਗੇ। ਇਨ੍ਹਾਂ ਸਤਰਾਂ ਦੇ ਲੇਖਕ ਨੇ ਉਸਤਾਦ ਦਾਮਨ ਸਾਹਿਬ। ਦਾਮਨ ਸਾਹਿਬ ਦੀਆਂ ਇਨ੍ਹਾਂ ਸੱਚੀਆਂ ਤੇ ਖਰੀਆਂ ਜਿਹੀਆਂ ਖ਼ਬਰਾਂ ਦੇ ਨਾਲ ਕੀਤਾ ਸਾਹਿਬ ਹਾਜ਼ਰ ਨੇ। ਸਟੂਡੀਓ ਦੇ ਨੰਬਰ 905-813-1320 ਸਾਥ ਦੇ ਰਹੇ ਨੇ ਮੈਡਮ ਅੰਜੂ ਸਿੱਕਾ, ਐਜ ਏ ਟੈਕਨੀਸ਼ੀਅਨ ਸਾਡੇ ਕਰਨ ਧੁਨਾ ਜੀ, ਤੇ ਮੈਂ ਤੁਹਾਡਾ ਦੋਸਤ ਹੋਰ ਦਿਲਬਾਗ ਸਿੰਘ ਚਾਵਲਾ, ਤੇ ਤੁਹਾਡੇ ਸਾਰਿਆਂ ਲਈ ਹਾਜ਼ਰ ਨੇ ਕੀਤਾ ਸਾਹਿਬ। ਹਾਂਜੀ ਹਾਂਜੀ ਜੀ
5: ਜੀ, ਕਿੱਦਾਂ ਜੀ? ਪਹਿਲਾ ਸਵਾਲ ਮੈਂ ਪੁੱਛਣਾ ਚਾਹਾਂਗੀ ਕਿ CJP ਦੇ ਬੁਲਾਰੇ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਤੇ ਕਈ ਜਿਹੜੇ ਜੰਜੀ ਹੈਗੇ ਨੇ, ਉਹਨਾਂ ਨੂੰ ਜੰਤਰ ਮੰਤਰ ਹਿਰਾਸਤ ਵਿਚ ਲਿਆ ਗਿਆ, ਕਿੱਥੇ ਤੱਕ ਚੱਲ ਰਹੀ ਹੈ ਗੱਲ ਜੀ?
4: ਅਸਲ ਚ ਅੰਜੂ ਜੀ, ਇਸ ਤਰ੍ਹਾਂ ਵੀ ਇਹ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਸੀਗਾ DPK ਹੋਰਾਂ ਨੇ ਕਿ ਅਸੀਂ ਜੰਤਰ ਮੰਤਰ ਤੇ ਹੀ ਕਰਨਾ ਹੈਗਾ ਪ੍ਰਦਰਸ਼ਨ। ਦਸਤਾ ਫੈਸਲਾ ਸੀਗਾ 10 ਅਕਤੂਬਰ ਦਾ, ਤੇ ਉੱਥੇ 10 ਅਕਤੂਬਰ ਤੱਕ ਨਹੀਂ ਪਹੁੰਚ ਸਕੇ ਉਹ, ਤੇ ਬੈਰੀਕੇਡ ਸੀਗੇ ਲੱਗੇ ਹੋਏ, ਤੇ ਜਿਹੜੀਆਂ ਰੇਲਾਂ ਦੇ ਸਟੇਸ਼ਨ ਸੀਗੇ ਉਹ ਬੰਦ ਕਰਤੇ ਸੀਗੇ ਕੁਝ 75 ਦੇ ਕਰੀਬ, 57 ਦੇ ਕਰੀਬ, ਤੇ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਕੋਰਟ ਨੇ ਵੀ ਕਹਿਤਾ ਸੀ ਕਿ ਨਾ ਬੰਦ ਕਰੋ ਇਹ, ਪਰ ਉਹ ਬੰਦ ਹੀ ਰਹੇ, ਰੇਲਾਂ ਬੰਦ ਰਹੀਆਂ, ਤੇ ਇਸ ਕਰਕੇ ਨਹੀਂ ਪਹੁੰਚ ਸਕੇ ਉੱਥੇ। ਤੇ ਇਹਨਾਂ ਦਾ ਫੈਸਲਾ ਸੀਗਾ, ਪਰ ਕੱਲ ਇਹ ਤਾਂ ਸੌਰਵ ਦਾਸ ਬੁਲਾਰਾ ਉਹਦਾ ਹੈਗਾ ਤੇ ਆਸ਼ੂਤੋਸ਼ ਰਾਂਕਾ ਹੈਗਾ ਤੇ ਹੋਰ ਕਈ ਸਾਰੇ ਜੈਨਜੀ ਜਿਹੜੇ ਉੱਥੇ ਗਏ ਕੱਲ ਟੱਪ ਕੇ ਬੈਰੀਕੇਡ ਤੇ ਪਹੁੰਚ ਗਏ ਉੱਥੇ ਜੰਤਰ ਮੰਤਰ ਤੇ ਨਾਰੇਬਾਜ਼ੀ ਕਰਨ ਲੱਗ ਪਏ, ਤੇ ਜਿਹੜਾ ਤਿਰੰਗਾ ਸੀਗਾ ਤਿਰੰਗਾ ਲੈ ਕੇ ਉੱਥੇ ਕਾਫੀ ਉਹਨਾਂ ਨੇ ਨਾਰੇਬਾਜ਼ੀ ਕੀਤੀ, ਜਿਸ ਤਹਿਤ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। DPK ਨੇ ਸਗੋਂ ਇਹ ਗੱਲ ਆਖੀ ਹੈ ਕਿ ਜੰਤਰ ਮੰਤਰ ਤੇ ਤਿਰੰਗਾ ਲਹਿਰਾਉਣ ਨੂੰ ਗਲਤ ਕਹਿਣ ਵਾਲੇ ਤਾਂ ਦੇਸ਼ ਧਰੋਹੀ ਨੇ, ਅਸਲ ਵਿੱਚ ਦੇਸ਼ ਧਰੋਹੀ ਉਹ ਨੇ। ਤਿਰੰਗਾ ਲਹਿਰਾਉਣਾ ਕਦੋਂ ਗਲਤ ਹੋ ਗਿਆ ਜੰਤਰ ਮੰਤਰ ਤੇ? ਇਹ ਕਦੋਂ ਫੈਸਲਾ ਕਰ ਲਿਆ ਕਿਸੇ ਨੇ ਕਿ ਤਿਰੰਗਾ ਲਹਿਰਾਉਣਾ ਵੀ ਗਲਤ ਹੋ ਸਕਦਾ? ਤੇ ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਗਿਆਨੇਸ਼ ਕੁਮਾਰ ਨੂੰ ਹਟਾਉਣ ਲਈ ਪ੍ਰੋਟੈਸਟ ਜੰਤਰ ਮੰਤਰ ਤੇ ਹੀ ਹੋਵੇਗਾ, ਭਾਵੇਂ ਜੋ ਮਰਜ਼ੀ ਕਰ ਲਓ। ਅੱਜ ਅਸੀਂ 10 ਆਏ ਹਾਂ, ਕੱਲ ਨੂੰ 1000 ਆਵਾਂਗੇ, ਪਰਸੋਂ ਨੂੰ 10,000 ਆਵਾਂਗੇ, ਫਿਰ ਲੱਖ ਹੋਵੇਗਾ। ਇੱਥੇ ਜੰਤਰ ਮੰਤਰ ਤੇ ਹੀ ਅਸੀਂ ਪ੍ਰਦਰਸ਼ਨ ਕਰਾਂਗੇ, ਇਹ ਐਲਾਨ ਕੀਤਾ ਹੈਗਾ ਕੱਲ ਇਹਨਾਂ ਨੇ CJP ਨੇ। ਤੇ ਬਾਕੀ ਇਹਨਾਂ ਦੇ ਉੱਪਰ ਸੌਰਵ ਦਾਸ ਉੱਤੇ ਤੇ ਆਸ਼ੂਤੋਸ਼ ਰਾਂਕਾ ਸਮੇਤ ਕਈ ਸਾਰੇ ਜਨ ਜੀ ਦੇ ਉੱਤੇ ਕੱਲ ਕੇਸ ਦਰਜ ਕਰਕੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਦੀ ਕੋਈ ਅਗਲੀ ਕਾਰਵਾਈ ਜਿਹੜੀ ਹੈ ਅਰੈਸਟ ਹੋਣ ਤੋਂ ਬਾਅਦ ਕੀ ਜੇਲ੍ਹ ਚ ਭੇਜਿਆ ਜਾਂ ਅਜੇ ਥਾਣੇ ਵਿਚ ਹੀ ਨੇ ਅਜੇ ਤੱਕ ਇਸ ਗੱਲ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ।
3: ਅਗੇ 9058131320905813120 ਅਸੀਂ ਧੰਨਵਾਦੀ ਆ ਜਿਹੜੇ ਦੇਸ਼ ਵਿਦੇਸ਼ਾਂ ਦੇ ਵਿੱਚ ਸਾਨੂੰ ਆਨਲਾਈਨ ਸੁਣਦੇ ਨੇ ਯੂਟਿਊਬ ਫੇਸਬੁੱਕ ਦੇ ਰਾਹੀਂ ਚਾਹੇ ਤੁਸੀਂ ਐਪ ਦੇ ਰਾਹੀਂ ਅਗਾਂਹ ਆਪਣੇ ਦੋਸਤਾਂ ਮਿੱਤਰਾਂ ਨਾਲ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਿਆ ਕਰੋ, ਸਾਂਝ ਪੈਦਾ ਕਰ ਦਿਆ ਕਰੋ, ਧੰਨਵਾਦੀ ਹੋਵਾਂਗੇ। ਅੱਛਾ, ਰਾਹੁਲ ਗਾਂਧੀ ਐਕਟਿਵ ਨੇ, ਕਾਫੀ ਚਰਚਾ ਦੇ ਵਿਚ ਦਿਨ ਰਾਤ ਖ਼ਬਰਾਂ ਆ ਰਹੀਆਂ ਨੇ, ਸੋਸ਼ਲ ਨੈਟਵਰਕ ਮੀਡੀਆ ਪੂਰੀ ਥਾਂ ਦੇ ਰਿਹਾ, ਮੇਨ ਸਟ੍ਰੀਮ ਮੀਡੀਆ ਵੀ ਉਹ ਸਦਾ ਉਥੋਂ ਦਾ ਕੋਈ ਥੋੜੀ ਬਹੁਤੀ ਖ਼ਬਰ ਜਿਹੜੀ ਆ ਚੱਕਵੀਂ ਜੀ ਲਾ ਦਿੰਦਾ ਹੋਵੇ। ਰਾਹੁਲ ਨੇ ਹੁਣ ਆ ਜਿਹੜੀ ਇੰਡੀਆ ਬਲਾਕ ਦੇ ਆਗੂਆਂ ਨੂੰ ਚਾਹ ਪਾਣੀ ਤੇ ਸੱਦਿਆ, ਕੌਣ ਕੌਣ ਪਹੁੰਚ ਰਿਹਾ, ਕੀ ਕਹਿਣਾ ਚਾਹੋਗੇ?
4: ਚਲੋ ਸਾਹਿਬ, ਤਕਰੀਬਨ ਕੱਲ ਵੀ 11 ਦਲ ਪਹੁੰਚੇ ਆ, 11 ਤੋਂ 12 ਦਲ ਹੋ ਗਏ ਸੀਗੇ, ਤੇ ਜਸ ਵੀ ਯਾਦਵ ਉੱਥੇ ਅਖਿਲੇਸ਼ ਨਾਲ ਹੈਗੇ ਆ, ਤੇ ਮਹੁਆ ਮੋਹਤਰਾ ਹੈਗੀ ਆ, ਡੀ ਰਾਜਾ ਵੀ ਗਿਆ, ਸ਼ਸ਼ੀ ਥਰੂਰ ਥੋੜਾ ਜਿਹਾ ਆਲੋਚਨਾਤਮਕ ਤਰੀਕੇ ਨਾਲ ਚੱਲਦਾ ਹੁੰਦਾ ਰਾਹੁਲ ਗਾਂਧੀ ਦੇ ਨਾਲ, ਪਰ ਕੱਲ ਸ਼ਸ਼ੀ ਥਰੂਰ ਹੀ ਪਹੁੰਚ ਗਿਆ ਉੱਥੇ। ਸੋਨੀਆ ਗਾਂਧੀ ਤਾਂ ਹੈਗੀ ਸੀ, ਸੁਪ੍ਰਿਆ ਸੁਲੇ ਵੀ ਉੱਥੇ ਪਹੁੰਚੀ ਕੱਲ, ਤੇ ਇਹ ਪਿਛਲੇ 7 ਦਿਨਾਂ ਦੇ ਵਿਚ ਚਾਵਲਾ ਸਾਹਿਬ 5 ਪ੍ਰਦਰਸ਼ਨ ਕੀਤੇ ਇਹਨਾਂ ਨੇ, 5 ਪ੍ਰਦਰਸ਼ਨ ਤੇ 6 ਮੀਟਿੰਗਾਂ ਕੀਤੀਆਂ ਆਪਸ ਵਿਚ, ਤੇ ਇਹਨਾਂ ਦੇ ਪ੍ਰਦਰਸ਼ਨਾਂ ਦੇ ਵਿਚ ਰਾਹੁਲ ਗਾਂਧੀ ਅਤੇ ਹੋਰ ਜਿਹੜੇ ਕਿ ਆਗੂ ਹੈਗੇ ਨੇ, 4 ਐਫ ਆਈ ਆਰ ਦਰਜ ਹੋਈਆਂ ਨੇ, ਭਾਵੇਂ ਕਿ ਪਤਾ ਦੱਸਿਆ ਇਹਨੇ ਜਿਹੜਾ ਕੀ ਆਖੇ ਰਾਹੁਲ ਗਾਂਧੀ ਨੇ ਕਿਹਾ ਕੱਲ ਕਿ ਮੇਰੇ ਉੱਤੇ 57 ਐਫ ਆਈ ਆਰ ਦਰਜ ਹੋਈਆਂ ਨੇ, ਚਲੋ ਭਾਵੇਂ 100 ਹੋ ਜਾਣ ਤਾਂ ਵੀ ਕੀ ਹਰਜ ਹੈ, ਉਹਨੇ ਇਹ ਵੀ ਗੱਲ ਆਖੀ ਹੈ। ਤੇ ਰਾਹੁਲ ਗਾਂਧੀ ਕਾਫੀ ਅਗਰੈਸਿਵ ਨਜ਼ਰ ਆਏ ਨੇ। ਦੇਖੋ, ਰਾਹੁਲ ਗਾਂਧੀ ਨੇ ਇਹ ਗੱਲ ਬੜੀ ਕਮਾਲ ਦੀ ਕੀਤੀ ਹੈ, ਜਿਹੜੀ ਕਿ ਅੱਜ ਤੱਕ ਨਹੀਂ ਕੋਈ ਕਰ ਰਿਹਾ ਸੀ, ਰਾਹੁਲ ਵੀ ਨਹੀਂ ਕਰ ਰਿਹਾ ਸੀ ਗੱਲ, ਚੁੱਪ ਸੀਗੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਅੱਜ ਹਾਲਾਤ ਜੋ ਭਾਰਤ ਵਿੱਚ ਬਣ ਰਹੇ ਨੇ ਉਹ ਇਹ ਨੇ ਕਿ ਜਿੰਨੀਆਂ ਐਜੂਕੇਸ਼ਨ ਦੀਆਂ ਯੂਨੀਵਰਸਿਟੀਆਂ ਹੈਗੀਆਂ ਨੇ, ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਵੱਲੋਂ ਆਪਣੇ ਤਰ੍ਹਾਂ ਦਾ ਇੱਕ ਸਿਲੇਬਸ ਤਿਆਰ ਕਰਕੇ RSS ਵੱਲੋਂ ਦਿੱਤਾ ਜਾ ਰਿਹਾ, ਤੇ ਅਹਿਮਦਾਬਾਦ ਦੀ ਵਾਈਸ ਚਾਂਸਲਰ ਲੇਡੀ ਦੇ ਉੱਪਰ ਬੜੇ ਵੱਡੇ ਦੋਸ਼ ਲਾਏ ਨੇ, ਉਹਨੇ ਕਹਿੰਦੇ ਵੀ ਉਹਦਾ ਸ਼ਰਿਆਮ ਹੀ RSS ਦਾ ਜੋ ਲਾਗੂ ਕਰਤਾ ਉੱਥੇ ਪੂਰਾ ਦਾ ਪੂਰਾ, ਤੇ ਇਸੇ ਯੂਨੀਵਰਸਿਟੀਆਂ ਵਿੱਚ ਇਸ ਤਰੀਕੇ ਨਾਲ ਲਾਗੂ ਕਰਨਾ ਜਿਹੜਾ ਕਿ ਸਿਲੇਬਸ ਲਾਗੂ ਕਰਨਾ ਬੜਾ ਖਤਰਨਾਕ ਹੈ, ਇਸ ਨੂੰ ਦੇਸ਼ ਦੇ ਲਈ ਕਹਿੰਦਾ ਐਜੂਕੇਸ਼ਨ ਨਹੀਂ ਹੋ ਰਹੀ ਹੁਣ ਉੱਥੇ, ਉੱਥੇ ਹੁਣ RSS ਦੀ ਪੜ੍ਹਾਈ ਕੀਤੀ ਜਾ ਰਹੀ ਹੈ, ਤੇ ਬੜਾ ਵੱਡਾ ਦੋਸ਼ ਲਾਇਆ। ਦੂਜੀ ਗੱਲ ਇਹ ਆ ਕਿ ਇਹਨਾਂ ਨੇ ਜਿਹੜਾ ਇਸ ਟਾਈਮ ਭਾਰਤ ਦੇ ਵਿੱਚ RSS ਤੇ BJP ਇਹ ਰਲ ਕੇ ਕੁਝ 4-5 ਕੋਈ ਬੰਦੇ ਹੈਗੇ ਆ ਦੇਸ਼ ਵਿੱਚ ਜਿਹੜੇ ਕਿ ਦੇਸ਼ ਨੂੰ ਲੁੱਟ ਰਹੇ ਆ, ਤੇ ਦੇਸ਼ ਦੇ ਹਵਾਲੇ, ਦੇਸ਼ ਨੂੰ ਉਹਨਾਂ ਲੋਕਾਂ ਦੇ ਹਵਾਲੇ ਕੀਤਾ ਜਾ ਰਿਹਾ ਮੋਦੀ ਜੀ ਵੱਲੋਂ, ਮਤਲਬ ਇਸ ਤਰ੍ਹਾਂ ਦੀਆਂ ਕੁਝ ਜਿਹੜੀਆਂ ਗੱਲਾਂ ਉਹਨਾਂ ਨੇ ਦੋਸ਼ ਲਾਏ ਨੇ। ਇੱਕ ਮੀਟਿੰਗ ਹੋਈ ਹੈ ਕੱਲ ਨਾਗਪੁਰ ਦੇ ਵਿੱਚ, ਬੜੀ ਗੁਪਤ ਮੀਟਿੰਗ ਸੀਗੀ, ਜਿਸ ਮੀਟਿੰਗ ਦੇ ਬਾਰੇ ਚ ਕੋਈ ਬਹੁਤਾ ਆਇਆ ਵੀ ਨਹੀਂ ਬਾਹਰ, ਕੋਈ ਮੀਡੀਆ ਨੇ ਛਾਪਿਆ ਵੀ ਨਹੀਂ ਗਾ ਕਿਤੇ ਜ਼ਿਆਦਾ ਨਹੀਂ, ਕੁਝ ਕੁ ਜਿਹੜੇ ਕਿ ਜਿਵੇਂ ਪ੍ਰਸੁੰਨ ਵਾਜਪਾਈ ਆ ਉਸ ਨੇ ਇਸ ਗੱਲ ਨੂੰ ਬਾਹਰ ਕੱਢਿਆ, ਇੱਕ ਦੋ ਹੋਰ ਪੱਤਰਕਾਰ ਨੇ ਜਿਹੜੇ ਅੱਛੇ ਕਵਰੇਜ ਕਰਦੇ ਆ ਉਹਨਾਂ ਨੇ ਵੀ ਇਸ ਗੱਲ ਨੂੰ ਕੱਢਿਆ ਬਾਹਰ। ਅਜੀਤ ਡੋਵਾਲ ਦੀ ਆ ਉਹਦੇ ਵਿੱਚ ਅਮਿਤ ਸ਼ਾਹ ਸੀਗੇ ਨਾਲ, ਉਹਦੇ ਵਿੱਚ RSS ਦੇ ਮੁਖੀ ਮੋਹਨ ਭਾਗਵਤ ਸੀਗੇ, ਤੇ ਦੋ ਲੀਡਰ ਉਹਦੇ ਵਿੱਚ ਹੋਰ ਸੀਗੇ। ਉਹਨਾਂ ਨੇ ਸਟ੍ਰੈਟਜੀ ਤਿਆਰ ਕੀਤੀ ਆ ਇਸ ਨੂੰ ਕਰਨ ਦੀ, ਇਸੇ ਕਰਕੇ ਕੱਲ ਫਿਰ ਉਹਦਾ ਬਿਆਨ ਵੀ ਆ ਗਿਆ ਅਮਿਤ ਸ਼ਾਹ ਦਾ, ਉਹ ਪਹਿਲਾ ਬਿਆਨ ਆਇਆ ਇਸ ਪ੍ਰੋਟੈਸਟ ਦੇ ਵਿੱਚ ਅਮਿਤ ਸ਼ਾਹ ਦਾ, ਉਹ ਕਹਿੰਦੇ ਵੀ ਇਹ ਜਿਹੜੀ ਹੁਣ ਕਰ ਰਹੇ ਨੇ ਕਾਰਵਾਈ, ਇਹ ਜੋ ਵੀ ਇਹ ਕਾਰਵਾਈ ਕੀਤੀ ਜਾ ਰਹੀ ਆ ਚੋਣ ਕਮਿਸ਼ਨ ਦੇ ਖਿਲਾਫ, ਸਭ ਜਿਹੜਾ ਹੈਗਾ ਬੇਸਲੈਸ ਹੈ। 2024 ਚ ਕਾਂਗਰਸ ਪਹਿਲਾਂ ਹੀ ਹਾਰ ਰਹੀ ਸੀਗੀ, ਤੁਹਾਨੂੰ ਮੈਂ ਕਹਿੰਦਾ ਅੱਜ ਵੀ ਭਵਿੱਖਬਾਣੀ ਕਰ ਦੇਣਾ ਕਿ 29 ਵਿਚ ਵੀ ਕਾਂਗਰਸ ਹਾਰੇਗੀ। ਇਹਨਾਂ ਨੂੰ ਵਰਕੇ ਵੀ ਕਿੱਦਾਂ ਪਤਾ ਲੱਗਿਆ, ਕਿੱਦਾਂ ਪਤਾ ਲੱਗਦਾ ਕਿਹੜੀ ਗਿੱਦੜ ਸਿੰਘੀ ਆ, ਕਿਹੜਾ ਇਹਨਾਂ ਕੋਲੇ ਕੋਈ ਜਾਦੂ ਦੀ ਛੜੀ ਆ, ਜੇ ਪਤਾ ਲੱਗ ਜਾਂਦਾ ਪਹਿਲੀ ਅਮਿਤ ਸ਼ਾਹ ਵਰਗਿਆਂ ਨੂੰ, ਉਹਨਾਂ ਨੇ ਇਸ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਕੁੜੀ,
3: ਇੱਥੇ ਪੁਆਇੰਟ ਇਹ ਆ ਕਿ ਜਿਹੜੀ ਪਾਰਟੀ ਕੋਈ ਵੀ ਆ ਉਹ ਆਪਣੇ ਆਪ ਨੂੰ ਉੱਚਾ ਦੱਸਦੀ ਹੁੰਦੀ ਆ ਕਿ ਉਹਨਾਂ ਨੇ ਭਵਿੱਖਬਾਣੀ ਸ਼ਾਇਦ ਇਸ ਕੀਤੀ ਹੋਵੇ ਕਿ ਅਸੀਂ ਹਰਾਵਾਂਗੇ। ਆਮ ਤੌਰ ਤੇ ਲੀਡਰ ਕਹਿੰਦੇ ਅਸੀਂ ਜਿੱਤਾਂਗੇ ਉਹ ਕਹਿੰਦੇ ਹਾਰਨਗੇ, ਵਿਰੋਧੀ ਨੂੰ ਕਿਹਾ ਜਾਂਦਾ ਹਾਰਨਗੇ। ਪਰ ਇੱਥੇ ਪੁਆਇੰਟ ਇੱਕ ਹੋਰ ਹੈਗਾ, ਗੁਜਰਾਤ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ EVM ਤੋਂ ਬਗੈਰ ਬੈਲਟ ਪੇਪਰਾਂ ਤੇ ਹੋਈਆਂ ਨੇ, ਤੇ ਅਮਿਤ ਸ਼ਾਹ ਨੂੰ ਉਨ੍ਹਾਂ ਤੇ ਬੜਾ ਭਰੋਸਾ, ਕਹਿੰਦੇ ਕਿ ਲਓ ਆ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਕਿ ਹੁਣ EVM ਤੋਂ ਬਗੈਰ ਚੋਣਾਂ ਹੋਈਆਂ ਨੇ, ਭਾਵੇਂ ਉਹ ਮਿਊਨਸੀਪੈਲਟੀ ਦੀਆਂ ਨੇ ਦੂਜੀਆਂ ਤੀਜੀਆਂ ਨੇ, ਪਰ ਜੇ ਵਿਸ਼ਵਾਸ ਆ ਹੁਣ ਕਿ ਬੈਲਟ ਪੇਪਰਾਂ ਤੇ BJP ਜਿੱਤ ਜਾਂਦੀ ਹੈ ਤਾਂ ਅਮਿਤ ਸ਼ਾਹ ਨੂੰ ਇਸ ਚੀਜ਼ ਨੂੰ ਗਾਂਹ ਤੋਰਨਾ ਚਾਹੀਦਾ ਕਿ ਲਓ ਚੱਕ ਦਿੰਦੇ EVM ਮਸ਼ੀਨਾਂ ਵੀ, ਇਹ ਵੀ ਲਾ ਦਿੰਦੇ ਲਾਂਬਾ ਤੁਹਾਡਾ ਵੀ ਬੀਜੇਪੀ ਦਾ ਚੜਦਾ ਸੂਰਜ ਜਿਹੜਾ ਕੋਈ ਨੀ ਰੋਕ ਸਕਦਾ, ਇਹ ਰੱਥ ਜਿਹੜਾ ਨਿਕਲਿਆ ਏਦਾਂ ਹੀ ਚੱਲਦਾ ਰਹਿਣਾ, ਇਹ ਜ਼ਿਆਦਾ ਵੈਲਿਡ ਆ ਉਹਦੇ ਨਾਲੋਂ ਕਿ ਇਹਦੀ ਇਹਨਾਂ ਨੂੰ ਕਿਹੜੀ ਭਵਿੱਖਬਾਣੀ ਹੋ ਜਾਂਦੀ। ਮੈਂ ਭਵਿੱਖਬਾਣੀ ਨਹੀਂ, ਇਹ ਤਾਂ ਆਮ ਹੀ ਇੱਕ ਟਰੈਂਡ ਆ ਕਿ ਵਿਰੋਧੀਆਂ ਨੂੰ ਕਹਿਣਾ ਕਿ ਇਹਨਾਂ ਨੇ ਹਾਰਨਾ ਹੀ ਹਾਰਨਾ, ਅਸੀਂ ਆਤਮ ਵਿਸ਼ਵਾਸ ਹੁੰਦਾ ਕਿ ਅਸੀਂ ਜਿੱਤਣਾ ਹੀ ਜਿੱਤਣਾ। ਹਾਂਜੀ
5: ਜੀ,
4: ਜਦੋਂ ਨਾ ਇੱਥੇ ਆਪਣਾ

0: ਉੱਥੇ ਪੜ੍ਹੀ ਆ ਤੇ ਫਿਰ ਇਹ JNU ਵਿੱਚ ਆ ਗਈ। JNU ਵਿੱਚ ਪੜ੍ਹਨ ਵਾਲੇ ਬੱਚੇ ਜਿਹੜੇ ਕਿ ਬਹੁਤ ਜ਼ਿਆਦਾ ਸ਼ਾਰਪ ਹੁੰਦੇ ਆ, ਉਹ ਕਾਫੀ ਤਰੱਕੀ ਕਰ ਲੈਂਦੇ ਆ। ਤੇ ਇਸ ਕੁੜੀ ਨੇ, ਇਸ ਕੁੜੀ ਜਿਹੜਾ ਉੱਥੇ ਰਾਂਚੀ ਦੇ ਵਿੱਚ ਪਿਛਲੇ ਦਿਨੀ ਤੁਹਾਡੇ ਯਾਦ ਹੋਣਾ, ਜਦੋਂ ਜੈਨ ਜੀ ਦਾ ਚੱਲ ਰਿਹਾ ਸੀ ਪ੍ਰਦਰਸ਼ਨ, ਉੱਥੇ ਇਹ ਗਈ ਸੀ, ਇਹਦੇ ਉੱਪਰ ਸਿਆਹੀ ਸੁੱਟੀ ਗਈ ਸੀਗੀ ਮੂੰਹ ਦੇ ਉੱਪਰ, ਤੇ ਕੱਪੜਿਆਂ ਸਿਆਹੀ ਸੁੱਟੀ ਗਈ ਸੀ ਦੇ ਉੱਪਰ, ਤੇ ਉਹ ਇਹ ਕੁੜੀ। ਤੇ ਹੁਣ ਇਹ ਰਾਹੁਲ ਗਾਂਧੀ ਦੇ ਨੇੜੇ ਆ ਗਈ ਆ ਇਸ ਤਰੀਕੇ ਨਾਲ ਕਿ ਇੱਕ ਨਵੀਂ ਲੀਡਰ ਆਇਸ਼ਾ ਜਿਹੜੀ ਹੈਗੀ ਆ, ਆਇਸ਼ਾ ਦੀ ਪ੍ਰਧਾਨ ਹੈ ਨੇਹਾ ਬੋਰਾ, ਤੇ ਉਹ ਇੱਕ ਨਵੀਂ ਲੀਡਰ ਨਿਕਲ ਕੇ ਸਾਹਮਣੇ ਆਈ ਆ ਇਸ ਇਸ ਪ੍ਰਦਰਸ਼ਨ ਵਿੱਚੋਂ। ਤੇ ਦੂਜੀ ਗੱਲ ਇਹ ਆ ਕਿ ਲੀਡਰ ਤਾਂ ਹੋਰ ਵੀ ਸਾਹਮਣੇ ਆਉਣਗੇ, CJP ਵਾਲੇ ਬੰਦੇ ਲੀਡਰ ਸਾਹਮਣੇ ਆ ਰਹੇ ਨੇ, ਪਰ ਇਸ ਕੁੜੀ ਦਾ ਅਚਾਨਕ, ਕਿਉਂਕਿ ਇਹਦੇ ਉੱਪਰ ਇਹ ਇਲਜ਼ਾਮ ਲੱਗੇ ਨੇ, ਕੱਲ ਮੀਡੀਆ ਦੇ ਵਿੱਚ ਇਲਜ਼ਾਮ ਮੀਡੀਆ ਲਾਉਂਦਾ ਹੀ ਹੁੰਦਾ, ਉਹ ਕਹਿੰਦੇ ਵੀ ਜਿਵੇਂ ਕਿ ਅਭਿਜੀਤ DPK ਆਪਣੀ ਸਟ੍ਰੈਟਜੀ ਦੱਸਦਾ ਤੇ ਉਹ ਉਸੇ ਤਰ੍ਹਾਂ ਚੱਲਦਾ, ਪਰ ਨੇਹਾ ਬੋਰਾ ਆਮ ਆਦਮੀ ਜੀ ਆਪਣਾ CJP ਦੀ ਸਟ੍ਰੈਟਜੀ ਨੂੰ ਲੀਕ ਕਰਕੇ ਉੱਥੇ ਪੁਲਿਸ ਨੂੰ ਥਾਂ ਦੇ ਦਿੰਦੀ ਆ। ਆਪ ਉਹ ਹੁਣ ਉੱਥੇ ਕਹਿੰਦੇ ਖੜੀ ਆ ਇੱਕ ਜਗ੍ਹਾ, ਪੁਲਿਸ ਨੂੰ ਲੱਗ ਰਿਹਾ ਪਤਾ ਵੀ ਨੇਹਾ ਬੋਰਾ ਖੜੀ ਆ, ਉਹਨੂੰ ਅਰੈਸਟ ਕਰਨਾ ਹੈ। ਕਹਿੰਦੇ ਕੁਝ ਮਿੰਟਾਂ ਦੇ ਵਿੱਚ ਉਹ ਬਹੁਤ ਦੂਰ ਪਹੁੰਚ ਜਾਂਦੀ ਆ, ਅਰੈਸਟ ਤੋਂ ਦੂਰ ਪਹੁੰਚ ਜਾਂਦੀ ਆ, ਤੇ ਉਹ ਅਰੈਸਟ ਨਹੀਂ ਹੋਣਾ ਚਾਹੁੰਦੀ, ਭੱਜਦੀ ਆ ਪੁਲਿਸ ਤੋਂ, ਤੇ DPK ਅਰੈਸਟ ਹੋਣ ਦੇ ਵਾਲੇ ਕੋਈ ਪਰਵਾਹ ਨਹੀਂ ਕਰਦਾ, ਕਿ ਉਹ DPK ਨੂੰ DPK ਦੀ ਸਟ੍ਰੈਟਜੀ ਨੂੰ ਵੀ ਆਪਣੇ ਹੱਥ ਵਿੱਚ ਕਬਜ਼ਾ ਕਰਕੇ ਉਹ ਕਈ ਤਰ੍ਹਾਂ ਦੇ ਕੰਮ ਕਰ ਰਹੀ ਆ। ਪਰ ਅੱਗੇ ਇਹ ਇਸ ਤਰੀਕੇ ਨਾਲ ਆਉਣੀ, ਬਾਹਰ ਆਉਣੀ ਇਹ ਕੁੜੀ ਜਿਹੜੀ ਹੈਗੀ ਆ, ਤੇ ਇਸ ਦੇ ਕਾਫੀ ਚਰਚਾ ਹੈ। ਵੈਸੇ ਕੱਲ ਚਾਵਲਾ ਸਾਹਿਬ ਕਲਕੱਤਾ ਦੇ ਵਿੱਚ ਮਮਤਾ ਬੈਨਰਜੀ ਉੱਤੇ ਅਟੈਕ ਹੋਇਆ,
1: ਹਾਂਜੀ ਉਹ ਕਰਦੇ ਆ ਖਬਰ। ਇੱਥੇ ਮੇਰਾ ਇੱਕ ਪੁਆਇੰਟ ਹੈ ਕਿ ਜਿਹੜੇ ਕਹਿੰਦੇ ਨੇ ਕਿ ਨੇਹਾ ਬੋਰਾ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਗ੍ਰਿਫ਼ਤਾਰ ਨਹੀਂ ਹੋਈ ਜਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਉਹਨੂੰ ਕਿੰਨੀ ਵਾਰੀ ਗ੍ਰਿਫ਼ਤਾਰ ਕੀਤਾ ਗਿਆ, ਜਿਹੜੇ ਸੋਸ਼ਲ ਨੈਟਵਰਕ ਮੀਡੀਆ ਤੇ ਜਿਹੜੇ ਹੁਣ ਬੌਣੇ ਕੱਦ ਦੇ ਨੇ, ਜਿਹੜੇ ਐਨਕਾਂ ਦੂਜੀਆਂ ਲਾਈਆਂ ਨੇ, ਉਹਨਾਂ ਦਾ ਕੀ ਇਲਾਜ ਕੀਤਾ ਜਾਵੇ ਉਸ ਮੀਡੀਆ ਦਾ, ਕਿੰਨੀ ਵਾਰੀ ਉਹਨੂੰ ਡਿਟੇਨ ਕਰਕੇ ਤੇ ਕਿੱਥੇ ਕਿੱਥੇ ਜਾ ਕੇ ਛੱਡਿਆ। ਇੱਕ ਲੜਕੀ ਆ, ਇੱਕ ਔਰਤ ਆ, ਇੱਕ ਧੀ ਆ, ਉਹਦੇ ਬਾਰੇ ਪੁੱਠੇ ਸਿੱਧੇ ਬਿਆਨ ਵੀ ਦਿੱਤੇ ਜਾ ਰਹੇ ਵੀ ਇਹ ਤੇ ਕੁਆਰੀ ਆ, ਤੇ ਇਹਦੇ ਲਈ ਤਾਂ ਜਿਹੜੀਆਂ ਨਾ ਮੇਰੇ ਖਿਆਲ ਦੇ ਵਿੱਚ ਸਾਡੀਆਂ ਜਿਹੜੀਆਂ ਇਨਸਾਨੀਅਤ ਵਾਲੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਨਾ ਸਾਡੇ ਅੱਜ ਦੇ ਰਾਜਨੀਤਿਕ ਲੀਡਰਾਂ ਨੇ ਐਨ ਮਿੱਟੀ ਚ ਰਲਾ ਕੇ ਰੱਖਦੀਆਂ। ਅਸੀਂ ਬੜੇ ਅਣਖੀ ਬੜੇ ਜੀ ਉਹ ਇੱਜ਼ਤਾਂ ਵਾਲੇ ਆ, ਧਾਰਮਿਕ ਬਿਰਤੀ ਵਾਲੇ ਆ ਭਾਰਤੀ, ਇਹ ਧੀਆਂ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਇਹਨਾਂ ਦੀਆਂ ਬਿਆਨਬਾਜ਼ੀਆਂ ਆ ਰਹੀਆਂ ਨੇ ਨਾ, ਹੁਣ ਮੈਂ ਇੱਕ ਤਬਕੇ ਨੂੰ ਨਹੀਂ ਕਹਿੰਦਾ, ਇਹਨਾਂ ਨੇ ਮਿੱਟੀ ਚ ਰੋਲ ਕੇ ਰੱਖ ਦਿੱਤੀਆਂ ਸਾਡੀਆਂ ਉਹ ਇੱਜ਼ਤਾਂ। ਇਸ ਬੱਚੀ ਨੇ ਬਹੁਤ ਵਧੀਆ ਸਪੀਕ ਕਰਦੀ ਹੈ, ਬਹੁਤ ਵਧੀਆ ਬੋਲਦੀ ਹੈ, ਪੁਆਇੰਟ ਟੂ ਪੁਆਇੰਟ ਬੋਲਦੀ ਹੈ, ਔਰ ਅੱਗੇ ਜਾ ਕੇ ਕੀ ਗੁਲ ਖਲਾਉਂਦੀ ਆ ਉਹਦੇ ਲਈ ਜਦੋਂ ਕਿਤੇ ਇਹੋ ਜਿਹਾ ਬਿਆਨ ਆਊਗਾ ਅਸੀਂ ਕ੍ਰਿਟੀਸਾਈਜ਼ ਕਰਾਂਗੇ, ਡੈਫੀਨੇਟਲੀ ਕਰਾਂਗੇ, ਜਿਵੇਂ ਕੇਜਰੀਵਾਲ ਇੱਕ ਸੂਰਜ ਬਣ ਕੇ ਨਿਬੜਿਆ ਸੀ ਤੇ ਅੱਜ ਕਿਵੇਂ ਉਹਦਾ ਹਾਲਾਤ ਹੋਇਆ, ਕੀ ਕਰਦੀ ਉਹਦੀ ਪਾਰਟੀ ਪੰਜਾਬ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ। ਦੂਜੇ ਪਾਸੇ ਕਨ੍ਹੱਈਆ ਕੁਮਾਰ ਵੀ ਨਿਕਲਿਆ ਸੀ ਲੀਡਰ ਥੋੜਾ ਜਿਹਾ, ਉਹ ਕਿੱਥੇ, ਉਹ ਦਿਖਾਈ ਨਹੀਂ ਦੇ ਰਿਹਾ ਅੱਜ ਕੱਲ੍ਹ। ਜੈਨ ਜੀ ਇੰਨੀ ਮਤਲਬ ਲਾਲਾ ਲਾਲਾ ਹੋਈ ਪਈ ਆ ਭਾਰਤ ਵਿੱਚ, ਉਹਦਾ ਕੋਈ ਬਿਆਨ ਨਹੀਂ, ਕਿਉਂ ਜੀ?
0: ਉਹ ਅਸਲ ਚ ਮੀਡੀਆ ਦੇ ਵਿੱਚ ਤਾਂ ਉਹਦਾ ਆ ਰਿਹਾ, ਉਹਦੀਆਂ ਇੰਟਰਵਿਊਜ਼ ਤਾਂ ਹੈਗੀਆਂ ਨੇ, ਆ ਰਹੀਆਂ ਨੇ ਹੁਣ, ਤੇ ਉਹ ਇਸ ਪ੍ਰੋਟੈਸਟ ਵਿੱਚ ਕਿਤੇ ਨਜ਼ਰ ਨਹੀਂ ਆਇਆ। ਇੱਕ ਜਗ੍ਹਾ ਹੋਇਆ, ਇੱਕ ਜਗ੍ਹਾ ਪਿਛਲੇ ਦਿਨ, ਕੋਈ 4-5 ਦਿਨ ਦੀ ਗੱਲ ਹੈ, 4-5 ਦਿਨ ਪਹਿਲਾਂ ਉਹ ਆਇਆ ਸੀਗਾ ਉੱਥੇ ਪ੍ਰੋਟੈਸਟ ਦੇ ਵਿੱਚ, ਪਰ ਉਹ ਅੱਗੇ ਨਹੀਂ ਆ ਸਕਿਆ। ਉਹ ਪਿੱਛੇ ਉਹਨੂੰ ਮੀਡੀਆ ਨੇ ਫਿਰ ਜਦੋਂ ਇੰਟਰਵਿਊ ਤੇ ਹੋਈ ਵੀ ਤੂੰ ਅੱਗੇ ਕਿਉਂ ਨਹੀਂ ਗਿਆ, ਰਾਹੁਲ ਗਾਂਧੀ ਦੇ ਕੋਲ ਨਹੀਂ ਪਹੁੰਚ ਸਕਿਆ, ਉਹ ਕਹਿੰਦਾ ਰਾਹੁਲ ਗਾਂਧੀ ਸਾਡੇ ਹੀਰੋ ਨੇ, ਉਹ ਅੱਗੇ ਚੱਲਦੇ ਨੇ, ਅਸੀਂ ਪਿੱਛੇ ਹੁੰਦੇ ਹਾਂ, ਅਸੀਂ ਮੂਹਰੇ ਨਹੀਂ ਆਉਂਦੇ ਹੈਗੇ। ਏਦਾਂ ਦਾ ਬਿਆਨ ਉਹਨੇ ਦਿੱਤਾ ਸੀਗਾ ਮੀਡੀਆ ਵਿੱਚ ਜਦੋਂ ਉਹਦਾ ਇੰਟਰਵਿਊ ਲਈ ਜਾ ਰਹੀ ਸੀਗੀ। ਤੇ ਪਰ ਹਾਂ, ਜਿੱਦਾਂ ਉਹਨੂੰ ਨੇਹਾ ਬੋਰਾ ਜਿਵੇਂ ਹੈਗੀ ਆ, ਜਿੱਦਾਂ ਜੈਨ ਜੀ ਚੱਲ ਰਿਹਾ, ਉਸ ਤਰੀਕੇ ਨਾਲ ਨਹੀਂ ਦੇਖਿਆ ਜਾ ਰਿਹਾ ਕਨ੍ਹੱਈਆ ਕੁਮਾਰ ਨੂੰ।
1: ਬਿਲਕੁਲ, ਉਹ ਬੜੇ ਬੜੇ ਸ਼ਬਦਾਂ ਦਾ ਧਨੀ ਹੈ, ਬੜਾ ਅੱਛਾ ਬੁਲਾਰਾ, ਬਹੁਤ ਵਧੀਆ ਤਰੀਕੇ ਨਾਲ ਬੋਲਦਾ ਹੈ, ਔਰ ਸ਼ਬਦਾਂ ਦੀ ਉਹਦੇ ਕੋਲ ਬਹੁਤ ਵੱਡੀ ਗੁਥਲੀ ਹੈ। ਉਹਦਾ ਇਸ ਤਰੀਕੇ ਦੇ ਨਾਲ ਪਿੱਛੇ ਰਹਿਣਾ, ਚਲੋ ਉਹਦਾ ਵੱਡਾ ਬਿਆਨ ਆ ਕਿ ਜੀ ਸਾਡੇ ਉਹ ਨੇਤਾ ਨੇ ਤੇ ਸਾਡੇ ਉਹ ਹੀਰੋ ਨੇ ਤੇ ਅਸੀਂ ਪਿੱਛੇ ਰਹਿੰਦੇ ਹਾਂ, ਮੈਂ ਸਮਝਦਾ ਕਿ ਇਹ ਵੀ ਬਹੁਤ ਵਧੀਆ ਬਿਆਨ ਆ। ਉਹਨੇ ਮੀਡੀਆ ਕਰਮੀ ਦੀ ਬੋਲਤੀ ਬੰਦ ਕਰਤੀ ਇਸ ਛੋਟੇ ਜਿਹੇ ਸ਼ਬਦ ਦੇ ਨਾਲ। ਹਾਂਜੀ
2: ਜੀ, ਅਕੀਦਾ ਜੀ, ਬਲੂਮਬਰਗ ਦੀ ਨਿਊ ਇਕਾਨਮੀ ਫੋਰਮ ਮੀਟਿੰਗ ਜਿਹੜੀ ਸਮਿਟ ਹੋਈ ਸੀ, ਉਹਦੇ ਵਿੱਚ ਮੋਦੀ ਜੀ ਨੇ ਭਾਰਤ ਦੀ ਪ੍ਰਤਿਭਾ ਦੇ ਬਾਰੇ ਬਹੁਤ ਕੁਝ ਕਿਹਾ, ਕੀ ਕਹਿਣਾ ਚਾਹੋਗੇ?
0: ਹਾਂ, ਮੋਦੀ ਜੀ ਕਹਿੰਦੇ ਆ, ਕਹਿੰਦੇ ਜੀ ਅਸੀਂ ਦਵਾਈਆਂ ਸਸਤੀਆਂ ਕੀਤੀਆਂ ਨੇ ਭਾਰਤ ਦੇ ਵਿੱਚ, ਇਹ ਕੰਟੈਂਟ ਬੜਾ ਅਹਿਮ ਤੌਰ ਤੇ ਮੀਡੀਆ ਨੇ ਪ੍ਰਚਾਰਿਆ, ਤੇ ਭਾਰਤੀ ਮੀਡੀਆ ਨੇ, ਅਸੀਂ ਭਾਰਤ ਨੂੰ ਦਿੱਤੀ ਆ ਪ੍ਰਤਿਭਾ, ਪ੍ਰਤਿਭਾ ਟੈਲੈਂਟ ਦਿੱਤਾ, ਅਸੀਂ ਟੈਲੈਂਟ ਦਿੱਤਾ ਭਾਰਤ ਨੂੰ, ਅਸੀਂ ਟੈਲੈਂਟ ਦਿੱਤਾ, ਤੇ ਭਾਰਤ ਹੁਣ ਜਿਹੜਾ ਹੈਗਾ ਉਹਦਾ ਨੌਜਵਾਨ ਹੈਗਾ, ਤਕਰੀਬਨ ਅਸੀਂ 25 ਕਰੋੜ ਲੋਕਾਂ ਨੂੰ ਗਰੀਬੀ ਚੋਂ ਕੱਢਣ ਚ ਕਾਮਯਾਬ ਹੋਏ ਹਾਂ। ਭਾਰਤ ਨੇ ਦੁਨੀਆਂ ਨੂੰ ਜ਼ੀਰੋ ਕੀਤਾ, ਬਿਸ਼ਪ ਗੁਰੂ ਬਣ

0: ਵਾਲੇ ਪਾਸੇ ਵੱਧ ਰਹੀ ਹੈ ਭਾਰਤ, ਪਰ ਅਸੀਂ ਕਦੇ ਇਹਦਾ ਸ਼੍ਰੇਹਲ ਵਰਤਿਆ ਉਹਨੇ ਅੰਜੂ ਜੀ, ਸ਼੍ਰੇਹਲ ਸ਼੍ਰੇਹ ਕੀ ਹੁੰਦਾ, ਮਤਲਬ ਕਿ ਵੀ ਸ਼੍ਰੇਹ ਕੀ ਕਹਿੰਦੇ ਕ੍ਰੈਡਿਟ, ਅੰਗਰੇਜ਼ੀ ਵਿੱਚ ਪੰਜਾਬੀ ਚ ਕਹੀਏ ਉਹਨੂੰ ਤਾਂ ਕੁਛ ਹੋ ਸਕਦਾ, ਤੇ ਕ੍ਰੈਡਿਟ ਨਹੀਂ ਲਿਆ ਕਦੇ ਅਸੀਂ ਕਿਸੇ ਵੀ ਚੀਜ਼ ਦਾ, ਅਸੀਂ ਕਾਫੀ ਕੁਛ ਦਿੱਤਾ ਭਾਰਤ ਨੂੰ, ਅਸੀਂ ਕਦੇ ਕ੍ਰੈਡਿਟ ਨਹੀਂ ਲਿਆ, ਕੋਈ ਰਿਐਲਿਟੀ ਨਹੀਂ ਮੰਗੀ ਅਸੀਂ ਕਿਸੇ ਤੋਂ, ਕੋਈ ਰਿਐਲਿਟੀ ਰੋਇਲਟੀ ਕਹਿੰਦੇ ਰੋਇਲਟੀ ਹੋਈ ਹੈਗੀ ਮੇਰੇ, ਹਾਂ ਮੇਰੇ ਸ਼ਬਦਾਂ ਵਿੱਚ ਕੋਈ ਹੋ ਸਕਦਾ, ਤੇ ਇਸ ਤਰੀਕੇ ਅਸੀਂ ਕੁਛ ਨੀ, ਅਸੀਂ ਦੇਖੋ ਮੋਦੀ ਜੀ ਕਹਿੰਦੇ ਆ, ਕਹਿੰਦੇ ਵੀ ਅਸੀਂ ਡਿਜੀਟਲ ਤਕਨੀਕ ਦਿੱਤੀ ਆ ਭਾਰਤ ਨੂੰ, ਅਸੀਂ ਵੈਕਸੀਨ ਦਿੱਤੀ ਆ 100 ਮੁਲਕਾਂ ਦੇ ਨੂੰ ਦਿੱਤੀ ਸੀ ਵੈਕਸੀਨ ਕਹਿੰਦੇ ਭਾਰਤ ਨੇ ਕੋਵਿਡ ਟਾਈਮ ਦੇ ਵਿੱਚ, ਆਰਥਿਕ ਸੁਧਾਰਾਂ ਤੇ ਅਸੀਂ ਬਹੁਤ ਕੰਮ ਕੀਤਾ, ਤੇ ਵਿਸ਼ਵ ਵਿੱਚ ਚੁਣੌਤੀਆਂ ਸੀਗੀਆਂ ਉਹਦੇ ਵਿੱਚ ਭਾਰਤ ਦੀ ਬਹੁਤ ਵੱਡੀ ਭੂਮਿਕਾ ਰਹੀ ਆ, ਇਹ ਬਹੁਤ ਸਾਰੀਆਂ ਗੱਲਾਂ ਕੱਲ ਮੋਦੀ ਜੀ ਨੇ ਆਪਣੇ ਆਪਣੇ ਕਾਰਜਕਾਲ ਦੇ ਤਹਿਤ 10 ਸਾਲਾਂ ਵਿੱਚ ਭਾਰਤ ਬਹੁਤ ਅੱਗੇ ਲੰਘ ਗਿਆ ਇਹ ਗੱਲ ਕੀਤੀ ਹੈ ਮੋਦੀ ਜੀ ਨੇ। ਚਲੋ ਇਹ ਅੱਛੀ ਗੱਲ ਆ ਮੋਦੀ ਜੀ ਵੱਲੋਂ ਆਪਣੇ ਜਿਹੜਾ ਕਿ ਗੁਣ ਗਾਉਣੇ ਆਪਣੇ ਤਰੀਕੇ ਨਾਲ ਭਾਰਤ ਨੂੰ ਦੱਸਣਾ, ਪਰ ਆਹ ਹੁਣੇ ਹੁਣੀ ਆ ਗੱਲ ਕੱਲ ਹੀ ਖ਼ਬਰ ਆ ਗਈ ਉਹਦੇ ਨਾਲ ਹੀ 28 ਥਾਵਾਂ ਤੇ ਜਿਹੜਾ
1: ਚੀਨ, ਮੈਂ ਤੁਹਾਡੇ ਉੱਧਰ ਹੀ ਲੈ ਕੇ ਚੱਲਿਆ ਸੀ ਵੀ ਚਲੋ ਇਹ ਤਾਂ ਵਧੀਆ, ਹਰ ਇੱਕ ਨੇਤਾ ਤੁਸੀਂ ਦੇਖੋ ਜੇ ਜਿਹੜਾ ਵੀ ਪ੍ਰਧਾਨ ਮੰਤਰੀ ਆ ਕੁਝ ਨਾ ਕੁਝ ਜਦੋਂ ਉਹ ਆਪਣੀ ਮਨ ਦੀ ਗੱਲ ਕਰਦਾ ਜਾਂ ਸਟੇਜ ਉਹਨੂੰ ਮਿਲਦੀ ਹੈ ਤਾਂ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਗਣਾਉਣਾ ਧਰਮ ਸਮਝਦਾ ਫਰਜ਼ ਵੀ ਆ ਉਹਦੇ ਚ ਕੀਤਾ ਤੇ ਡੈਫੀਨੇਟਲੀ ਦੱਸਣੀਆਂ ਵੀ ਚਾਹੀਦੀਆਂ ਨੇ, ਪਰ ਆ ਚੀਨ ਵਾਲੇ ਮਾਮਲੇ ਦੇ ਤੇ ਚੁੱਪੀ ਧਾਰਨੀ 28 ਥਾਵਾਂ ਨੂੰ ਆਪਣੇ ਦੱਸਿਆ, ਤੇ ਤੁਹਾਨੂੰ ਯਾਦ ਹੋਵੇਗਾ ਕਿ 2020 ਦੇ ਵਿੱਚ ਫੌਜਾਂ ਦੋਵੇਂ ਆਹਮੋ ਸਾਹਮਣੇ ਵੀ ਹੋਈਆਂ ਸੀ, ਟਕਰਾਈਆਂ ਵੀ ਸੀਗੀਆਂ ਉੱਥੇ। ਹਾਂਜੀ ਚੀਨ ਨੇ ਲਦਾਖ ਦੀਆਂ 28 ਥਾਵਾਂ ਆਪਣੀ ਦੱਸਦੀਆਂ ਨੇ, 28 ਥੋੜੀਆਂ ਨਹੀਂ ਹੁੰਦੀਆਂ, ਇਹ ਕੋਈ ਫੁੱਟ ਫੁੱਟ ਤੇ ਨਹੀਂ ਹੈਗੀਆਂ।
0: ਨਹੀਂ ਚਾਵਲਾ ਸਾਹਿਬ ਜਿਹੜਾ ਨਾ ਦਵਾਈਆਂ ਸਸਤੀਆਂ ਕੀਤੀਆਂ ਨੇ ਮੋਦੀ ਜੀ ਨੇ, ਪਰ ਤੁਸੀਂ ਹੈਰਾਨ ਹੋਵੋਗੇ ਇੱਕ ਦਵਾਈ ਕੈਂਸਰ ਦੀ ਆ, ਹੁਣ ਪਿੱਛੇ ਜੇ ਤਾਂ ਬਹੁਤ ਜ਼ਿਆਦਾ ਚਰਚਾ ਹੋਇਆ
1: 2700 ਵਾਲੀ 27,000 ਵਾਲੀ, ਇਹ ਤਾਂ ਸੁਪਰੀਮ ਕੋਰਟ ਨੇ ਲਿਆ ਨਾ ਸੁਮੋਟੋ ਦੇ ਤੇ ਫੇਰ ਜਾ ਕੇ
0: ਇਹ ਹੋਇਆ, ਤੇ ਦਵਾਈਆਂ ਜਿਹੜੀਆਂ ਕਿੰਨੀਆਂ ਕੁ ਸਸਤੀਆਂ ਹੋਈਆਂ ਮਾਰਕੀਟ ਵਿੱਚ ਜਾ ਕੇ ਲੋਕਾਂ ਕੋਲੋਂ ਪਤਾ ਲੱਗਦਾ, ਮਾਰਕੀਟ ਜਾ ਪਤਾ ਦਵਾਈਆਂ ਕਿੰਨੀਆਂ ਸਸਤੀਆਂ ਹੋਈਆਂ। ਪ੍ਰਤਿਭਾ ਕਿਹਨਾਂ ਲੋਕਾਂ ਨੂੰ ਦਿੱਤੀ ਆ ਆਪਾਂ ਨੇ, ਕਿਹੜੇ ਲੋਕ ਨੇ ਜਿਹਨਾਂ ਨੂੰ ਪ੍ਰਤਿਭਾ ਦਿੱਤੀ ਆ ਆਪਣੇ ਦੇਸ਼ ਭਾਰਤ ਨੂੰ, ਤੁਸੀਂ ਕਿਹਨਾਂ ਲੋਕਾਂ ਵਿੱਚ ਦੇਖਦੇ ਆ ਕਿਹੜੀ ਪ੍ਰਤਿਭਾ ਹੈਗੀ ਆ, ਕਿਹੜੀ ਦੁਨੀਆਂ ਜੀਰੋ ਕੀਤੀ ਆ ਆਪਾਂ ਨੇ, ਉਹ ਕਿਹੜੀ ਹੈ ਜਿਹੜੀ ਦੁਨੀਆਂ ਜੀਰੋ ਕਰਤੀ ਆਪਾਂ ਨੇ, ਤੇ ਅੱਜ ਨੈਸ਼ਨਲ ਕੌਮਾਂਤਰੀ ਮੀਡੀਆ ਭਾਰਤ ਦੀ ਥੂ ਥੂ ਕਰ ਰਿਹਾ, ਭਾਰਤ ਦੀ ਥੂ ਥੂ ਹੋ ਰਹੀ ਹੈ। ਮੈਂ ਭਾਰਤ ਦਾ ਵਾਸੀ ਹਾਂ, ਪਰ ਮੈਂ ਜਦੋਂ ਮੈਂ ਭਾਰਤ ਦੇ ਮੀਡੀਆ ਦੀ ਗੱਲ ਕਰਦਾ ਤਾਂ ਮੈਂ ਜਿਹੜਾ ਮੇਰਾ ਆਲੋਚਨਾਤਮਕ ਤਰੀਕੇ ਨਾਲ ਗੱਲ ਕਰਨ ਦਾ ਵੀ ਫਰਜ਼ ਬਣਦਾ, ਤੇ ਕੋਈ ਰਿਐਲਿਟੀ ਕੀ ਤੁਸੀਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਏ, ਦੇਸ਼ ਤੁਸੀਂ ਵੇਚਦਾ, ਤੁਸੀਂ ਦੇਸ਼ ਨੂੰ ਵੇਚ ਕੇ ਤੇ ਉਹ ਜਿਵੇਂ ਨਾ ਕੋਈ ਬੰਦਾ ਕਾਰ ਲੈ ਕੇ ਘੁੰਮ ਰਿਹਾ ਚੁਗਿਰ ਦੇ ਵਿੱਚ, ਮੈਂ ਬੜਾ ਕੰਮ ਕਰਤਾ, ਮੈਂ ਕਾਰ ਲੈ ਲਈ ਆ, ਉਹ ਲੋਕ ਕਹਿੰਦੇ ਵੀ ਕਿਵੇਂ ਕਾਰ ਲਈ ਆ, ਕਹਿੰਦਾ ਲੈ ਮੈਂ ਬਾਪੂ ਦੀ ਜ਼ਮੀਨ ਵਿਜੇ ਕਾਰ ਲੈ ਲਈ ਆ, ਕਹਿੰਦਾ ਆਪ ਕੀ ਕੀਤਾ, ਆਪ ਕੁਛ ਕੀਤਾ, ਕਹਿੰਦਾ ਨਹੀਂ, ਕਹਿੰਦਾ ਉਹ ਮਤਲਬ ਜੇ ਕੁਝ ਆਪ ਕੀਤਾ ਹੋਵੇ, ਸਕੂਲ ਉਹ ਬੰਦ ਹੋ ਗਏ ਸਾਡੇ ਭਾਰਤ ਦੇ ਵਿੱਚੋਂ, ਐਜੂਕੇਸ਼ਨ ਸਿਸਟਮ ਕਲੈਪਸ਼ ਕਰ ਗਿਆ ਭਾਰਤ ਦੇ ਵਿੱਚ ਬਹੁਤ ਬੁਰੀ ਤਰ੍ਹਾਂ, ਨਕਲਾਂ ਮਾਰ ਮਾਰ ਕੇ ਅਸੀਂ ਪਾਸ ਹੋ ਰਹੇ ਹਾਂ, ਨਕਲਾਂ ਦਾ ਬਹੁਤ ਵੱਡਾ ਖਤਰਨਾਕ ਰੁਝਾਨ ਚੱਲ ਗਿਆ ਭਾਰਤ ਵਿੱਚ, ਅਸਤੀਫਾ ਦੇਣਾ ਪਿਆ ਸਿੱਖਿਆ ਮੰਤਰੀ ਨੂੰ, ਅਸੀਂ ਕਿਹੜੀ ਰਿਐਲਿਟੀ ਤੁਸੀਂ ਚਾਹੁੰਦੇ ਹੋ ਭਾਰਤ ਤੋਂ, ਤੁਸੀਂ ਆਪਣੇ ਦੋਸਤਾਂ ਨੂੰ ਮੁਲਕ ਵੇਚ ਕੇ ਰੱਖਤਾ, ਇਹ ਤੁਸੀਂ ਕੀ ਭਾਰਤ ਵੀ ਤੁਸੀਂ ਪ੍ਰਧਾਨ ਮੰਤਰੀ ਇਸ ਕਰਕੇ ਬਣੇ ਸੀ ਕਿ ਤੁਸੀਂ ਰਿਐਲਿਟੀ ਮੰਗੋ ਲੋਕਾਂ ਤੋਂ, ਭਾਰਤ ਦੇ ਪ੍ਰਧਾਨ ਮੰਤਰੀ ਤਾਂ ਬਣੇ ਸੀ ਕਿ ਤੁਸੀਂ ਸ਼ਹਿਰ ਮੰਗੋ ਲੋਕਾਂ ਤੋਂ, ਤੁਸੀਂ ਭਾਰਤ ਦਾ ਏਡਾ ਬੜਾ ਤੁਹਾਨੂੰ ਦਿੱਤਾ ਉਹਦਾ, ਫਿਰ ਤੁਸੀਂ ਉਹ ਅਹੁਦੇ ਨੂੰ ਦੀ ਦੁਰਵਰਤੋਂ ਕਰਕੇ ਮੋਦੀ ਜੀ ਆਪਣੇ ਦੋਸਤਾਂ ਨੂੰ ਆਪਣੇ ਭਾਰਤ ਨੂੰ ਵੇਚ ਰਹੇ ਹੋ, ਤੇ ਹਾਲਾਤ ਅੱਜ ਇਹ ਬਣ ਗਏ ਨੇ ਕਿ ਅੱਜ ਮਹਿੰਗਾਈ, ਚਾਵਲਾ ਸਾਹਿਬ ਮਹਿੰਗਾਈ 7% ਤੋਂ ਉੱਪਰ ਵੱਧ ਗਈ ਆ,
1: ਮਹਿੰਗਾਈ ਤਾਂ ਪੂਰੇ ਵਿਸ਼ਵ ਦੇ ਵਿੱਚ ਹੀ ਆ, ਮੈਂ ਤੁਹਾਡੀ ਗੱਲ ਨਾਲ ਸਹਿਮਤ, ਮਹਿੰਗਾਈ ਪੂਰੇ ਵਿਸ਼ਵ ਦੇ ਵਿੱਚ ਹੈ ਕਿਦਾ ਸਾਹਿਬ, ਕੱਲੇ ਭਾਰਤ ਵਿੱਚ ਨਹੀਂ, ਮਹਿੰਗਾਈ ਸਾਡੇ ਵੀ ਬਹੁਤ ਮਹਿੰਗੀ ਆ ਚੀਜ਼ਾਂ, ਬਾਹਰ ਜਾ ਕੇ ਹੱਥ ਨਹੀਂ ਲੱਗਦਾ ਕਿਸੇ ਚੀਜ਼ ਨੂੰ, ਵਰਲਡ ਵਾਈਡ ਮਹਿੰਗਾਈ ਵਾਲੇ ਮਾਮਲੇ 'ਚ
0: ਤੁਸੀਂ ਨਾ ਮਾਫ਼ ਕਰਨਾ ਚਾਹੁੰਦੇ, ਤੁਸੀਂ ਨਾ ਕੈਨੇਡਾ ਨਾਲ ਜੋੜ ਲੈਣਾ ਭਾਰਤ ਨੂੰ, ਕੈਨੇਡਾ ਨਾਲ ਭਾਰਤ ਨੂੰ ਨਾ ਜੋੜੋ
1: ਭਾਜੀ, ਪਾਕਿਸਤਾਨ ਦੇ ਵਿੱਚ ਨਹੀਂ ਮਹਿੰਗਾਈ ਹੈਗੀ, ਅਮਰੀਕਾ ਦੇ ਵਿੱਚ ਮਹਿੰਗਾਈ ਹੈ ਨਹੀਂ, ਜਾਂ ਨਿਊਜ਼ੀਲੈਂਡ 'ਚ ਨਹੀਂ ਹੈਗੀ, ਜਾਂ ਨਹੀਂ ਕਿਦਾ ਸਾਫ਼ ਪਲੀਜ਼
0: ਸਰ, ਭਾਰਤ ਨਾਲ ਕਿਵੇਂ ਜੋੜਨਾ,
1: ਭਾਰਤ ਨਾਲ ਕਿਉਂ ਨਹੀਂ ਜੋੜੀਏ, ਵਰਲਡ ਵਾਈਡ ਮਹਿੰਗਾਈ ਵਰਲਡ ਵਾਈਡ ਹੀ ਵਧੀਆ ਮੇਰੇ ਵੀਰ, ਨਿਊਜ਼ੀਲੈਂਡ ਤੋਂ ਆਏ ਸਾਡੇ ਰਿਸ਼ਤੇਦਾਰ, ਆਸਟ੍ਰੇਲੀਆ ਤੋਂ ਆਏ ਕਹਿੰਦੇ ਹੱਥ ਨਹੀਂ ਲੱਗਦਾ, ਇੰਗਲੈਂਡ ਦੇ ਵਿੱਚ ਰਿਸ਼ਤੇਦਾਰ ਆਏ ਹੱਥ ਨਹੀਂ ਲੱਗਦਾ,
0: ਨਿਊਜ਼ੀਲੈਂਡ ਕੈਨੇਡਾ ਅਮਰੀਕਾ ਦੇ ਨਾਲ ਭਾਰਤੀ ਅਕਾਊਂਟ
1: ਭਾਜੀ, ਕੀ ਸਾਡਾ ਤੇਲ ਸਸਤਾ ਇੱਥੇ,
0: ਉਹ ਸਰ ਤੁਸੀਂ ਤੁਸੀਂ ਕਿਉਂ ਕਿਉਂ ਮੇਰੇ ਨਾਲ ਬਹਿਸ ਕਰਦੇ ਕਰਦੇ
1: ਸਕੂਲ ਦੇ ਬਹਿਸ ਦੀ ਗੱਲ ਨਹੀਂ ਤੁਸੀਂ ਅੱਜ ਜਿਹੜਾ ਗੋਭੀ ਦਾ ਫੁੱਲ ਹਾਂਜੀ ਜੀ ਜਿਹੜਾ ਗੋਭੀ ਦਾ ਫੁੱਲ 99 ਸੈਂਟ ਦਾ ਆਉਂਦਾ ਸੀਗਾ 399 499 699 ਦਾ ਵਿਕਦਾ ਪਿਆ ਇੱਥੇ ਜਿਹੜਾ ਸਾਨੂੰ ਇੱਥੇ ਮਤਲਬ ਦੁੱਧ ਜਿਹੜਾ ਸੀ ਅਸੀਂ 249 ਦਾ 4 ਪੌਂਡ ਵਿਦੇ 8-8 $10 ਦਾ ਵਿਕਣ ਦਿਆ ਇੱਥੇ ਤੁਸੀਂ ਕਿਹੜੀ ਚੀਜ਼ ਦੀ ਗੱਲ ਕਰਦੇ ਹੋ ਆਟਾ $3-4 ਦਾ 10 ਪੌਂਡ ਆਉਂਦਾ ਸੀਗਾ 14-15 ਡਾਲਰ ਦਾ ਹੋ ਗਿਆ ਵਾ ਚਾਵਲ 10 ਪੌਂਡ ਦੇ ਹੁੰਦੇ ਸੀ 799 ਦੇ ਅੱਜ 18-18 20-20 ਡਾਲਰ ਦੇ ਹੋ ਗਏ ਨੇ ਇਹ ਮਹਿੰਗਾਈ ਨਹੀਂ ਗਿਣਾਂਗੇ ਅਸੀਂ
0: ਸਰ ਮੱਧ ਪ੍ਰਦੇਸ਼ ਦੇ ਵਿੱਚ ਸੁਣ ਲਓ ਗੱਲ ਧਿਆਨ ਨਾਲ ਮੱਧ ਪ੍ਰਦੇਸ਼ ਦੇ ਵਿੱਚ ਬੱਚੇ ਕੁਪੋਸ਼ਣ ਕਰਕੇ ਮਰ ਗਏ ਕੀ ਏਦਾਂ ਕੈਨੇਡਾ ਵਿੱਚ ਹੁੰਦਾ ਨਹੀਂ ਹੁੰਦਾ ਮੱਧ ਪ੍ਰਦੇਸ਼ ਦੇ ਵਿੱਚ ਪਾਣੀ ਨੀ ਮਿਲ ਰਿਹਾ ਪਾਣੀ ਵਾਸਤੇ ਲੋਕਾਂ ਨੂੰ 3 ਕਿਲੋਮੀਟਰ ਤੋਂ ਲੈ ਕੇ 7 ਕਿਲੋਮੀਟਰ ਦੂਰ ਜਾਣਾ ਪੈ
1: ਰਿਹਾ ਡਿਫਰੈਂਟ ਪੁਆਇੰਟ ਹੁਣ ਵੇਖੋ ਹੁਣ ਤੁਸੀਂ ਡਿਫਰੈਂਟ ਪੁਆਇੰਟ ਦਿਸ ਇਜ਼ ਅ ਡਿਫਰੈਂਟ ਪੁਆਇੰਟ ਕੁਪੋਸ਼ਣ ਭੁੱਖਮਰੀ ਡਿਫਰੈਂਟ ਪੁਆਇੰਟ ਹੈ ਗਰੀਬੀ ਕੈਨੇਡਾ ਦੇ ਵਿੱਚ ਵੀ ਹੈਗੀ ਹੈ
0: ਸਰ ਮਹਿੰਗਾਈ ਵਿੱਚ ਨੀ ਹੁੰਦੀ ਡਿਫਰੈਂਟ
1: ਨਹੀਂ ਤੁਸੀਂ ਮਹਿੰਗਾਈ ਦੇ ਵਿੱਚ ਵੀ ਹੈ ਪਰ ਕੁਪੋਸ਼ਣ ਜਿਹੜੀ ਹੈ ਕਿੱਥੇ ਨੀ ਹੈਗੀ ਪਾਕਿਸਤਾਨ ਚ ਨੀ ਹੈਗੀ ਬੰਗਲਾਦੇਸ਼ ਚ ਨੀ ਹੈਗੀ ਅਫਗਾਨਿਸਤਾਨ ਚ ਨਹੀਂ ਹੈਗੀ ਮੈਂ ਤੁਹਾਡਾ ਕੀਦਾ ਸਾਹਿਬ ਕੈਨੇਡਾ ਨੂੰ ਬੜਾ ਅਸੀਂ ਕੈਨੇਡਾ ਬੈਠੇ ਸੀ ਤੁਹਾਨੂੰ ਆਪਣਾ ਤੋਂ ਵੀ ਮਹਿੰਗਾਈ ਇੱਥੇ ਵੀ ਬੜੀ ਆ ਤੁਸੀਂ ਮੰਨੋ ਚਾਹੇ ਨਾ ਮੰਨੋ
0: ਮਹਿੰਗਾਈ ਹੈਗੀ ਆ ਮਹਿੰਗਾਈ ਹੈਗੀ ਆ ਸਰਕਾਰ ਕੀ ਕਰਦੀ ਹੈ
1: ਤੁਹਾਡੇ
0: ਸਰਕਾਰ ਕੀ ਕਰਦੀ ਹੈ ਕੈਨੇਡਾ ਦੇ ਵਿੱਚ ਬੱਚੇ ਦੀ ਜਨਮ ਤੋਂ ਲੈ ਕੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਬੱਚੇ ਦੀ ਸੰਭਾਲ ਜੱਚਾ ਦੀ ਸੰਭਾਲ ਇੱਕ ਨੰਬਰ ਬੱਚੇ ਦੀ ਕੁਪੋਸ਼ਣ ਕਿੱਥੇ ਆ ਜਾਏਗਾ ਉੱਥੇ ਕੈਨੇਡਾ ਵਿੱਚ ਅਵਲਾ ਸਾਹਿਬ
1: ਫੋਰ ਮੀ ਜਿਦਾਂ ਤੁਸੀਂ ਜਵਾਬ ਦੇ ਰਹੇ ਹਾਂ ਨਾ ਜਿਦਾਂ ਆਪਾਂ ਰਲ ਕੱਢ ਕਰ ਰਹੇ ਹਾਂ ਗੱਲ ਨੂੰ ਦੈਟਸ ਅ ਵੇਸਟ ਆਫ ਟਾਈਮ ਤੁਸੀਂ ਕੁਪੋਸ਼ਣ ਤੇ ਚਲ ਗਏ ਆਪਾਂ ਮਹਿੰਗਾਈ ਤੇ ਟਿਕੇ ਰਹੀਏ ਮਹਿੰਗਾਈ ਤੇ ਵਰਲਡ ਵਾਈਡ ਹੀ ਹੋਈ ਆ
0: ਮਹਿੰਗਾਈ ਕਰਕੇ ਤਾਂ ਕੁਪੋਸ਼ਣ
1: ਨਹੀਂ
0: ਕੁਪੋਸ਼ਣ ਦਾ ਕਾਰਨ ਕੀ ਹੈ ਮਹਿੰਗਾਈ
1: ਕੀ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਲੋਕਾਂ ਕੋਲੋਂ ਤੁਹਾਨੂੰ ਲੱਗਦਾ ਵੀ ਇੱਥੇ ਸਾਰਾ ਕੁਝ ਸਹੀ ਆ ਇੱਥੇ ਮਤਲਬ ਲੋਕ ਜਿਹੜੇ ਦੋ ਡੰਗ ਦੀ ਰੋਟੀ ਅਫੋਰਡ ਕਰਦੇ ਪਏ ਆ
0: ਸਰ ਮਾਫ ਕਰਨਾ ਤੁਸੀਂ ਚਾਵਲਾ ਸਾਹਿਬ
1: ਤੁਸੀਂ ਬੇਸਲੈਸ ਤੋਂ ਸ਼ੁਰੂ ਕਰੀਏ ਨਾ ਆਪਾਂ ਦੂਜੇ ਦੇ ਨਾਲ ਵਧੀਆ ਲੱਗਦਾ ਤੁਹਾਡਾ ਆਰਗੂਮੈਂਟ
2: ਦਿਸ ਇਜ਼ CJMR ਦ ਵੌਇਸ ਆਫ ਦ ਸਿਟੀ ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ
1: ਕੈਨੇਡਾ ਸਰਕਾਰ ਜੰਮਦੇ ਬੱਚੇ ਨੂੰ ਪੈਸਾ ਦਿੰਦੀ ਆ ਸੈਂਟਰ ਗੌਰਮੈਂਟ ਵੀ ਦਿੰਦੀ ਆ ਤੇ ਪ੍ਰੋਵਿੰਸ਼ਲ ਗੌਰਮੈਂਟ ਵੀ ਦਿੰਦੀ ਆ ਸਾਡਾ ਤੇ ਬੰਦਾ ਮਰ ਜਾਵੇ ਨਾ ਜਿਹਨੇ ਕਮਾਈ ਕੀਤੀ ਹੋਵੇ ਤੇ ਉਹਦੇ ਫਿਨਣ ਵਾਸਤੇ ਵੀ $2,500 ਜਿਹੜਾ ਸਰਕਾਰ ਵਾਪਸ ਭੇਜਦੀ ਉਹਦੇ ਘਰ ਦੇ ਵਿੱਚ
0: ਸਰ ਅੰਜੂ ਜੀ ਬੈਠੇ ਨੇ ਅੰਜੂ ਜੀ ਨੂੰ ਪੁੱਛ ਲੋ ਕੁਪੋਸ਼ਣ ਤੇ ਮਹਿੰਗਾਈ ਦੇ ਵਿੱਚ ਕੋਈ ਕੋਈ ਰਿਲੇਸ਼ਨ ਹੈਗਾ ਪੁੱਛ ਲੋ ਮੁੰਜੀ ਨੂੰ ਪੁੱਛੋ
1: ਜੀ
0: ਕੁਪੋਸ਼ਣ ਤੇ ਮਹਿੰਗਾਈ ਦੇ ਵਿੱਚ
1: ਜੀ ਜੀ
0: ਕੀ ਕੋਈ ਰਿਲੇਸ਼ਨ ਹੈਗਾ
1: ਆਪਾਂ ਜੇ ਮਹਿੰਗਾਈ ਤੇ ਰਹਿੰਦੇ ਤਾਂ ਆਪਾਂ ਵਧੀਆ ਨੀ ਸੀ
0: ਸਰ ਮਹਿੰਗਾਈ ਹੀ ਤਾਂ ਕੁਪੋਸ਼ਣ ਆ ਸਰ ਤੁਸੀਂ ਇੱਕ ਸਿਰਫ ਕੁਪੋਸ਼ਣ ਹੈ ਕੁਪੋਸ਼ਣ ਦੀ ਗੱਲ ਲੈ ਲਈ ਮੈਂ ਸਿਰਫ ਗੱਲਾਂ ਬਹੁਤ ਸਾਰੀਆਂ ਨੇ ਆਪਣੇ ਕੋਲ ਟਾਈਮ ਘੱਟ ਹੁੰਦਾ ਟਾਈਮ ਘੱਟ ਜੇ ਆਪਾਂ ਟੋਟਲੀ ਇਹਨੂੰ ਵਿਚਾਰਨ ਲੱਗ ਜਾਣਾ ਮੈਂ ਤੁਹਾਡੇ ਨਾਲ ਵਿਚਾਰ ਕਰਨ ਲੱਗਾ ਭਾਰਤ ਵਿੱਚ ਮਹਿੰਗਾਈ ਦਾ ਕਾਰਨ ਕੀ ਆ ਮਹਿੰਗਾਈ ਦੇ ਕਰਕੇ ਹੋ ਕੀ ਰਿਹਾ ਭਾਰਤ ਵਿੱਚ ਉਹ ਬੜੇ ਖਤਰਨਾਕ ਰਿਜ਼ਲਟ ਨੇ ਚਾਵਲਾ ਸਾਹਿਬ ਤੇ ਬਹੁਤ ਵੱਡੀ ਨਿਊਜ਼ ਆ ਭਾਰਤ ਦੀ ਇਹ ਆਮ ਨਿਊਜ਼ ਨੀ ਹੈਗੀ ਜੇਕਰ ਮੋਦੀ ਜੀ ਆਪਾਂ ਮੋਦੀ ਮੈਂ ਮੋਦੀ ਦੇ ਖਿਲਾਫ਼ ਨੀ ਹੈਗਾ ਮੋਦੀ ਜੀ ਜੇਕਰ ਆਪਣੀਆਂ ਪੂਰੀਆਂ ਪੂਰੀਆਂ ਤਰੀਫਾਂ ਗਣਾ ਰਹੇ ਨੇ ਤਾਂ ਮੈਂ ਇੱਕ ਬੇਵਕੂਫ ਪੱਤਰਕਾਰ ਨੀ ਹੈਗਾ
1: ਤੁਸੀਂ ਇੱਦਾਂ ਕਰਿਓ ਕਿ ਤੁਸੀਂ ਇੱਦਾਂ ਕਰਿਓ ਕਿ 14 ਸਾਲ ਪਿਛਲਾ ਕਾਂਗਰਸ ਦਾ ਰਾਜ ਵੇਲੇ ਦਾ ਵੀ ਕੁਪੋਸ਼ਣ ਦਾ ਨਾ ਕੱਢ ਕੇ ਰੱਖ ਲਿਓ ਤੇ ਆਪਾਂ ਵੀ ਕੱਲ ਨੂੰ ਕੱਢ ਕੇ ਲੈ ਆਵਾਂਗੇ ਉਦੋਂ ਕੁਪੋਸ਼ਣ ਹੈ ਨੀ ਸੀ ਉਦੋਂ ਲੋਕਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਨਹੀਂ ਉਦੋਂ ਦੋਵੇਂ ਡੰਗ ਦੀ ਰੋਟੀ ਜਿਹੜੀ ਸੋਨੇ ਦੀ ਥਾਲੀ ਚ ਮਿਲਦੀ ਸੀ ਜਾਂ ਚਾਂਦੀ ਦੇ ਚਿਮਚੇ ਨਾਲ ਮਿਲਦੀ ਸੀ
0: ਸਰ ਕਿਉਂ ਸਰ ਤੁਸੀਂ ਮੋਦੀ ਜੀ ਕਹਿ ਰਹੇ ਨੇ ਨਾ ਮੋਦੀ ਜੀ ਕਹਿ ਰਹੇ ਨੇ ਸਾਰਾ ਕੁਛ
1: ਡੰਕਾ ਤੋਨਾ ਉਹ ਵੀ ਵਜਾਉਂਦੇ ਹੁੰਦੇ ਸੀ
0: ਆਲੋਚਨਾ ਮੈਂ ਕਾਂਗਰਸ ਤੁਸੀਂ ਦੱਸੋ ਜਿਹੜੀ ਕਿ ਆਪਣਾ ਮਨਮੋਹਨ ਸਿੰਘ ਨੇ ਕਦੋਂ ਕਿਹਾ ਇਹ ਵੀ ਅਸੀਂ ਇਹ ਚੀਜ਼ ਕਰਤੀ ਠੀਕ ਉੱਥੇ ਠੀਕ ਕਰਤੀ ਅਸੀਂ ਮੈਂ ਆਲੋਚਨਾ ਉਦੋਂ ਵੀ ਕਰਦਾ ਉਹਦੀ ਮਨਮੋਹਨ ਸਿੰਘ ਨੂੰ ਤੇ ਮਨਮੋਹਨ ਜੇ ਤੁਸੀਂ ਮਨਮੋਹਨ ਸਿੰਘ ਦੇ ਉੱਪਰ ਲੈ ਰਿਹਾ ਗੱਲ ਇਹ ਵੀ ਹਾਂ ਕਾਂਗਰਸ ਦਾ ਕਰ ਤੁਸੀਂ ਤੇ ਮੋਦੀ ਜੀ ਤਾਂ ਕਹਿੰਦੇ ਨੇ ਵਿਸ਼ਵ ਗੁਰੂ ਬਣ ਗਿਆ ਮੈਂ ਵਿਸ਼ਵ ਗੁਰੂ ਬਣਾ ਤਾ ਭਾਰਤ ਨੂੰ ਉਹ ਤਾਂ ਕਹਿ ਰਹੇ ਨੇ ਕਿ
1: ਕੱਲ ਆਪਾਂ ਜੇ ਮਹਿੰਗਾਈ ਤੇ ਜੇ ਆਪਾਂ ਮਹਿੰਗਾਈ ਤੇ ਰਹਿੰਦੇ ਤੇ ਆਪਾਂ ਨੂੰ ਇੱਥੋਂ ਤੱਕ ਆਉਣਾ ਨਾ ਪੈਂਦਾ ਆਪਾਂ ਚਲੋ ਕੁਪੋਸ਼ਣ ਤੁਹਾਡਾ ਮੰਨ ਲਿਆ ਮੰਨਣਾ ਵੀ ਦੁਨੀਆਂ ਦੇ ਵਿੱਚ ਹੋਰ ਕਿਤੇ ਮਹਿੰਗਾਈ ਹੈ ਨੀ ਭਾਰਤ ਵਿੱਚ ਹੀ ਮਹਿੰਗਾਈ ਆ ਤੁਸੀਂ
0: ਮਹਿੰਗਾਈ ਦੁਨੀਆਂ ਵਿੱਚ ਹੈਗੀ ਆ ਪਰ ਦੁਨੀਆਂ ਵਿੱਚ ਸੋਰਸਸ ਹੈਗੇ ਨੇ।